0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰਾਂ ਦੀ ਪਾਵਨ ਹਜ਼ੂਰੀ ਅੰਦਰ ਜੁੜ ਬੈਠੇ ਗੁਰੂ ਪਿਆਰੇ ਸਤਸੰਗੀ ਜਨੋ, ਜਿੱਥੇ ਆਪ ਜੀ ਨੇ ਸੰਧਿਆ ਸਮੇਂ ਨੂੰ ਮੁੱਖ ਰੱਖਦਿਆਂ ਸੋਧਾ ਰਹਿ ਰਾਜ ਸਾਹਿਬ ਜੀ ਦੀ ਪਾਵਨ ਬਾਣੀ ਦੇ ਪਾਠ ਸਰਵਣ ਕੀਤੇ ਨੇ। ਸੇਵਕ ਪਰਿਵਾਰਾਂ ਵੱਲੋਂ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਆਰੰਭ ਹੋਣ ਲੱਗੇ ਨੇ। ਆਪ ਜੀ ਨੇ ਬੜੇ ਪ੍ਰੇਮ ਅਦਬ ਸਹਿਤ ਬੈਠ ਕੇ ਸੁਖਮਨੀ ਸਾਹਿਬ ਜੀ ਦੀ ਪਾਵਨ ਬਾਣੀ ਦੇ ਪਾਠ ਸਰਵਣ ਕਰਨ ਦੀ ਕਿਰਪਾਲਤਾ ਕਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੌੜੀ ਸੁਖਮਨੀ ਮਹੱਲਾ ਪੰਜਵਾਂ, ਸਲੋਕ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਆਦ ਗੁਰੇ ਨਮਹ, ਜੁਗਾਦ ਗੁਰੇ ਨਮਹ, ਸਤ ਗੁਰੇ ਨਮਹ, ਸ੍ਰੀ ਗੁਰਦੇਵ ਨਮਹ, ਅਸ਼ਟਪਦੀ ਸਿਮਰੋ ਸਿਮਰ ਸਿਮਰ
1: ਗੰਤ ਅਨੇਕੈ ਭੇਦ ਪ੍ਰਾਣ ਸਿਮਰ ਸਦਾਖਰ, ਕਿੰਨੇ ਰਾਮ ਨਾਮ ਕਿਆ ਆਖਰ, ਕਿਨਕਾ ਇਕ ਜੀਵ ਸਾ ਕੀ ਮਹਿਮਾ, ਕਰੀ ਨਿਆ ਪੈ ਕੰਕੀ ਕੈ ਦਰਸ ਤੁਹਾਰੂ, ਨਾਨਕ ਹੁਣ ਸਾ ਮੋਹਿ ਉਦਾਰੂ, ਸੁਖਮਨੀ ਸੁਖੇ ਮਰ ਪਵਨਾ, ਭਗਤ ਨਾ ਕੇ ਮਨ ਬਸਰਾਮ ਰਹਾਉ, ਪ੍ਰਭ ਕੈ ਸਿਮਨ ਗਰਬ ਨਾ ਵਸੈ, ਪ੍ਰਭ ਕੈ ਸਿਮਨ ਦੁਖ ਚਮ ਨਸੈ, ਪ੍ਰਭ ਕੈ ਸਿਮਨ ਕਾਲ ਪਰ ਹਰੇ, ਪ੍ਰਭ ਕੈ ਸਿਮਨ ਦੁਸ਼ਮਣ ਠਹਿਰੈ, ਪ੍ਰਭ ਸਿਮਰ ਤੇ ਕਛ ਪੀਣ ਨਾ ਲਾਗੈ, ਪ੍ਰਭ ਕੈ ਸਿਮਨ ਅੰਦਰ ਜਾਗੈ, ਪ੍ਰਭ ਕੈ ਸਿਮਨ ਪਉ ਨਾ ਵਿਆਪੈ, ਪ੍ਰਭ ਕੈ ਸਿਮਨ ਦੁਖ ਨਾ ਸੰਤਾਪੈ, ਪ੍ਰਭ ਕਾ ਸਿਮਨ ਸਾਧ ਕੇ ਸੰਗ, ਸਰ ਪ੍ਰਧਾਨ ਨਾਨਕ ਰੰਗ, ਪ੍ਰਭ ਕੈ ਸਿਮਨ ਰਿਦ ਸਿੱਧ ਨਉ ਨਿਦ, ਪ੍ਰਭ ਕੈ ਸਿਮਨ ਗਿਆਨ ਧਿਆਨ ਤਦ ਬੁੱਧ, ਪ੍ਰਭ ਕੈ ਸਿਮਨ ਜਪ ਤਾ ਪੂਜਾ, ਪ੍ਰਭ ਕੈ ਸਿਮਨ ਬਿਨਸੈ ਦੂਜਾ, ਪ੍ਰਭ ਕੈ ਸਿਮਨ ਤੀਰਥ ਇਸ਼ਨਾਨੀ, ਪ੍ਰਭ ਕੈ ਸਿਮਨ ਦਰ ਕੈ ਮਾਨੀ, ਪ੍ਰਭ ਕੈ ਸਿਮਨ ਹੋਏ ਸੋ ਭਲਾ, ਪ੍ਰਭ ਕੈ ਸਿਮਨ ਸੋ ਫਲ ਭਲਾ, ਸੇ ਸਿਮਰੇ ਜਿਨਿਆ ਸਿਮਰਾਏ, ਨਾਨਕ ਧਾਕੇ ਲਾਗੂ ਪਾਏ, ਪ੍ਰਭ ਕੈ ਸਿਮਨ ਸਭ ਤੇ ਉੱਚਾ, ਪ੍ਰਭ ਕੈ ਸਿਮਨ ਉਤਰੇ ਮੂਚਾ, ਪ੍ਰਭ ਕੈ ਸਿਮਨ ਤ੍ਰਿਸ਼ਨਾ ਬੁੱਝੈ, ਪ੍ਰਭ ਕੈ ਸਿਮਨ ਸੁਖ ਸੁਜੈ, ਪ੍ਰਭ ਕੈ ਸਿਮਨ ਨਾਹੀ ਜਮ ਤ੍ਰਾਸਾ, ਪ੍ਰਭ ਕੈ ਸਿਮਨ ਪੂਰਨ ਆਸਾ, ਪ੍ਰਭ ਕੈ ਸਿਮਨ ਮਨ ਕੀ ਮਰ ਜਾਏ, ਅੰਮ੍ਰਿਤ ਨਾਮ ਰਿਦਮਾਏ ਸਮਾਏ, ਪ੍ਰਭ ਜੀ ਵਸੇ ਸਾਧ ਕੀ ਰਸਨਾ, ਨਾਨਕ ਜਨ ਕਾ ਦਾਸ ਦਸਨਾ, ਪ੍ਰਭ ਕੋ ਸਿਮਰੈ ਸੇ ਧਨਵੰਤੇ, ਪ੍ਰਭ ਕੋ ਸਿਮਰੈ ਸੇ ਪਤਵੰਤੇ, ਪ੍ਰਭ ਕੋ ਸਿਮਰੈ ਸੇ ਜਨ ਪ੍ਰਵਾਨ, ਪ੍ਰਭ ਕੋ ਸਿਮਰੈ ਸੇ ਪੁਰਖ ਪ੍ਰਧਾਨ, ਪ੍ਰਭ ਕੋ ਸਿਮਰੈ ਸੇ ਬਿਮੋ ਤਾਜੇ, ਪ੍ਰਭ ਕੋ ਸਿਮਰੈ ਸੇ ਸਰਬ ਕੇ ਰਾਜੇ, ਪ੍ਰਭ ਕੋ ਸਿਮਰੈ ਸੇ ਸੁਖਵਾਸੀ, ਪ੍ਰਭ ਕੋ ਸਿਮਰੈ ਸਦਾ ਬਿਨਾਸੀ, ਸਿਮਰਨ ਤੇ ਲਾਗੇ ਜਿਨ ਆਪ ਦਿਆਲਾ, ਨਾਨਕ ਜਨ ਕੀ ਮੰਗਿਰ ਪਾਲਾ, ਪ੍ਰਭ ਕੋ ਸਿਮਰੈ ਸੇ ਪਰਵਕਾਰੀ, ਪ੍ਰਭ ਕੋ ਸਿਮਰੈ ਤਿਨ ਸਰ ਬਲਹਾਰੀ, ਪ੍ਰਭ ਕੋ ਸਿਮਰੈ ਸੇ ਮੁਖ ਸੁਹਾਵੀ, ਪ੍ਰਭ ਕੋ ਸਿਮਰੈ ਤਿਨ ਸੁਖ ਵਿਹਾਪੈ, ਪ੍ਰਭ ਕੋ ਸਿਮਰੈ ਤਿਨ ਆਤਮ ਜੀਤਾ, ਪ੍ਰਭ ਕੋ ਸਿਮਰੈ ਤਿਨ ਮਰਜੀਤਾ, ਪ੍ਰਭ ਕੋ ਸਿਮਰੈ ਤਿਨ ਅੰਧ ਘਨੇਰੇ, ਪ੍ਰਭ ਕੋ ਸਿਮਰੈ ਬਸੇ ਹਰ ਨੇਰੇ, ਸੰਤ ਕਿਰਪਾ ਤੇ ਅੰਦਰ ਚਾਖ, ਨਾਨਕ ਸਿਮਰਨ ਪੂਰੇ ਭਾਗ, ਪ੍ਰਭ ਕੈ ਸਿਮਰਨ ਕਾਰਜ ਪੂਰੇ, ਪ੍ਰਭ ਕੈ ਸਿਮਰਨ ਕਬੂ ਨ ਚੂਰੈ, ਪ੍ਰਭ ਕੈ ਸਿਮਰਨ ਹਰ ਗੁਣ ਬਾਣੀ, ਪ੍ਰਭ ਕੈ ਸਿਮਰਨ ਸਹਿ ਸਮਾਣੀ, ਪ੍ਰਭ ਕੈ ਸਿਮਰਨ ਚਰਿਆਸਨ, ਪ੍ਰਭ ਕੈ ਸਿਮਰਨ ਕਮਨ ਵਿਗਾਸਨ, ਪ੍ਰਭ ਕੈ ਸਿਮਰਨ ਅਨਹਦ ਚੁਨਕਾ ਸੁਖ, ਪ੍ਰਭ ਸਿਮਰਨ ਕਾਂਤ ਨ ਪਾਰ, ਸਿਮਰੈ ਸੇ ਜਨ ਜਿਨ ਕੋ ਪ੍ਰਭ ਮਿਆ, ਨਾਨਕ ਤਿਨ ਜਨ ਸਰਣੀ ਪਿਆ, ਹਰ ਸਿਮਰਨ ਕਰ ਭਗਤ ਪ੍ਰਟਾਏ, ਹਰ ਸਿਮਰਨ ਲਾਭੀ ਦੁਪਾਏ, ਹਰ ਸਿਮਰਨ ਭੈ ਸਹਿ ਜਤੀ ਦਾਤੇ, ਹਰ ਸਿਮਰਨ ਨੀਚ ਚੋਹ ਕੁਣ ਜਾਤੇ, ਹਰ ਸਿਮਰਨ ਧਾਰੀ ਸਭ ਧਰਣਾ, ਸਿਮਰ ਸਿਮਰ ਹਰ ਕਾਰਨ ਕਰਨਾ, ਹਰ ਸਿਮਰਨ ਕੀ ਉਸਲੇ ਕਾਰਾ, ਹਰ ਸਿਮਰਨ ਮੈਂ ਆਪ ਤਨਕਾਰਾ, ਕਰ ਕਿਰਪਾ ਜਸਿਆ ਬਜਾਇਆ, ਨਾਨਕ ਗੁਰਮੁਖ ਹਰ ਸਿਮਰਨ ਤਿਨ ਪਾਸ ਲੋਕ, ਦੀਨ ਦਰਦ ਦੁਖ ਪੰਜਨਾ, ਘਟ ਘਟ ਨਾਥੇ ਨਾਥ, ਸ਼ਣਤ ਮਾਰੀ ਆਇਓ ਨਾਨਕੇ ਪ੍ਰਸਾਦ ਅਸ਼ਟਪਦੀ, ਜੈ ਮਾਤ ਪਿਤਾ ਸਤਮੀ ਤਿਨ ਭਾਈ, ਮਾਨੂਹਾ ਨਾਮ ਤੇਰਾ ਸੰਗ ਸਹਾਈ, ਜੈ ਮਹਾ ਭਿਆਨ ਦੂਤ ਜਮ ਦਲੈ, ਤਹਿ ਕੇਵਲ ਨਾਮ ਸੰਗ ਤੇਰਾ ਚੱਲੈ, ਜੈ ਮੁਸ਼ਕਰ ਹੋਵੈਤ ਭਾਰੀ, ਹਰ ਕੋ ਨਾਮ ਖਿਨ ਮਾਹੇ ਉਦਾਰੀ, ਅਨਕ ਪੁਨਹ ਚਣ ਕਰਤਨੀ ਤਰੈ, ਹਰ ਕੋ ਨਾਮ ਕੋਟ ਪਾਪ ਪਰ ਹਰੈ, ਗੁਰਮੁਖ ਨਾਮ ਜਪੋ ਮਨ ਮੇਰੇ, ਨਾਨਕ ਪਾਵੋ ਸੁਖ ਹਨੇਰੇ, ਸਗਲ ਸਿੱਠ ਕੋ ਰਾਜਾ ਦੁਖੀ, ਹਰ ਕਾ ਨਾਮ ਜਪਤ ਸੁਖਿਆ ਲਾ, ਕਰੋਰੀ ਬੰਧਨ ਪਰੇ, ਹਰ ਕਾ ਨਾਮ ਜਪਤ ਨਿਸਤਰੈ, ਅਨਕ ਮਾਇ ਰੰਗ ਤਿਖ ਨਾ ਬੁਝਾਵੇ, ਹਰ ਕਾ ਨਾਮ ਜਪਤੇ ਖਾਫੇ, ਜੇ ਮਾਰਗ ਇਹੋ ਜਾਤੇ ਕੇਲਾ, ਤੈ ਹਰ ਨਾਮ ਸੰਗ ਹੋ ਸਹੇਲਾ, ਐਸਾ ਨਾਮ ਅਰਸਦਾ ਧਿਆਈਐ, ਨਾਨਕ ਗੁਰਮੁਖ ਪਰਮਗਤ ਪਾਈਐ, ਛੂਟਤ ਨਹੀਂ ਕੋਲ ਲਖ ਪਾਹੀ, ਨਾਮ ਜਪ ਤੇ ਪਾਰ ਪਰਾਹੀ, ਅਨਕ ਬਿਘਨ ਜਿਆ ਸੰਘਾਰੇ, ਹਰ ਕਾ ਨਾਮ ਤਤਕਾਲ ਉਦਾਰੇ, ਅਨਕ ਜੋਨ ਜਨਮੇ ਮਰਚਾਵ, ਨਾਮ ਜਪ ਪਾਵੇ ਬਿਸਰਾ, ਹੋਮ ਮਹਿਲਾ ਮਲ ਕਵਨਾ ਧੋਵੇ, ਹਰ ਕਾ ਨਾਮ ਕੋਟ ਪਾਖ ਹੋਵੇ, ऐसा नाम जपो मन रंग नानक पाईऐ साध के संग जे मार के गने जाय न कोसा हर का नाम उहा संग तोसा जे पैडै मंद को पारा हर का नाम संग उजियारा जहां पंथ तेरा को ना सिया नु हर का नाम ते नार पिछानू जय महा प्यां तत् तो काम ते हर के नाम की तुम ऊपर शाम जहां त्रिखा मन तुझे करखै ते नानक हर हर मत बरखै भक्त ना की बरत नाम संजना के मन विश्राम हर का नाम दास की ओट हर कै नाम द्रजन कोट हर जस करत संत दिन रात हर हर उख साध कुमार हर जन के हर नाम नितान पा ब्रह्म जन की नो दान मन तन रंग रते रंगे कै नानक जन के बिरत बिवेकै हर का नाम जन को मुक्त जोगत हर कै नाम जन को त्रै भुगत हर का नाम जन का रूप रंग हर नाम जपत काफर न भंग हर का नाम जन की वडियाई हर के नाम जन शोभा पाई हर का नाम जन को भोग जोग हर नाम जपत काश नाहे ब्योग जन राता हर नाम के सेपा नानक पूजे हर हर देवा

ਨਵਨ ਜਾਣੀ ਓਤ ਪੋਤ ਚੁਨ ਹਰ ਸਰਾਤੇ ਸੁਨ ਸਮਾਤ ਨਵਨ ਸਮਾਤੇ ਆਠ ਪਹਿਰ ਜਨ ਹਰ ਹਰ ਜਪੈ ਹਰ ਕਾ ਭਗਤ ਪੜਨੀ ਛਪੈ ਹਰ ਕੀ ਭਗਤ ਮੋਤ ਪੋ ਖਰੇ ਨਾਨਕ ਜਨ ਸੰਕੇਤੇ ਤਰੇ ਪਾਰ ਜਾਤੇ ਹਰ ਕੋ ਨਾਮ ਕਾਮ ਤੇਨ ਹਰ ਹਰ ਗੁਣ ਗਾਮ ਸਭ ਤੇ ਉੱਤਮ ਹਰ ਕੀ ਕਥਾ ਨਾਮ ਸੁਨਤ ਦਰਦ ਦੁਖ ਰਤਾ ਨਾਮ ਕੀ ਮਹਿਮਾ ਸੰਤ ਰਿਤ ਵਸੈ ਸੰਤ ਪ੍ਰਤਾਪ ਦੁਰਸਭ ਨਸੈ ਸੰਤ ਕਾ ਸੰਗਵਟ ਫਾਕੀ ਪਾਈਐ ਸੰਤ ਕੀ ਸੇਵਾ ਨਾਮ ਧਿਆਈਐ ਨਾਮ ਤੁਲ ਕਸ਼ਵ ਨ ਹੋਏ ਨਾਨਕ ਗੁਰਮੁਖ ਨਾਮ ਪਾਵੇ ਜਨ ਕੋਇ ਸਲੋਕ ਬਹੁ ਸਾਹਿ ਤ੍ਰਿਭੁਵ ਸਿਮਰਤੀ ਪੇਖੇ ਸਭ ਢੰਡੋਰ ਪੂਜ ਸਨਾਈ ਹਰਿ ਹਰੇ ਨਾਨਕ ਨਾਮ ਬੋਲਾਠ ਪਰੇ ਜਾਪ ਤਾਪ ਗਿਆਨ ਸਭ ਧਿਆਨ ਖਟ ਸਾਸਤਰ ਸਿਮਰਤ ਵਖਿਆਨ ਯੋਗ ਅਭਿਆਸ ਕਰਮ ਤ੍ਰਮ ਕਿਰਿਆ ਸੁਖ ਤਿਆ ਬਨਮਦੇ ਫਿਰਿਆ ਅਨਕ ਪ੍ਰਕਾਰ ਕੀ ਬਹੁ ਜਤਨਾ ਪੁਨ ਦਾਨ ਹੋਮੇ ਬਹੁ ਰਤਨਾ ਸਰੀਰ ਕਟਾਏ ਹੋਮੇ ਕਰ ਰਾਤੀ ਵਰਤ ਨੇਮ ਕਰੇ ਬੁਪਾਤੇ ਨਹੀਂ ਤੁਲ ਰਾਮ ਨਾਮ ਵਿਚਾਰ ਨਾਨਕ ਗੁਰਮੁਖ ਨਾਮ ਜਪੇ ਅਖਬਾਰ ਨੌ ਖੰਡ ਪ੍ਰਥਮੀ ਫਿਰੈ ਚਰ ਜੀ ਫੈ ਮਹਾ ਉਦਾਸ ਤਪੀ ਸਤੀ ਵੈ ਅਗਨ ਮਾਈ ਹੋਮਤ ਪ੍ਰਾਨ ਕਨਕ ਅਸਵ ਹੈਵਰ ਪੂਨ ਦਾਨ ਨਿਵੜੀ ਕਰਨ ਕਰੇ ਬਵਾਸਨ ਜੈਨ ਮਾਰਗ ਸੰਜਮਿਆ ਸਾਧਨ ਨਿਮਖ ਨਿਮਕਾ ਸੀ ਕਟਾਵੇ ਤੋਪੀ ਹੋਮੇ ਮੈਲ ਨਾ ਜਾਵੇ ਹਰ ਕੇ ਨਾਮ ਸੰਸਰ ਕਛ ਨਾਏ ਨਾਨਕ ਗੁਰਮੁਖ ਨਾਮ ਜਪਤ ਗਰ ਪਾਏ ਮਨ ਕਾਵਨਾ ਤੀਰਥ ਦੇ ਛੁਟੈ ਗਰਭ ਘੁਮਾਨ ਮੰਤੇ ਹੁਟੈ ਸੋਚ ਕਰੇ ਦਿਨ ਸਹ ਰਾਤ ਮਨ ਕੀ ਮੈਲ ਨਾ ਧਨ ਤੇ ਜਾਤ ਇਸ ਤੇ ਹੀ ਕੁਬੋ ਸਾਧਨਾ ਕਰੇ ਮੰਤੇ ਕਬ ਹੁਨ ਵਿਖਿਆ ਟਰੈ ਜਲ ਧੋਏ ਬੋਧੇ ਅਨੀਤ ਸੁਧ ਕਾਹੇ ਕਾਚੀ ਭੀਤ ਮਨ ਹਰਕੇ ਰਾਮ ਕੀ ਮੈਂ ਮਊਚ ਨਾਨਕ ਨਾ ਉਦਰੇ ਪਤਤ ਬੰਬੂਚੈ ਬਹੁਤ ਸਿਆਣੁ ਜਮਕਾ ਪਵਿਆ ਭਿਆਨਕ ਜਤਨ ਕਰ ਤਿਸ ਨ ਧਰਾਪੈ ਭੀਖ ਅਨੇਕ ਅਗਨਿ ਬੁਝੈ ਕੋਟ ਪਾਵ ਦਰਗੇ ਨੇ ਸਿਜੈ ਸੂੜ ਸੁਨਾਈ ਓ ਪਿਆਰ ਮੋਹਿ ਪਿਆਪੇ ਮਾਇਆ ਜਾਰ ਅਵਰ ਕਰਤੂਤ ਸਭ ਸਗਲੀ ਜਮਡਾ ਨੇ ਕੋਪਿੰਡ ਭਜਨ ਬਿੰਤਰਲੀ ਮਾਂ ਨੇ ਹਰਕਾ ਨਾਮ ਜਪ ਦੁਖ ਚਾਏ ਨਾਨਕ ਭੋਲੇ ਸਹਿ ਸਬਾਏ ਚਾਰ ਪਦਾਰਥ ਜੀ ਕੋ ਮੰਗੈ ਸਾਚਨਾ ਕੀ ਸੇਵਾ ਲਾ ਕਹਿ ਜੇ ਕੋ ਆਪਣਾ ਦੁੱਖ ਮਟਾਪੇ ਹਰ ਹਰ ਨਾਮ ਹਿਰਦੈ ਸਦ ਗਾਵੈ

ਤੈਨੂੰ ਘਾਟ ਘਟ ਚੀਨਾ ਮਨ ਆਪਣੇ ਤੇ ਬਲਾ ਮਟਾਨਾ ਪੇਖਾ ਸਗਲ ਸਿੱਠ ਸਾਜਨਾ ਸੁਖ ਦੁਖ ਜਨ ਸਮ ਦ੍ਰਿਸ਼ਟੀ ਤਾਨਾ ਪਾ ਪੁਨੀ ਨਿਪਾ ਨਿਰਧਨ ਕੋ ਧਨ ਤੇਰੋ ਨਾਮ ਨਥਾ ਵਿਖੋ ਨਾਮ ਤੇਰਾ ਥਾ ਨਮਾਨੇ ਕੋ ਭਰਾ ਤੇਰੋ ਮਾਨ ਸਰ ਕਟਾਕੋ ਦੇਵੋ ਦਾਨ ਕਰਨ ਕਰਾਵਨ ਹਾਰ ਸਵਾਮੀ ਸਗਲ ਕਟਾਕੇ ਅੰਤਰ ਜਾਮੀ ਆਪਣੀ ਗਤ ਮਿਤ ਜਾਨੋ ਆਪੇ ਆਪਣ ਸੰਗਾ ਪ੍ਰਵਰਾਤੇ ਤੁਮਰੀ ਉਸਤ ਤੁਮ ਤੇ ਹੋਏ ਨਾਨਕ ਨ ਜਾਣ ਸਕੋਏ ਸਰ ਧਰਮ ਸ੍ਰਿਸ਼ਟ ਕਰਮ ਹਰ ਕੋ ਨਾਮ ਜਪ ਨਿਰਮਲ ਕਰਮ ਸਗਲ ਕਿਰਿਆ ਮੈਂ ਉੱਤਮ ਕਿਰਿਆ ਸਾਧ ਸੰਗ ਦੁਰ ਮਤ ਮਨ ਹਿਰਿਆ ਸਗਲ ਉਦਮ ਮੈਂ ਉਦਮ ਪਲਾ ਹਰ ਕਾ ਨਾਮ ਜਪੋ ਜੀ ਸਦਾ ਸਗਲ ਪਾਣੀ ਮੈਂ ਅੰਤ ਬਾਣੀ ਹਰ ਕੋ ਜਸ ਸੁਨ ਸੁਨ ਬਖਾਣੀ ਸਗਲ ਥਾਨ ਤੇ ਉੱਤਮ ਥਾਨ ਨਾਨਕ ਜੇ ਘਟ ਵਸੇ ਹਰ ਨਾਮ ਸਲੋਕ ਹੈ ਨਿਰਗੁਣ ਯਾਰ ਇਹ ਆਣਿਆ ਸੁਖ ਪ੍ਰਸਦਾ ਸਮਾਦ ਜਨ ਕਿਆ ਤਹਿ ਚੀਤ ਰੱਖ ਨਾਨਕ ਨਿਭਿ ਨਾਲ ਅਠ ਪਰੇ ਰਮਈਆ ਕੇ ਗੁੰਚੇ ਪ੍ਰਾਣੀ ਕਵਨ ਮੂਤੇ ਕਵਨ ਦਿਸ਼ਟਾ ਨੇ ਜੰਤੂ ਸਾਹ ਸਵਾਸ ਸਿੰਗਾਰਿਆ ਕਰ ਫਕਨ ਮੈਂ ਜਨੇਹ ਪਾਰਿਆ ਬਾਰ ਬਿਸਤਾ ਤੁਝੇ ਪਿਆਰੇ ਦੂਧ ਭਰ ਚੋਪਨ ਭੋਜਨ ਸੋ ਸੂਦ ਬਿਰਸ ਪਿਆ ਉਪਰ ਸਾਖ ਸੈਨ ਮੁਖਿਆ ਪਿਆਉ ਬੈਠ ਕੋ ਦੈਨ ਇਹੋ ਨਿਰਗੁਣ ਗੁਣ ਕਛੂ ਨ ਇਹੋ ਨਿਰਗੁਣ ਗੁਣ ਕਛੂ ਨ ਬੁਝੈ ਬਖਸ਼ ਰਿਹੋ ਤਾਂ ਨਾ ਨਸੀਜੈ ਜੇ ਪ੍ਰਸਾਦ ਤਾਰੇ ਉਪਰ ਸੁਖ ਬਸੈ ਸੁਧ ਪ੍ਰਾਤ ਬੀਤ ਪੰਥਾ ਸੰਹਸੈ ਜੇ ਪ੍ਰਸਾਦ ਪੀਵੇ ਸੀਤਰ ਜਲਾ ਸੁਖਦਾਈ ਪਵਨ ਪਾਵ ਕਮਲਾ ਜੇ ਪ੍ਰਸਾਦ ਭੋਗੇ ਸਭ ਰਸਾ ਸਰ ਸਮਗਰੀ ਸੰਗ ਸਾਧ ਬਸਾ ਦੀਨੇ ਹਸਤ ਪਾਪ ਕਰਨੀ ਤੇ ਰਸਨਾ ਤਿਸੇ ਤਿਆਗ ਅਵਰ ਸੰਗ ਰਚਨਾ ਐਸੇ ਦੁਖ ਮੁੜਨ ਪਿਆਪੇ ਨਾਨਕ ਕਾਲ ਡਿਹੋ ਪ੍ਰਵਿਆਪੇ ਆਦਨ ਚੁਰਾਕਣ ਹਾਰ ਤਿਸੋ ਪ੍ਰੀਤਨ ਕਰੇ ਗਵਾਰ।

ਬੋਧੇ ਜਾਣ। ਸਦਾ ਸਦਾ ਪੂਰਨ ਹਾਰ ਨਾਨਕ ਰਾਖਣ ਹਾਰ, ਭਾਰਤਨ ਤਿਆ ਕੌਡੀ ਸੰਗਰਚੈ, ਸਾਚ ਛੋੜ ਝੂਠ ਸੰਬਚੈ। ਜੋ ਸ਼ਰਣਾ ਸਵਾਇ ਤਿਰ ਕਰ ਮਾਨੈ, ਜੋ ਹੋਪਨ ਸੋ ਦੂਰ ਪੁਰਾਣੈ, ਛੋੜ ਚਾਹੇ ਤਿਸਕਾ ਸ਼ਰਮ ਕਰੈ, ਸੰਗ ਸਾਹਿ ਤਿਸ ਪਰ ਹਰੈ। ਚੰਦਨ ਲੇਪੋ ਤਾਰੇ ਤੋਏ ਗਰਤ, ਪ੍ਰੀ ਭਸਮ ਸੰਗ ਹੋਏ ਅੰਧਕੂਪ ਮੈਂ ਪਤਤ, ਬਿਖਰਾ ਨਾਨਕਾ ਲਿਹੋ ਪ੍ਰਭ ਦਿਆਲ ਕਰਤੂਤ, ਪਸੂ ਕੀ ਮਾਨ ਚਾਲੋ ਪਛਾਰਾ ਕਰਿਦਨ ਲਾਲ। ਬਾਹਰ ਪੇਖ ਅੰਤਰ ਮਰਮਾਇਆ, ਸ਼ਬਸ਼ ਨਾਹੀ ਕਛ ਕਰੇ ਛਿਪਾਇਆ, ਬਾਹਰ ਗਿਆਨ ਧਿਆਨ ਇਸ਼ਨਾਨ, ਅੰਤਰ ਵਿਆਪੇ ਲੋ ਸਵਾਨ। ਅੰਤਰ ਅਗਨ ਬਾਹਰ ਤਨ ਸਵਾ ਕਰ, ਪਾਤਰ ਕੈਸੇ ਤਰੇ ਥਾ, ਜਾਕੇ ਅੰਤਰ ਵਸੇ ਪ੍ਰਵਿਆਪ, ਨਾਨਕ ਤੇ ਜਨ ਸਹਿ ਸਮਾਲ। ਸੁਣਿ ਅੰਦਾ ਕੈਸੇ ਮਾਰਗ ਪਾਵੇ ਕਾਰ, ਗੈ ਦੇਹੋ ਊੜ ਨਿਭਾਵੇ ਕਾਮ, ਬਜਾਤ ਬੂਜੇ ਡੂਰਾ, ਨਿਕਈ ਤੋ ਸਮਝੇ ਪੋਰਾ। ਕਾਹਾਂ ਬਿਸਨ ਪਦ ਕਾਵੇ ਕੁੰਗ, ਜਤਨ ਕਰੈ ਤੋ ਫਿਸਰ ਭੰਗ, ਕੈ ਪਿੰਗਲ ਪਰਬਤ ਪਰ ਪਵਨ, ਨਹੀਂ ਹੋ ਤੂੰ ਸੁਗਵਨ। ਕਰਤਾਰ ਕਰਣਾ ਮੈਂ ਦੀਨ ਬੇਨਤੀ ਕਰੈ, ਨਾਨਕ ਤੁਮਰੀ ਕਿਰਪਾ ਤਰੈ, ਸੰਗ ਸਹਾਈ ਸੋ ਆਪੇ ਨ ਚੀਤ, ਜੋ ਪੈਲਾਈ ਤਾਂ ਸੋ ਪ੍ਰੀਤ। ਬਲੂਆ ਕੇਗਰਾ ਭੀਤਰ ਬਸੇ, ਅੰਧ ਕੇਰ ਮੈਂ ਰੰਗਰ ਸਹਿ, ਦ੍ਰਿੜਕਾਰ ਮਾਨੇ ਮਨੇ ਪ੍ਰਤੀਤ, ਕਾਲੇ ਆਪੇ ਮੂੜੇ ਚੀਤ, ਬੈਰ ਵਿਰੋਧ ਕਾਮ ਕ੍ਰੋਧ ਮੋਹ, ਝੂਠ ਵਿਕਾਰ ਮਹਾ ਲੋਤਰੋ। ਇਹ ਆਹੂ ਜੋਤ ਪਿਆਨੇ ਕੇ ਜਨਮ, ਨਾਨਕ ਰਾਖ ਲਿਓ ਆਪਣ ਕਰ ਕਰਮ, ਤੂੰ ਠਾਕਰ ਤੁਮ ਪੈਰ ਤਾ, ਜੀਓਪਨ ਸਭ ਤੇਰੀ ਰਾਜ, ਤੁਮ ਮਾਤ ਪਿਤਾ ਹਮ ਬਾਲਕ ਤੇਰੇ, ਤੁਮਰੀ ਕਿਰਪਾ ਮੈਂ ਸੋਕਨੇ ਰੇ, ਕੋਈ ਨ ਜਾਣੇ ਤੁਮਰਾ ਅੰਤ, ਉੱਚੇ ਤੇ ਉੱਚਾ ਭਗਵੰਤ। ਸਗਲ ਸਮਗਰੀ ਤੁਮਰੇ ਸੂਤਰ ਧਾਰੀ, ਤੁਮ ਤੇ ਹੋਏ ਸੁਆਗਿਆਕਾਰੀ, ਤੁਮਰੀ ਗਤ ਮਿਤ ਤੁਮ ਹੀ ਜਾਣੀ, ਨਾਨਕ ਦਾਸ ਦਾ ਕੁਰਬਾਨੀ ਸਰੋਗ। ਦੇਨ ਹਰ ਪਰ ਛੋੜ ਕੈ ਲਾਕੇ ਆਨ ਸੁਆਏ, ਨਾਨਕ ਕਹੂ ਨ ਸੀ ਜਾਈ, ਪਿਨ ਲਾਇ ਪਚਾਇ ਅਠ ਪਦੇ। ਦਸ ਵਸਤੂ ਲੇ ਪਾਛੈ ਪਾਵੇ ਖਬਸਤ, ਕਾਰਨ ਬਿਖੋੜ ਖਪਾਪੈ, ਏਕ ਪੀਨਾ ਦੇ ਦਸ ਪੀਹਰ ਲੇ, ਤੋ ਮੂੜਾ ਕਹੁ ਕਾਂ ਕਰੇ।

ਕੀਰਤਨ ਪਾਇਆ। ਅਗਨਤ ਸਾਹੂ ਆਪਣੀ ਦੇ ਰਾਸ ਖਾਦ ਪੀਤ ਵਰਤੇ ਅੰਦੇ ਉਲਾਸ ਆਪਣੇ ਮਾਨ ਕਛ ਬਹੁਰ ਸਾਹੂ ਲੇ ਕਿਆਨੀ ਮਨਰੁਸ ਕਰੇ ਆਪਣੀ ਪ੍ਰਤੀਤ ਆਪ ਹੀ ਖੂਬ ਹੈ ਬਹੁਰ ਸੁਕਾ ਵਿਸ਼ਵਾਸ ਨ ਹੋਵੇ ਜਿਸ ਕੀ ਬਸ ਦੇ ਅੱਗੇ ਰਾਖੇ ਪ੍ਰਭ ਕੀ ਆਗਿਆ ਮਾਨੇ ਮਾਥਾ ਹੈ ਉਸਤੇ ਝੋਕਣ ਕਰੇ ਨਹਾਰ ਨਾਨਕ ਸਾਹਿਬ ਸਦਾ ਦਿਆਲ ਅਨਖ ਭਾਂਤ ਮਾ ਕਿਹੇ ਤਾ ਸਰਪਰ ਹੋਵ ਜਾਣੇ ਨੇ ਤਾ ਬਿਰਖ ਕੀਸ਼ਾ ਸੋਰੰਗ ਲਾਪੇ ਉਹ ਬਿਨ ਸਹਿ ਉਹ ਮਨ ਪਛਤਾਵੇ ਜੋ ਦੀ ਸਸੋ ਚਰਨ ਹਾਰ ਲਪਟ ਰਹਿਓ ਤੈਨ ਦਿੰਦਾ ਪਟਾਓ ਸੋਜ ਲਾਪੇ ਨੇਹੇ ਤਾਕੋ ਹੱਥ ਨ ਆਵੇ ਕਿਹੇ ਮਨ ਹਰ ਕੇ ਨਾਮ ਕੀ ਪ੍ਰੀਤ ਸੁਖਦਾਈ ਕਰ ਕਿਰਪਾ ਨਾਨਕ ਆਪ ਲੈ ਲਾਈ ਮਿਥਿਆ ਤਨ ਤਨ ਕੁਟਮ ਸੁਭਾ ਮਿਥਿਆ ਹਮੇ ਮਮਤਾ ਮਾ ਮਿਥਿਆ ਰਾਜ ਜੋਪਨ ਧਨ ਮਾਰ ਮਿਥਿਆ ਕਾਮ ਕ੍ਰੋਧ ਬਿਖਰਾਲ ਮਿਥਿਆ ਰਥ ਹਸਤੀ ਅਸਭ ਵਸਤਰਾ ਮਿਥਿਆ ਰੰਗ ਸੰਗ ਮਾ ਪੇਖ ਹਸਤਾ ਮਿਥਿਆ ਧਰੁਵ ਮੋਹ ਪਮਾਨ ਮਿਥਿਆ ਸੁਪਰ ਕਰਤ ਗੁਮਾਨ ਅਸਥਿਰ ਪਰਸਾਦ ਕੀ ਸਰਣ ਨਾਨਕ ਜਪ ਜਪ ਜੀਵੇ ਹਰ ਕੇ ਚਰਨ ਮਿਥਿਆ ਸਰਣ ਪਰ ਨਿੰਦਾ ਸੁਣੈ ਮਿਥਿਆ ਹਸ ਪਰ ਦਰ ਕੁਹਰੈ ਮਿਥਿਆ ਨੇਤਰ ਭੇਦ ਪਰ ਤ੍ਰੈ ਰੂਪਾਨ ਮਿਥਿਆ ਰਸਨਾ ਪੂਜਨ ਸਵਾਦ ਮਿਥਿਆ ਚਰਨ ਪਰ ਵਿਕਾਰ ਕੁਤਾਏ ਮਿਥਿਆ ਮਨ ਪਰ ਰੋਹ ਲਪਾਏ ਮਿਥਿਆ ਤਾਨੀ ਪਰ ਉਪਕਾਰਾ ਮਿਥਿਆ ਬਾਸਰੇ ਵਿਕਾਰਾ ਬਿਨ ਬੂਜੇ ਮਿਥਿਆ ਸਭ ਭਏ ਸਫਰ ਦੇ ਨਾਨਕ ਹਰ ਹਰ ਨਾਮ ਦੇ ਪ੍ਰਤੀ ਸਾਧ ਕੀ ਅਰਜਾ ਸਰ ਬਿਨਾ ਕੇ ਹੋਰ ਸੂਚਾ ਪ੍ਰਥਾ ਨਾਮ ਬਿਨਾ ਤਨਿਆ ਮੁਖੀ ਆਵ ਤਾਂ ਕੇ ਦੁਰਗੰਧ ਬਿਨ ਸਿਮਦਨ ਰਹਿਣ ਬਿਰਥਾ ਬਿਹਾਈ ਮੇਖ ਬਿਨਾ ਜੋ ਖੇਤੀ ਜਾਏ ਗੋਬਿੰਦ ਭਜਨ ਬਿਨ ਬਿਰਥੇ ਸਭ ਕਾਮ ਜੋ ਕਿਰਪਨ ਕੇ ਨਿਰਾਰਥਾਮ ਧਨ ਧਨ ਤੇ ਜਨ ਜੇ ਖਟ ਵਸਿਓ ਨਾਮ ਨਾਨਕ ਤਾਂ ਕੇ ਬਰਬਰ ਜਾ ਰਹਿਤ ਅਵਰ ਕਸ਼ ਅਵਰ ਕਮਾਤਮਾ ਨੇ ਪ੍ਰੀਤ ਮੁਖੋ ਕੰਡ ਲਾਭ ਜਨ ਹਰ ਉਪਰ ਬੀਨ ਬਾਹਰ ਭੇਖ ਨਾ ਕਾਹੂ ਭੀਨ ਅਵਰ ਉਪਦੇਸੇ ਆਪ ਨਾ ਕਰੇ ਆਪ ਚਵ ਜਨਮੇ ਮਰੈ ਜਿਸਕੇ ਅੰਤਰ ਵਸੈ ਨਿਰੰਕਾਰ ਤਸਕੀ ਸਿਖ ਤਰ ਸੰਸਾਰ ਜੋ ਤਿਨਪਾ ਨੇ ਤਿਨਪਾ ਜਾਤਾ ਨਾਨਕ ਜਨ ਚਰਨ ਭਰਾਤਾ ਕਰੋ ਬੇਨਤੀ ਪਾਪ ਬ੍ਰਹਮ ਸਭ ਜਾਣੇ ਆਪਣਾ ਕੀ ਆਪੇ ਮਾਨੇ ਆਪੇ ਆਪੇ ਆਪ ਕਰਤਨ ਮੇਰਾ ਕਿਸੈ ਦੂਜ ਨਾਵ ਕਿਸੇ ਬਜਾਵ ਤਨੇਰਾ

ਸਿਮਰ ਪਰਮ ਗਤ ਪਾਏ। ਜੇ ਹੇ ਪ੍ਰਸਾਦ ਬਸੈ ਸੁਖ ਮੰਦਰ, ਤਸੈ ਧਿਆਇ ਸਦਾ ਮਨ ਅੰਦਰ। ਜੇ ਪ੍ਰਸਾਦ ਗ੍ਰਹਿ ਸੰਗ ਸੁਖ ਬਸਨਾਟ, ਪਹਿਰ ਸਿਮਰੁਤ ਸਰਸਨਾ। ਜੇ ਪ੍ਰਸਾਦ ਰੰਗ ਰਸ ਪੂਰ ਨਾਨ, ਸਦਾ ਧਿਆਈਏ ਤਿਆਵਨ ਜੋਖਾ। ਜੇ ਪ੍ਰਸਾਦ ਪਾਟ ਫਟਮ ਬਰਹੰਡਾ ਹੈ, ਤਸੈ ਤਿਆ ਕਤਲ ਲੁਭਾਵੈ। ਜੇ ਪ੍ਰਸਾਦ ਸੁਖ ਸੇ ਸੁਜੈ ਮਨ ਆਠ ਪੈਰ ਤਾਂਕਾ, ਜਸ ਕਵੀ ਜੈ। ਜੇ ਪ੍ਰਸਾਦ ਤੁਝ ਸਭ ਕੋ ਮਨ ਮੁਖਤਾ ਕੋ, ਜਾ ਸਰਸਨ ਬਖਾਨ। ਜੇ ਪ੍ਰਸਾਦ ਤੇਰੂ ਰਹਿਤਾ ਧਰਮ ਮਨ, ਸਦਾ ਧਿਆਇ ਕੇਵਲ ਪਾ ਬ੍ਰਹਮ। ਪ੍ਰਭ ਜੀ ਜਬ ਦਰ ਕੇ ਮਨ ਪਾਵ, ਹੇ ਨਾਨਕ ਪਾਸੇ ਤੀਕਰ ਜਾਇ। ਜੇ ਪ੍ਰਸਾਦ ਅਰੋਗ ਕੰਚਨ ਦੇਹੀ ਦਿਵਲਾਉ, ਤਿਸ ਨਾਮ ਸਨੇਹ। ਜੇ ਪ੍ਰਸਾਦ ਤੇਰਾ ਉਰਲਾ ਰਹਿਤ, ਮਨ ਸੁਖ ਪਾਵੇ ਹਰ ਹਰ ਜਸ ਕਹਿਤ। ਜੇ ਪ੍ਰਸਾਦ ਤੇਰੇ ਸਗਰ ਸ਼ਿਦਰ ਢਾਕੇ, ਮਨ ਸਾਨੀ ਪਰ ਠਾਕਰ ਪ੍ਰਭਤਾ ਕਹਿ। ਜੇ ਪ੍ਰਸਾਦ ਤੁਝ ਕੋ ਨਾ ਪਹੁੰਚੈ, ਮਨ ਸਾਦ ਸਾਦ ਸਿਮਰੁ ਪ੍ਰਭੁ ਤੇ। ਜੇ ਪ੍ਰਸਾਦ ਪਾਈ ਦੁਰਲਭ ਦੇ, ਨਾਨਕ ਤਾਂ ਕੀ ਭਗਤ ਕਰੇ ਹੈ। ਜੇ ਪ੍ਰਸਾਦ ਭੁਖਨ ਪੈਰੀ ਜੈ, ਮਨ ਤੇ ਸਮੁਖ ਵਾਸ ਕੀ ਜੈ। ਜੇ ਪ੍ਰਸਾਦ ਅਸਭ ਹਸ ਪਾਰੀ, ਮਾਨ ਤੇ ਪ੍ਰਭ ਕੋ ਕਬਹੁ ਨਾ ਬਿਸਾਰੇ। ਜੇ ਪ੍ਰਸਾਦ ਬਾਕ ਮਿਰਖਤ ਨਾ ਰਾਖ, ਪ੍ਰੋਇ ਪ੍ਰ ਆਪਣੇ ਮਨਾ ਜਨ ਤੇਰੀ ਮਨ ਪਨ ਪ੍ਰਣਾਇ। ਉਠਤ ਬੈਠ ਸਤ ਸਹਿਤ ਆਏ, ਤੇ ਸਹਿਤ ਆਏ ਜੋ ਇਕ ਲਖੈ, ਇਹਾਂ ਉਹਾਂ ਨਾਨਕ ਤੇਰੀ ਰੱਖੈ। ਜੇ ਪ੍ਰਸਾਦ ਕਰੇ ਪਨ ਬੋਦਾਨ, ਮਨ ਆਠ ਪੈਰ ਕਰ ਸਕਾ ਧਿਆਨ। ਜੇ ਪ੍ਰਸਾਦ ਤੂੰ ਆਚਾਰ ਪਿਹਾਰੀ, ਤੇ ਪ੍ਰਭ ਕੋ ਸਾਹ ਸਾਹ ਚਤਾਰੀ। ਜੇ ਪ੍ਰਸਾਦ ਤੇਰਾ ਸੁੰਦਰ ਰੂਪ, ਸੋ ਪ੍ਰਭ ਸਿਮਰ ਸਦਾ ਨੂਪ।

ਭਾਈ ਸੁਹਰ ਗੁਣ ਗਾ। ਪ੍ਰਭ ਕਿਰਪਾ ਤੇ ਹੋਏ ਪ੍ਰਕਾਸ, ਪ੍ਰਭ ਦਇਆ ਤੇ ਕਮਲ ਵਿਗਾਸ, ਪ੍ਰਭ ਸੁਭ ਪ੍ਰਸੰਨ ਬਸੇ ਮਨ ਸੋਏ, ਪ੍ਰਭ ਦਇਆ ਤੇ ਮਤ ਉੱਤਮ ਹੋਏ। ਸਰਬ ਨਿਦਾਨ ਪ੍ਰਭ ਤੇਰੀ ਮਿਆ, ਆਪੋ ਕਛੂ ਨਾ ਕਿਨਹੂ ਲਿਆ, ਜਿਤ ਜਿਤ ਲਾਗੇ।

ਕਦੇ ਸਾਧ ਕੇ ਸੰਗ ਖੋਜਲ ਹੋ ਸਾਧ ਸੰਮਰ ਸਰੀ ਖੋ ਸਾਧ ਕੇ ਸੰਗ ਟਿਪ ਪਾਨ ਸਾਧ ਕੇ ਸੰਗ ਪ੍ਰਗਟੇ ਸੋ ਗਿਆਨ ਸਾਧ ਕੇ ਸੰਗ ਬੁੱਝੈ ਪ੍ਰਭ ਨੇਰਾ ਸਾਧ ਸੰਗ ਸਭ ਹੋਤਨ ਬੇਰਾ ਸਾਧ ਕੇ ਸੰਗ ਪਾਏ ਨਮਤਨ ਸਾਧ ਕੇ ਸੰਗ ਏਕ ਉਪਰ ਜਤਨ ਸਾਧ ਕੇ ਮਹਿਮਾ ਵਰਣੇ ਕੌਣ ਪ੍ਰਾਣੀ ਨਾਨ ਸਾਧ ਕੇ ਸੋਭਾ ਪ੍ਰਭ ਸਮਾਨੀ ਸਾਧ ਕੇ ਸੰਗ ਗੋਚਰ ਮਿਲੈ ਸਾਧ ਕੇ ਸੰਗ ਸਦਾ ਪ੍ਰਫੁੱਲੈ ਸਾਧ ਕੇ ਸੰਗ ਆਵੇ ਬਸ ਪੰਚਾ ਸਾਧ ਸੰਗ ਅੰਮ੍ਰਿਤ ਰਸ ਪੁੰਚਾ ਸਾਧ ਸੰਗ ਹੋਏ ਸਭ ਕੀ ਰੇਨ ਸਾਧ ਕੇ ਸੰਗ ਮਨੋਹਰ ਪੈਨ ਸਾਧ ਕੇ ਸੰਗ ਨਖ ਤੂੰ ਧਾਏ ਸਾਧ ਸੰਗ ਅਸਥਿਤ ਮਨ ਪਾਏ ਸਾਧ ਕੇ ਸੰਗ ਮਾਇਆ ਤੇ ਪੈਨ ਨਾਨ ਸਾਧ ਸੰਗ ਨਾਨ ਪ੍ਰਭ ਸੁਖ ਪ੍ਰਸੰਨ ਸਾਧ ਸੰਗ ਦੁਸ਼ਮਣ ਸਮੀ ਸਾਧੂ ਕੇ ਸਮਾ ਪਨੀਤ ਸਾਧ ਸੰਗ ਕੇ ਸੁਨੇ ਪੈਰ ਸਾਧ ਕੇ ਸੰਗ ਨਬਿੰਗਾ ਪੈਰ ਸਾਧ ਕੇ ਸੰਗ ਨਾਹੀ ਕੋ ਮੰਦਾ ਸਾਧ ਸੰਗ ਜਾਣੇ ਪਰਮਾਨੰਦਾ ਸਾਧਕ ਸੰਗ ਨਾਹੀ ਹੋ ਤਾਪ ਸਾਧਕ ਸੰਤ ਜੇ ਸਭ ਆਪ ਆਪੇ ਜਾਣੇ ਸਾਧ ਬਡਾਏ ਨਾਨਕ ਸਾਧ ਪ੍ਰਭੂ ਬਨਿਆਈ ਸਾਧਕ ਸੰਗ ਨਾ ਕਬੂ ਤਾਵੇ ਸਾਧਕ ਸੰਗ ਸਦਾ ਸੁਪਾਏ ਸਾਧ ਸੰਗ ਵਸਤੇ ਗੋਚਰ ਰਹੇ ਸਾਧੂ ਕੇ ਸੰਗ ਅਜਰ ਸਹਿ ਸਾਧਕ ਸੰਗ ਵਸੇ ਤਨ ਉਚੈ ਸਾਧੂ ਕੇ ਸਮਰ ਪਹੁੰਚੈ ਸਾਧਕ ਸੰਗ ਦ੍ਰਿੜੇ ਸਭ ਤਰਨ ਸਾਧਕ ਸੰਗ ਕੇਵਲ ਪਾ ਬ੍ਰਹਮ ਸਾਧ ਕੇ ਸੰਗ ਪਾਏ ਨਾਮ ਨਿਤਾਨ ਸਾਧੂ ਕੇ ਕੁਰਪਾਨ ਸਾਧ ਕੇ ਸੰਗ ਸਭ ਕੁਲ ਉਦਾਰੇ ਸਾਧ ਸੰਗ ਸਾਜਨ ਮੀਤ ਕੁਟੰਬ ਨਿਸਤਾਰੈ ਸਾਧੂ ਕੇ ਸੰਗ ਸੋਤਨ ਪਾਏ ਜਿਸ ਤਨ ਤੇ ਸਭ ਕੋ ਵਰਸਾਵੇ ਸਾਧ ਸੰਗ ਧਰਮ ਰਾਏ ਕਰ ਸੇਵਾ ਸਾਧ ਕੇ ਸੰਗ ਸੋਭਾ ਸੁਰਦੇਵਾ

ਬਹੁਤ ਨਿਹਾਲ। ਸਾਧ ਕੇ ਸੰਗ ਕਰੁਖਤ ਹਰੈ, ਸਾਧ ਕੇ ਸੰਗ ਨਰਕ ਪਰ ਹਰੈ, ਸਾਧ ਕੇ ਸੰਗ ਈਹਾ ਊਹਾ ਸਹਿਲਾ, ਸਾਧ ਸੰਗ ਬਿਸਰ ਤਰ ਮੇਲਾ। ਜੋ ਇੱਛਾ ਸੋਈ ਪਰ ਪਾਏ, ਸਾਧ ਕੇ ਸੰਗ ਨ ਬਿਰਥਾ ਜਾਵੇ, ਪਾ ਬ੍ਰਹਮ ਸਾਧ ਰਿਤ ਵਸੈ, ਨਾਨਕ ਕੁਦਰੇ ਸਾਧ ਸੁਨ ਸੈ। ਸਾਧ ਕੇ ਸੰਗ ਸੁਨ ਹਰ ਨਾਮ, ਸਾਧ ਸੰਗ ਹਰ ਕੇ ਗੁਣ ਗਾ, ਸਾਧ ਕੇ ਸੰਗ ਨ ਮੰਤੇ ਬਿਸਰੈ, ਸਾਧ ਸੰਗ ਸਰਪਨ ਨਿਸਥਲੈ। ਸਾਧ ਕੇ ਸੰਗ ਲੱਗੇ ਪਿਆ ਮੀਠਾ, ਸਾਧੂ ਕੇ ਸੰਗ ਕੜ ਕੜ ਡੀਠਾ, ਸਾਧ ਸੰਗ ਪਏ ਆਗਿਆਕਾਰੀ, ਸਾਧ ਸੰਗਤ ਪਈ ਹਮਾਰੀ, ਸਾਧ ਕੇ ਸੰਗ ਮਿੱਟੇ ਸਭ ਰੂਪ, ਨਾਨਕ ਸਾਧ ਭੇਟੇ ਸੰਜੋਗ। ਸਾਧ ਕੀ ਮਹਿਮਾ ਬੇਦ ਨ ਜਾਣੈ, ਜਿਤਾ ਸੁਣੈ ਹੈ ਤਿਤਾ ਬਖੇ ਅੰਨ ਹੈ, ਸਾਧ ਕੀ ਉਪਾਂ ਤੇ ਗੁਣ ਤੇ ਦੂਰ, ਸਾਧ ਕੀ ਉਪਾਂ ਲਈ ਭਰਪੂਰ ਹੈ। ਸਾਧ ਕੀ ਸੋਭਾ ਕਾ ਨਾਹੀ ਅੰਤ, ਸਾਧ ਕੀ ਸੋਭਾ ਸਦਾ ਬੇਅੰਤ, ਸਾਧ ਕੀ ਸੋਭਾ ਉੱਤੇ ਉੱਚੀ, ਸਾਧ ਕੀ ਸੋਭਾ ਮੂਚੇ ਮੂਚੇ, ਸਾਧ ਕੀ ਸੋਭਾ ਸਾਧ ਪਨਿਆਏ, ਨਾਨਕ ਸਾਧ ਪ੍ਰਭੇ ਨ ਪਾਏ ਸਲੋਕ, ਮਨ ਸਾਚਾ ਮੁਖ ਸਾਚਾ ਸੋਏ, ਅਵਨ ਭੇਖੈ ਅਕਸ ਬਿਨ ਕੋਏ।

ਸੁਫਲਾ ਪ੍ਰਮ ਗਿਆਨੀ ਸੁਫਲ ਫਲਾ ਬ੍ਰਹਮ ਗਿਆਨੀ ਸੰਸਾਰ ਉਦਾਰ ਨਾਨਕ ਪ੍ਰਮ ਗਿਆਨੀ ਜਪੈ ਸਗਲ ਸੰਸਾਰ ਬ੍ਰਹਮ ਗਿਆਨੀ ਕਹਿ ਕਹਿ ਰੰਗ ਪ੍ਰਮ ਗਿਆਨੀ ਕਹਿ ਬਸੈ ਪ੍ਰਭ ਸੰਗ ਪ੍ਰਮ ਗਿਆਨੀ ਕਹਿ ਨਾਮ ਉਦਾਰ ਪ੍ਰਮ ਗਿਆਨੀ ਕਹਿ ਨਾਮ ਪਰਿਵਾਰ ਬ੍ਰਹਮ ਗਿਆਨੀ ਸਦਾ ਸਦ ਜਾਗਤ ਬ੍ਰਹਮ ਗਿਆਨੀ ਅਹਿ ਬੁੱਧ ਤਿਆਗਤ ਬ੍ਰਹਮ ਗਿਆਨੀ ਕਹਿ ਮਨ ਪਰਮਾਨੰਦ ਬ੍ਰਹਮ ਗਿਆਨੀ ਕਹਿ ਘਰ ਸਦਾਨੰਦ ਬ੍ਰਹਮ ਗਿਆਨੀ ਸੁਸਾਜ ਨਿਵਾਸ ਨਾਨ ਪ੍ਰਮ ਗਿਆਨੀ ਕਾ ਨਹੀਂ ਪਨਾ ਬ੍ਰਹਮ ਗਿਆਨੀ ਬ੍ਰਹਮ ਕਾ ਬੇਤਾ ਬ੍ਰਹਮ ਗਿਆਨੀ ਸੰਹਿਤਾ ਬ੍ਰਹਮ ਗਿਆਨੀ ਕਹਿ ਹੋਏ ਅਚਿੰਤ ਬ੍ਰਹਮ ਗਿਆਨੀ ਕਾ ਨਿਮਨ ਮੰਤ ਬ੍ਰਹਮ ਗਿਆਨੀ ਜਿਸ ਕਰੇ ਪ੍ਰਵਿਆਪ ਬ੍ਰਹਮ ਗਿਆਨੀ ਕਾ ਭਟ ਪ੍ਰਤਾਪ ਬ੍ਰਹਮ ਗਿਆਨੀ ਕਾ ਦਰਸ ਬਟਪਾਕੀ ਪਾਈਏ ਬ੍ਰਹਮ ਗਿਆਨੀ ਕੋ ਬਰ ਪਰਚਾਈਐ ਬ੍ਰਹਮ ਗਿਆਨੀ ਕੋ ਖੋਜੈ ਮਹੇਸਰ ਨਾਨ ਬ੍ਰਹਮ ਗਿਆਨੀ ਆਪ ਪਰਮੇਸਰ ਹੈ ਬ੍ਰਹਮ

ਅਗਾਸ ਆਪਣੀ ਬੰਤਿਆ ਅਪਣਾਈ, ਨਾਨਕ ਜੀ ਵੈ ਦੇਵ ਪੜਾਈ, ਇਸ ਕਾ ਬਰ ਨਾਈ ਸਾਥ, ਕਰਨ ਕਰਾਨ ਸਰ ਕੋ ਨਾਲ, ਆਗਿਆਕਾਰੀ ਬਪਰਾ ਜੀਉ, ਜੋ ਤਿਸ ਪਾਵੇ ਸੋਈ ਫਨਤੀਓ, ਕਬਹੂ ਊਚ ਨੀਚ ਮੈਂ ਵਸੈ, ਕਬੂ ਸੋਕ ਹਰਖ ਰੰਗ ਹਸੈ, ਕਬਹੂ ਨਿੰਦ ਚੰਦ ਬਿਹਾਰ, ਕਬੂ ਬਕਾਲ ਪਿਆ, ਕਬਹੂ ਬੇਤਾ ਬ੍ਰਹਮ ਵਿਚਾਰ, ਨਾਨਕ ਆਪ ਮਿਲਾਵਨਹਾਰ, ਕਬਹੂ ਨਿਰਤ ਕਰੇ ਬਪਾਂਤ, ਕਬੂ ਸੋਏ ਰਹੇ ਦਿਨ ਰਾਤ, ਕਬੂ ਮਾਂ ਕਰੋਧ ਬਿਖਰਾਲ, ਕਬੂ ਸਰ ਕੀ ਹੋ ਤਰਵਾਲ, ਕਬਹੂ ਹੋਏ ਬਹਿ ਬੜ ਰਾਜਾ, ਕਬਹੂ ਭਿਖਾਰੀ ਨੀਕਾ ਸਾਜਾ, ਕਬਹੂ ਅਪਕੀਰਤ ਮੈਂ ਆਪੈ, ਕਬਹੂ ਭਲਾ ਭਲਾ ਕਹਾਵੈ, ਜਿਉਂ ਪ੍ਰਭ ਰਾਖੇ ਤੇ ਵੀ ਰਹੈ, ਗੁਰਪ੍ਰਸਾਦ ਨਾਨਕ ਸੱਚ ਕਹੈ, ਕਬਹੂ ਹੋਏ ਪੰਡਿਤ ਕਰੇ ਬਖਿਆਨ, ਕਬੂ ਮੂਨ ਤਾਰੀ ਲਾਵੇ ਧਿਆਨ, ਕਬਹੂ ਤਟ ਤੀਰਥ ਇਸ਼ਨਾਨ, ਕਬੂ ਸਿਧ ਸਾਧਕ ਮੁ ਗਿਆਨ, ਕਬਹੂ ਕੀਟ ਹਸਤ ਪਤੰਗ ਹੋਏ ਜੀ, ਅਨਖ ਜੋਨ ਭਰਮੇ ਪਰਮੀਆ, ਨਾਨਾ ਰੂਪ ਜੋ ਸੁਹਾਗੀ ਦੁਖਾਏ, ਜੋ ਪ੍ਰਭ ਪਾਵੇ ਤੇ ਨਚਾਵੇ, ਜੋ ਤਿਸ ਪਾਵੇ ਸੋਈ ਹੋਏ, ਨਾਨਕ ਤੂੰ ਜਬ ਨ ਕੋਏ, ਕਬਹੂ ਸਾਧ ਸੰਗਤ ਪਾਇਓ, ਸਸਥਾਨ ਤੇ ਬਹੁਨੇ ਆਪੇ ਅੰਤਰ ਹੋਏ, ਗਿਆਨ ਪ੍ਰਗਾਸ ਹੋ ਸਸਥਾਨ ਕਾ ਨਹੀਂ ਬਿਨਾ, ਮਨ ਤਨ ਨਵ ਤੇ ਖਰਾਨ, ਸਦਾ ਬਸੇ ਪਾਪ ਰੱਖੇ ਸੰਗ, ਜਿਉਂ ਜਲ ਮੈਂ ਜਲਿਆ ਖਟਾਨਾ, ਤੋ ਜੋਤੀ ਸਾਂ ਜੋ ਸਮਾਨਾ, ਮਿਟਕੇ ਗੁਣ ਪਾਏ ਵਿਸਰਾਮ, ਨਾਨਕ ਪ੍ਰਭ ਕੇ ਸਾਧੂ ਕਿਰਪਾ ਸਲੋਕ, ਸੁਖੀ ਵਸੈ ਮਸਕੀਨੀਆ, ਪਨਵਾਰ ਤਲੇ ਵੱਡੇ ਵੱਡੇ ਅੰਕਾਰੀਆ, ਨਾਨਕ ਕਰਮ ਕਰੇ ਅਟ ਪਰੇ, ਜਿਸਕੇ ਅੰਤਰ ਰਾਜ ਪਵਾਨ, ਸੋ ਨਰ ਪਾਤੀ ਹੋ ਸਵਾਨ, ਜੋ ਚਨੇ ਮੈਂ ਜੋ ਨਪਾਨ, ਸੋ ਉਤ ਪੇਟਾਂ ਕਾ ਜਨ,

ਭਾਗੇ ਸੋ ਪਾਵੈ। ਧਨਵੰਤਾ ਹੋਏ ਕਾਰ ਘਰ ਪਾਇਆ ਤਿਨ ਸਮਾਨ, ਕੈ ਸੰਗ ਨ ਜਾਪੇ ਬੋਲਾਸ ਕਰ ਮਾਨਕ ਉਪਰ ਕਰਿਆ। ਪਰ ਪਿਤਰ ਤਾਂ ਕਾ ਹੋਏ ਬਿਨਾ, ਸਭ ਤੇ ਆਪ ਜਾਣੇ ਬਲਵਾਨ, ਖਿਨਮੇ ਹੋਏ ਜਾਏ ਪਸਮੰਤ। ਕਿਸੈ ਨ ਬਦਿਆ ਪੰਕਾਰੀ, ਧਰਮ ਰਾਜਤ ਕਰੇ ਖੁਆਰੀ, ਗੁਰ ਪ੍ਰਸਾਦ ਜਾਖਾ ਮਿੱਟੇ ਮਾਨ, ਸੋ ਜਨ ਨਾਨਕ ਤਰਕੇ ਪ੍ਰਵਾਨ, ਕੋਟ ਕਰਮ ਕਰੇ ਹੋ ਤਾਰੇ, ਸ਼ਰਮ ਪਾਵੇ ਸਗਲੇ ਥਾਰੇ, ਸਗਲੇ ਬਿਰਥਾਰੇ ਅੰਕ ਤਪੱਸਿਆ ਕਰੇ ਅੰਕਾਰ, ਨਰਕ ਸੁਰਗ ਫਿਰ ਫਿਰੇ ਅਵਤਾਰ, ਅਨਕ ਜਤਨ ਕਾਰ ਆਤਮ ਨਹੀਂ ਦਰਫੈ, ਹਰ ਦਰਗੇ ਕੋ ਕੈਸੇ ਗਵੈ, ਆਪਸ ਕੋ ਜੋ ਪਰਾ ਖਰਾਏ, ਤਿਸੇ ਪਰਾਈ ਟਿਕਟ ਨ ਆਏ, ਤਿਸੈ ਪਰਾਈ ਨਿਕਟ ਨਾਏ, ਸਭ ਕਿਰੇ ਜਾ ਕਾ ਮਨ ਹੋਏ ਕੋ ਨਾਨਕ ਤਾਂ ਕਿਨੇ ਮਰਸੋਏ, ਜਪ ਲਗ ਜਾਣੇ ਮੁਕਤੇ ਕਛ ਹੋਏ, ਤਬ ਕੋ ਸੁਖ ਨਾਈ ਕੋਏ, ਜਪੇ ਜਾਣ ਮੈਂ ਕਛ ਕਰਤਾ, ਤਬ ਲਗ ਗਰਭ ਚੁਣ ਮੈਂ ਫਿਰਤਾ, ਜਬ ਧਾਰੀ ਕੋ ਪਿਆਰੀ ਮੀਤ, ਤਬ ਲਗ ਨਹਿ ਚਰ ਨਾਈ ਚੀਤ, ਜਪ ਲਗ ਮੋਹ ਮਗਰ ਸਮਾਏ, ਤਬ ਲਗ ਧਰਮ ਰਾਜ ਦੇ ਸਜਾਏ, ਪ੍ਰਭ ਕਿਰਪਾ ਤੇ ਬੰਧਨ ਟੁੱਟੈ, ਗੁਰਪ੍ਰਸਾਦ ਨਾਨਕੋ ਛੂਟੈ, ਸਹਿਸ ਖਟੇ ਲਾ ਕੁੱਟ ਧਾਵੇ, ਤ੍ਰਿਪਤ ਨਾਵ ਮਾਇਆ ਪਾਛੇ ਪਾਵੈ, ਅਨਕ ਭੋਗ ਵਿਖਿਆ ਕੇ ਕਰੈ, ਨਹਿ ਤ੍ਰਿਪਤਾ ਖਪ ਕਮਰੈ, ਬਿਨਾ ਸੰਦੋਖ ਨਹੀਂ ਕੋ ਰਾਜ, ਸੁਪਨ ਮਨੋਰਥ ਬਿਰਥੇ ਸਭ ਕਾ ਜਾਏ, ਨਾਮ ਰੰਗ ਸਰ ਸੁਖ ਹੋਏ, ਵਡਪਾਕੀ ਕਿਸੇ ਪ੍ਰਾਪਤ ਹੋਏ, ਕਰਣ ਕਰਾਵ ਨੇ ਆਪੇ ਆ, ਸਦਾ ਸਤਾ ਨਾਨਕ ਰਜਾ, ਕਰਨ ਕਰਮ ਕਰਨੇ ਹਰ ਇਸਕੇ ਆਦਿ ਕਾਮ ਵਿਚਾਰ, ਜੈਸੀ ਦ੍ਰਿੜ ਕਰੇ ਤੈਸਾ ਹੋਏ, ਆਪੇ ਆਪ ਆਪ ਰਸੋਏ, ਜੋ ਕਿਛ ਕਿਨੋ ਸੋ ਆਪਣੇ ਨਾਮ, ਸਭ ਤੇ ਦੂਰ ਸਭ ਹੋ ਕੇ ਸੰਭੂ, ਜੇ ਦੇਖੇ ਕਰੇ ਵਿਵੇਕ, ਆਪੇ ਖਾਪੇ ਅਨੇਕ, ਮਰੇ ਨ ਬਿਨਸੇ ਆਵੇ ਨ ਜਾਏ, ਨਾਨ ਸਦੀ ਰਿਆ ਸਮਾਏ, ਆਪ ਉਪਦੇਸੇ ਸਮਝੇ, ਆਪੇ ਆਪੇ ਰਚਿਆ ਸਭ ਕੇ ਸਾਰ, ਆਪ ਕਿਨੂੰ ਆਪਣ ਵਿਸਤਾਰ, ਸਭ ਕਾ ਸ਼ੁਸਕਾ ਕਰਨੇ ਹਾਸ ਤੇ ਪਿੰਨ, ਕਹੋ ਹੋ ਕਿਛ ਹੋਏ ਥਾਨ, ਤੁਰੰਤ ਰੇਖਾ ਸੋਏ, ਆਪਣੇ ਚਲ ਤਿਆਵ ਕਰਨੇ ਹਾਰ, ਕੁਤ ਕਰੇ ਰੰਗ ਪਾਰ, ਮਨ ਮੇ ਆਪ ਮਨੇ ਆਪਣੇ ਮਾਇ, ਨਾਨਕ ਕੀਮਤ ਕਹਿਣਾ ਜਾਏ, ਸਤ ਸਤ ਸਭ ਪ੍ਰਸਵਾਮੀ, ਗੁਰਪ੍ਰਸਾਦ ਕਿਨੇ ਵਕਿਆਨੀ, ਸੱਚ ਸੱਚ ਸਸਵ ਕੀਨਾ ਕੁਟ ਮਦੇ, ਕਿਨ ਵਿਰਦੇ ਚੀਨਾ, ਭਲਾ ਭਲਾ ਪ੍ਰਥ ਰੂਪ, ਅਤ ਸੁੰਦਰ ਪਾਰ ਅਨੂਪ, ਨਿਰਮਲ ਨਿਰਮਲ ਨਿਮਿਤਰੀ ਪਾਣੀ, ਘੜ ਘੜ ਸੁਣੀ ਸਰਵਣ ਬਖਿਆਣੀ, ਪਵਿੱਤਰ ਪਵਿੱਤਰ ਪਵਿੱਤਰ ਪਨੀਤ, ਨਾਮ ਜਪੇ ਨਾਨਕ ਮਨ ਪ੍ਰੀਤ, ਸਲੋਕ ਸੰਤ ਸਰਣ ਜੋ ਜਨ ਪਰੈ, ਸੋ ਜਨ ਦੁਰਨਹਾਰ, ਸੰਤ ਕੀ ਨਿੰਦਾ ਨਾਨਕਾ, ਬਹਰ ਬਹਰ ਅਵਤਾਰ ਅਟਪਦੇ, ਸੰਤ ਕੈ ਦੁਖ ਨਿਆਰ ਜਾ ਕਟੈ, ਸੰਤ ਕੈ ਦੁਖਨ ਜਮਤੇ ਨਹੀਂ ਛੁਟੈ, ਸੰਤ ਕੈ ਦੁਖਨ ਸੋਸਾ ਜਾਏ, ਸੰਤ ਕੈ ਦੁਖਨ ਨਰਕ ਮੈਂ ਪਾਏ, ਸੰਤ ਕੈ ਦੁਖਨ ਮਤ ਹੋਏ ਮਰੀ, ਸੰਤ ਕੈ ਦੁਖਨ ਸੁਭਾ ਤੇ ਹੀਨ, ਸੰਤ ਕੇ ਹਤੇ ਕੋ ਰੱਖੇ ਨ ਕੋਏ, ਸੰਤ ਕੈ ਦੁਖਨ ਥਾਨ ਭ੍ਰਿਸ਼ਟ ਹੋਏ, ਸੰਤ ਕਿਰਪਾਲ ਕਿਰਪਾ ਜੇ ਕਰੇ ਨਾਨ, ਸੰਤ ਸੰਗ ਨਿੰਦਕ ਪੀਤਰ ਆਏ, ਸੰਤ ਕੈ ਦੁਖਨ ਤੇ ਮੁਖ ਪਵੈ, ਸੰਤਨ ਕੈ ਦੁਖਨ ਕਾ ਜਲ ਪੈ, ਸੰਤਨ ਕੈ ਦੁਖਨ ਸਰਪ ਜੋਨ ਪਾਏ, ਸੰਤ ਕੈ ਦੁਖਨ ਤ੍ਰੈਗਦ ਜੋਨ ਕਰਮਾਏ, ਸੰਤਨ ਕੈ ਦੁਖਨ ਤਿਸਨਾ ਮੈਂ ਜਰਾ, ਸੰਤ ਕੈ ਦੁਖਨ ਸਭ ਕੁਸ਼ਲ, ਸੰਤ ਕੈ ਦੁਖਨ ਤੇ ਸਭ ਜਾਏ, ਸੰਤ ਕੈ ਦੁਖਨ ਨੀਚ ਨਚਾਏ, ਸੰਤ ਦੁਖੀ ਕਾ ਥਾਉ ਕੋ ਨਾਏ, ਨਾਨਕ ਸੰਤ ਪਾਏ ਤਾਂ ਪੀ ਗਤ ਪਾਏ, ਸੰਤ ਕਾ ਨਿੰਦਕ ਮਹਾਂ ਅਤਤਾਏ, ਸੰਤ ਕਾ ਨਿੰਦਕ ਖਿਨ ਟਿਕਨ ਪਾਏ, ਸੰਤ ਕਾ ਨਿੰਦਕ ਮਹਾਂ ਤਿਆਰ, ਸੰਤ ਕਾ ਨਿੰਦਕ ਪਰਮੇਸ਼ਰ ਮਹਾਰਾਜ,

ਕਾਨਾ ਜਿਸਤੇ ਉਪਜੈਤ ਸਮਾਏ ਸਮਾਏ ਸੁਖ ਨਿਦਾਨ ਉਨਹੂ ਬਨਿਆਇ ਆਪ ਅਸਪੂ ਆਪ ਦੀ ਨੋ ਮਾਨ ਨਾਨ ਪ੍ਰਭ ਜਨ ਏਕੋ ਜਾਨ ਸਲੋਕ ਸਰਬ ਕਲਾ ਭਰਪੂਰ ਪ੍ਰਭ ਬਿਰਥਾ ਜਾਣਨ ਹਾਰ ਜਾ ਕੇ ਸੁਣ ਦਰੀਐ ਨਾਨਕ ਤਿਸ ਪਲ ਹਰ ਅਠ ਪਦੇ ਟੂਟੀ ਗਾਣਨ ਹਰ ਗੁਪਾਰ ਸਭ ਜੀਆਂ ਪੇ ਪਰਪਾਰ ਸਰ ਕੀ ਚਿੰਤਾ ਜਿਸੁਨ ਮਾਏ ਤਿਸਤੇ ਬਿਰਥਾ ਕੋਈ ਨਾਇ ਰੇ ਮਨ ਮੇਰ ਸਦਾ ਹਰ ਜਾਪ ਅਭਨਾਸੀ ਪ੍ਰਯਾਪੇ ਆਪ ਆਪਨ ਕੀਆ ਕੁਛ ਨ ਹੋਏ ਜੇ ਸੋ ਪ੍ਰਾਣੀ ਰੁਚੈ ਕੋਏ ਤੈਸ ਬਿਨ ਨਾਹੀ ਤੇਰੇ ਕਿਛ ਕਾਮ ਗਤ ਨਾਨਕ ਜਾਪੇ ਕਰਣਾ ਰੂਪ ਬੰਤੋ ਨਾਹੀ ਮੋਹੈ ਭੱਖੀ ਜੋਤ ਸਗਲ ਘਟ ਸੋ ਹੈ ਧਨਵੰਤਾ ਹੋਏ ਕਿਆ ਕੋ ਗਰਭੈ ਜਾਂ ਸਭ ਕਿਛ ਤਿਸਕਾ ਦੀਆ ਦਰਬੈ

ਸੋਏ ਸਤ ਸਰੂਪ ਰਜਨ ਮਾਨਿਆ ਕਰਨ ਕਰਾਮ ਤਨ ਮੂਰ ਪਛਾਨਿਆ ਜਾ ਕੇ ਹਿਰਦੈ ਵਿਸਵਾਸ ਪ੍ਰਵਿਆਇਆ ਤਤ ਗਿਆਨ ਤਿਸ ਮਨ ਫਟਾਇ ਭੈ ਤੇ ਨੇ ਪੋਹ ਬਸਾਨਾ ਜਿਸ ਤੇ ਉਪਜੈ ਤਿਸ ਮਾਇ ਸਮਾਨਾ ਬਾਸਤ ਮਾਇ ਦੇ ਬਾਸ ਕਢਾਈ ਤਾਕੋ ਭਿੰਨ ਨਾ ਕਹਿਣਾ ਜਾਇ ਬੂਝੈ ਬੂਝਨ ਹਰ ਬਿਵੇਕ ਨਾਰਾਇਣ ਮਿਲੇ ਨਾਨਕ ਏਕ ਠਾਕੁਰ ਕਾ ਸੇਵਕ ਆਗਿਆਕਾਰੀ ਠਾਕੁਰ ਕਾ ਸੇਵ ਸਦਾ ਪੁਜਾਰੀ ਠਾਕੁਰ ਕੇ ਸੇਵਕ ਮਨ ਪ੍ਰਤੀਤ ਠਾਕੁਰ ਕੇ ਸੇਵਕ ਨਿਮਰੀਤ ਠਾਕੁਰ ਕੋ ਸੇਵਕ ਜਾਣੇ ਸੰਗ ਪ੍ਰਭ ਕਾ ਸੇਵਕ ਨਾਮ ਕੇ ਰੰਗ

ਸਿੱਖੇ ਸਦਕਾ ਬੋਲੋ ਜਾਚੇ ਪਦ ਨਿਰਾਲ ਪ੍ਰਭ ਆਪਣੇ ਜਨ ਕਿਨੀ ਦਾਤ ਕਰੇ ਭਗਤ ਆਤਮ ਕੇ ਚਾਏ ਪ੍ਰਭ ਆਪਣੇ ਸੋ ਰਹੇ ਸਮਾਏ ਜੋ ਹੁਆ ਹੋਵ ਸੋ ਜਾਣੇ ਪ੍ਰਭ ਆਪਣੇ ਕਾ ਹੁਕਮ ਪਛਾਣੇ ਤਿਸਕੀ ਮਹਿਮਾ ਕੌਣ ਬਖਾਨੋ ਤਿਸਕਾ ਗੁਣ ਕੈ ਕਨ ਜਾਣੋ ਆਠ ਪੈ ਪ੍ਰਭ ਸਹਿ ਹਜੂਰੇ ਕਹੁ ਨਾਨਕ ਸਹੀ ਜਨ ਪੂਰੇ ਮਨ ਮੇਰੇ ਤਿਨ ਕੀ ਉੱਠ ਲਏ ਮਨ ਤਨ ਆਪਣਾ ਤਨ ਜਨ ਦੇ ਜਿਨ ਜਨ ਆਪਣਾ ਪ੍ਰਭੁ ਪਛਾਤਾ ਸੋ ਜਨ ਸਰਸੋ ਕਾ ਦਾਤਾ ਤਿਸਕੇ ਸਰਣ ਸਰਸੋ ਪਾਵੇ ਤਿਸਕੇ ਦਰਸ ਸਭ ਪਾਪ ਮਿਟਾਵੇ ਅਵਰਸਿਆਂ ਨੂੰ ਸਗਲੇ ਛਾੜ

ਪਾਠਪਦੇ ਸਤਿਗੁਰ ਸਿੱਖੀ ਕਰੈ ਪ੍ਰਤਪਾਦ ਸੇਵਕ ਹੋਕਰ ਸਦਾ ਦਿਆ ਸਿੱਖ ਕੀ ਗੁਰ ਦੁਰਮਾਤਮਾ ਰਹਿਰੈ ਗੁਰਬਚਨੀ ਨਾਮ ਚਰੈ ਸਤਿਗੁਰ ਸਿੱਖੇ ਬੰਧਨ ਕਟੈ ਗੁਰ ਕਾ ਸਿੱਖ ਵਿਕਾਰ ਤੇ ਹਟੈ ਸਤਿਗੁਰ ਸਿੱਖੋ ਨਾਮ ਧੰਨ ਦੇ ਗੁਰ ਕਾ ਸਿੱਖ ਵਡਭਾਗੀ ਹੈ ਸਤਿਗੁਰ ਸਿੱਖ

ਭਾਗੀ ਪਾਈ ਹੈ। ਸਫਰ ਦਸਨ ਫਿਰ ਪੁਨੀਤ, ਪਰ ਸਚਣ ਗਤ ਨਿਮਰੀਤ, ਭੇਟ ਸੰਗ ਰਾਮਖੁਨ ਰਫੈ, ਪਾ ਬ੍ਰਹਮਖੀ ਦਰਗੇ ਖਫੈ, ਸੁਨ ਕਰ ਬਚਨ ਕਣ ਖਨੇ ਮਨ ਸੰਤੋ ਖਾਤਮ ਪਤਿਆਨ, ਪੂਰਾ ਕੁ ਰਖਿਓ ਜਾ ਕਾ ਮੰਤਰ, ਅੰਮ੍ਰਿਤ ਦ੍ਰਿਠ ਪੇਖੇ ਹੋ ਸੰਤ, ਗੁਣ ਪਿਆੰਤ ਕੀਮਤ ਨੀ ਪਾਏ, ਨਾਨਕ ਜਿਸ ਭਾਵੇ ਤਿਸ ਲਏ ਮਿਲਾਏ, ਜਿਹ ਪਾਏ ਕੁਸਤ ਅਨੇਕ, ਸਤ ਪੁਰਖ ਪੂਰਨ ਬਵੇਕ, ਕਾਹੂ ਬੋਲ ਨਾ ਪਹੁੰਚੇ ਪ੍ਰਾਣੀ, ਅੱਖ ਮੈਂ ਗੋਚਰ ਪ੍ਰਭ ਨਿਰਪਾਣੀ, ਨਿਰਾਹਾਰ ਨਿਰਭੈ ਸੁਖਦਾਈ, ਤਾਂ ਕੀ ਕੀਮਤ ਕਿਨ ਨਾ ਪਾਏ, ਅਨਕ ਭਗਤ ਬੰਧਨ ਕਰੈ, ਚਰਨ ਕਮਲ ਹਿਰਦੇ ਸਿਮਰੈ, ਸਦ ਬਲਹਾਰੀ ਸਭ ਗੁਰੇ ਆਪਣੇ ਨਾਨਕ, ਜਿਸ ਪ੍ਰਸਾਦ ਸਭ ਪ੍ਰਾ ਜਪਨੈ, ਇਹੋ ਹਰਿ ਸੁਭਾਵੇ ਜਨ ਕੋਈ, ਅੰਮ੍ਰਿਤ ਪੀਵੈ ਮਸੋ ਹੋਇ ਸਪੁਰਕਾ, ਨਾ ਹੀ ਕਦੇ ਬਿਨਾ ਜਾ ਕੇ ਮਨ ਫਟੇ ਗੁਣਤਾਰ, ਆਠ ਪੈਰ ਹਰ ਕਾ ਨਾਮ ਲੇ, ਸੱਚ ਉਪਦੇ ਸੇਵਕੋ ਦੇ, ਮੋਹ ਮਾਇਆ ਕੇ ਸੰਗ ਨ ਲੇਪ, ਮਨ ਮੈ ਰਾਖੇ ਹਰ ਹਰੇਕ, ਅੰਧਕਾਰ ਦੀਪਕ ਪ੍ਰਗਾਸੇ, ਨਾਨ ਭਰਮ ਦੁਖ ਤੈ ਨਾਸੇ, ਤਪਤ ਮਾਇ ਠਾਂਡ ਵਰਤਾਈ, ਅੰਧ ਪਿਆ ਦੁਖ ਨਾਠੇ ਪਾਈ, ਜਨ ਮਰਨ ਕੇ ਮਿਟਿਆ ਦੇਸੇ, ਸਾਧੂ ਕੇ ਪੂਰਨ ਉਪਦੇਸੇ, ਪਉ ਚੁਕਾ ਨਿਰਭਉ ਹੋਇ ਬਸੈ, ਸੁਰ ਬਿਆਦ ਮਨ ਤੇ ਖੈ ਨਸੈ, ਜਿਸਕਾ ਸਾਥਨ ਕਿਰਪਾ ਤਾਰੀ, ਸਾਧ ਸੰਜਪ ਨਾ ਮਰਾਰੀ, ਥਿਤ ਪਾਈ ਚੁਕੇ ਪ੍ਰਮ ਗਫਨ, ਸੁਨ ਨਾਨਕ ਹਰ ਹਰ ਜਸ ਸਰਵਣ, ਨਿਰਗੁਣ ਆਪ ਸਰਗੁਣ ਪਿਓ ਹੀ ਕਲਾ ਧਾਰ, ਜਿਨ ਸਰੇ ਮੋਹੇ ਆਪਣੇ ਚਰਤ ਪ੍ਰਯਾ ਬਣਾਏ, ਆਪਣੀ ਕੀਮਤ ਆਪੇ ਪਾਏ, ਹਰ ਬਿੰਦੂ ਜਾਣਾਈ ਕੋਏ, ਸਰਬ ਨਿਰੰਤਰੇ ਖੁਸ ਹੋਏ, ਓਤ ਪੋਤ ਰਵਿਆ ਰੂਪ ਰੰਗ, ਪਏ ਪ੍ਰਗਾਸ ਸਾਧਕ ਸੰਗ, ਰਚ ਰਚਨਾ ਆਪਣੀ ਕਲ ਤਾਰੇ, ਅਨਕ ਬਾਰ ਨਾਨਕ ਬਲਹਾਰੀ ਸਲੋਕ, ਸਤ

ਸੇਵਾ ਇਉਂ ਰਤਨ ਜਨ ਕਾ ਹੋਈ ਉਦਾਰ ਹਰ ਹਰ ਸਿਮ ਪ੍ਰਾਣ ਉਦਾਰ ਅਨ ਕਿਉ ਪਾਰਨ ਛੁਟਣ ਹਾਰੇ ਸਿਮਰ ਸਾਥ ਬੇ ਵਿਚਾਰੇ ਹਰ ਕੀ ਭਲ ਕਰੋ ਮਨ ਲਾਏ ਮਨ ਬੰਛਤ ਨਨ ਫਲ ਪਾਏ ਸੰਗਨ ਚਾਰ ਤੇਰੇ ਤਨਾ ਤੂੰ ਕਿਆ ਲਪਟਾ ਬੇ ਮੂਰਖ ਮਨਾ ਸੋਤ ਮੀਤ ਕੁਟੰਬਰ ਬੰਤਾ ਇਨ ਤੇ ਕਹੋ ਤੁਮ ਕਉਨ ਸਨਾਥਾ ਰਾਜ ਰੰਗ ਮਾਇਆ ਵਿਸਤਾਰ ਇਨ ਤੇ ਕਹੋ ਕਉਨ ਛੁਟਕਾਰ ਅਸਹ ਤੀਰਥ ਸਵਾਰੀ ਝੂਠਾ ਡੰਗ ਝੂਠ ਪਸਾਰੇ ਜਿਨ ਦੀਐ ਤਿਸ ਬੁਜੈ ਨਾਮ ਬਿਖਾਨਾ ਨਾਮ ਬਿਸਾਰ ਨਾਨ ਪਿਛਤਾਨਾ ਗੁਰ ਕੀ ਮਤ ਤੂੰ ਦੇ ਇਆਨੇ ਭਗਤ ਬਿਨਾ ਬੋ ਡੂਬੇ ਸਿਆਨੇ ਹਰ ਕੀ

ਲਖੈ ਸੋਕਮ ਬਿਸਰੈ ਜੇ ਭਗਤੇ ਕਾਢੈ ਜਨਮ ਜਨਮ ਕਾ ਟੂਟਾ ਗਾਂਢੈ ਗੁਰ ਪੂਰੈ ਤਤਹਿ ਬੁਝੈ ਪ੍ਰਭ ਆਪਣਾ ਨਾਨਕ ਚੰਨ ਤੇ ਆਇਆ ਸਾਜਨ ਸੰਤ ਕਰੋ ਏ ਕਾਮ ਆਨੰਤ ਆਖ ਜਪੋ ਹਰਿ ਨਾਮ ਸਿਮਰ ਸਿਮਰ ਸਿਮ ਸੋ ਭਾਉ ਆਪ ਜਪੋ ਅਵਰਾ ਨਾਮ ਜਪਾਉ ਭਗਤ ਪਾਏ ਤਰੀ ਸੰਸਾਰ ਬਿਨ ਭਗਤੀ ਤਨ ਹੋਛੀ ਸਾਰ ਸਰਬ ਕਲਿਆਣ ਸੁਖ ਨਿਧ ਨਾਮ ਬੂਟ ਚਾਰ ਪਾਏ ਵਿਸਰਾਮ ਸਗਤ ਦੁਖਾ ਹੂਤ ਨਾਸ ਨਾਨਕ ਨਾਮ ਜਪੋ ਗੁਣਤਾ ਉਪਜੇ ਪ੍ਰੀਤ ਪ੍ਰੇਮ ਰਚਾ ਮੰਤਨ ਅੰਤਰ ਹੀ ਸੁਭਾਉ ਨਿਤਰੋਪੇਖ ਦਰਸ ਸੁਖ ਹੋਏ ਮਨ ਬਿਕਸੇ ਸਾ ਚਰਨ ਤੋਏ ਭਗਤ ਜਨਾ ਕੇ ਮੰਤਰ ਰੰਗ ਬਿਰਲਾ ਖੂ ਪਾਵੇ ਸੰਗ ਏਕ ਬਸਤ ਦੀਜੇ ਕਰਮਿਆ ਗੁਰਪ੍ਰਸਾਦ ਨਾਮ ਜਪ ਲਿਆ ਤਾਂ ਕਿ ਉਪਮਾ ਕਹੀ ਨ ਜਾਏ ਨਾਨਕ ਰਹਿਆ ਸਰਬ ਸਮਾਏ ਪ੍ਰਭ ਬਖਸ਼ੰਦ ਦੀਨ ਦਿਆਲ ਭਗਤ ਵਸ਼ਲ ਸਦਾ ਕਿਰਪਾਲ ਅਨਾਥ ਨਾਥ ਗੋਬਿੰਦ ਗੋਪਾਲ ਸਰਵ ਕਟਾ ਕਰਤ ਪ੍ਰਤਪਾਲ ਆਦਿ ਪੁਰਖ ਕਾਰਣ ਕਰਤਾ ਭਗਤ ਨਾ ਕੇ ਪ੍ਰਾਣ ਆਧਾਰ

ਆਪੇ ਹੀ ਫਿਰ ਜਾ ਪੜਪਦੇ। ਜਬ ਅਕਾਰ ਇਹ ਕਛ ਨ ਦ੍ਰਿਟਿਤਾ ਪਾਪੁਨ ਤਵ ਕਹਤੇ ਹੋਤਾ। ਜਬ ਤਾਰੀ ਆਪਣ ਸੁਨ ਸਮਾਦ ਤਬ ਬੈਰ ਵਿਰੋਧ ਕਿਸੰਕ ਮਾਤ। ਜਬ ਇਸ ਕਾ ਵਰਣ ਚਿਨ ਜਾਵਤ ਤਬ ਹਰਖ ਸੋਗ ਕੁੱਖ ਸਿਵਿਆਵਤ। ਜਬ ਆਪਣੇ ਆਪ ਆਪਾਰ ਬ੍ਰਹਮ ਤਬ ਮੋਹ ਕਹਾਂ ਕਿਸੋਦ ਭਰਮ। ਆਪਣ ਖੇਲਿਆ ਭਰਤੀਜਾ ਨਾਨਕ ਕਰਨੇ ਹਰਨ ਦੂਜਾ। ਜਬ ਹੋਰ ਪ੍ਰਭ ਕੇ ਵਰਤਾਨੀ ਤਬ ਬੰਦ ਮੁਕਤ ਕੁਗਸ ਕੋ ਗਨੀ। ਜਬ ਕਹਿ ਹਰਗਮ ਪਾਰ ਤਬ ਨਰਕ ਸੁਰਗ ਕਹ ਕੌਣ ਉਤਾਰ। ਜਬ ਨਿਰਕੁਨ ਪ੍ਰਭ ਸਹਿ ਸਫਾਈ ਤਬ ਸਤ ਕਹੋ ਕਿਤਰਾਏ। ਜਬ ਆਪੇ ਆਪ ਆਪਣੀ ਜੋ ਧਰੈ ਤਬ ਕਵਨ ਨਿਡਰ ਕਵਨ ਕਾ ਡਰੈ। ਆਪਣ ਚਲ ਤੇ ਆਪ ਕਰਨੇ ਹਾਰ ਨਾਨਕ ਠਾਕੁਰ ਅਗਮੇ ਪਾਰ। ਅਬਨਾਸੀ ਸੁਖ ਆਪਣੇ ਆਸਨ ਤੈ ਜਨਮ ਮਰਨ ਕੋ ਕਾਮ ਬਿਨਾਸਨ। ਜਬ ਪੂਰਨ ਕਰਤਾ ਪ੍ਰਭ ਸੋਏ ਤਬ ਜਮ ਕੀ ਤਰਾਸ ਕਹੋ ਕਿਸ ਹੋਏ। ਜਬ ਅਵਗਤ ਅਗੋਚਰ ਪ੍ਰਵੇਕਾ ਤਬ ਚਿੱਤਰ ਗੁਪਤ ਕੈ ਭੂਤ ਦੇਖਾ। ਜਬ ਨਾਥ ਨਿਰੰਜਨ ਗੋਚਰ ਗਾਦੇ ਤਬ ਕੌਣ ਛੁੱਟੈ ਕੌਣ ਬੰਧਨ ਬਾਧੇ। ਆਪਣੇ ਆਪ ਆਪ ਹੀ ਅਚਰਜਾ ਨਾਨਕ ਆਪਣੇ ਰੂਪ ਆਪ ਹੀ ਉਪਰ ਜਾ। ਜਹ ਨਿਰਮਲ ਪੁਰਖ ਪੁਰਖ ਪਹੂਤਾ ਤੈ ਬਿਨ ਮੈਲ ਕਹੋ ਕਿਆ ਤੋਤਾ। ਜਹ ਨਿਰੰਜਨ ਨਿਰੰਕਾਰ ਨਿਰਪਾਨ ਤੈ ਕੌਣ ਕੋ ਮਾਨ ਕੌਣ ਅਪਮਾਨ। ਜਹ ਸਰੂਪ ਕੇਵਲ ਜਗਦੀਸ ਤੈ ਛਟ ਸਿਧਨਾਥ ਕੋ ਕੇਸ। ਜਹ ਜੋਤ ਸਰੂਪੀ ਜੋ ਸੰਸਮਾਵੈ ਤੈ ਕਿਸੈ ਭੂਕਮ ਤ੍ਰਿਪਤਾਵੈ। ਕਰਨ ਕਰਾਵਨ ਕਰਨੇ ਹਾਰ ਨਾਨਕ ਕਰਤੇ ਕਾ ਨਾਹੀ ਸਮਾਰ। ਜਬ ਆਪਣੀ ਸੋਭਾ ਆਪਣ ਸੰਗ ਬਣਾਈ ਤਬ ਕਵਨ ਮਾਏ ਬਾਪ ਮਿੱਤਰ ਸੁਤ ਪਾਈ। ਜਹਿ ਸਰਵ ਕਲਾ ਪੇ ਪਰਬੀਨ ਤੈ ਬੇਦ ਕਤੇਵ ਕਹਾਂ ਕੋਚੀਨ। ਜਬ ਆਪਣੇ ਆਪ ਆਪ ਉਤਾਰੈ ਤੋ ਸਗਨ ਆਪ ਸਗਨ ਕਾ ਵਿਚਾਰੈ। ਜੇ ਆਪਨ ਊਚਾ ਆਪਣੇ ਆਪ ਨੇਰਾ ਤੈ ਕੌਣ ਠਾਕੁਰ ਕੌਣ ਕਹੀਏ ਚੇਰਾ। ਬਿਸਮਨ ਬਿਸਮ ਰਹੇ ਬਿਸਮਾਦ ਨਾਨਕ ਆਪਣੀ ਗੱਚਾ ਨੂੰ ਆਪ। ਜੈ ਅਸ਼ਲ ਛੇਦ ਪੇ ਸਮਾਇਆ ਊਹਾਂ ਕਿਸੇ ਬਿਆਤ ਮਾਇਆ। ਆਪਸ ਖੂਹ ਆਪੇ ਆਦੇਸ ਤਿਹ ਕੁਣ ਕਾ ਨਾਹੀ ਪਰਵੇਸ। ਜੈ ਏਕਾ ਏਕ ਏਕ ਭਗਵੰਤਾ ਤੈ ਕੌਣ ਅਚਿੰਤ ਕਿਸ ਰਾਗੇ ਚਿੰਤਾ। ਜੇ ਆਪਣੇ ਆਪ ਆਪ ਤਿਆਰਾ ਤੈ ਕੌਣ ਕਥੇ ਕੁਣ ਸੁਣੇ ਹਾਰਾ।

ਜਿਸ ਪਾਵੇ ਤਿਸ ਆਪਨ ਨਾ ਲਾਫੈ, ਜਿਸ ਭਾਵੈ ਤਿਸ ਖੇਰ ਖਲਾਵੈ। ਬੇਸਮਾਰ ਅਥਾਹ ਅਗੰਤ ਅਤੁਲੈ, ਜਿਉਂ ਬੁਲਾਵੋ ਤੋਂ ਨਾਨਕ ਦਾਸ ਬੋਲੈ ਸਲੋਕ। ਜੀ ਜੰਤ ਕੇ ਠਾਕੁਰਾ ਆਪੇ ਵਰਤਨ ਹਾਰ, ਨਾਨਕ ਕੋ ਪਸਰਿਆ ਦੂਜਾ ਕਹਿ ਦਿਸਟਾਰਿਆ ਅਟਪਦੇ। ਆਪ ਕਥੇ ਆਪ ਸੁਣੇ ਹਾਰ, ਆਪੇ ਕਿਆ ਵਿਸਤਾਰ। ਜਾਂ ਤ ਪਾਵੇ ਤਾਂ ਸੇਟ ਉਪਾਏ,

ਪ੍ਰਸਾਦ ਗੁਣ ਦਾਨ ਬੇਅੰਤ ਅਪਾਰ ਨਾਨਕ ਦਾਸ ਸਦਾ ਬਲਹਾਰ ਪੂਰਨ ਪੂਰ ਰਹੇ ਦਿਆਲ ਸਭ ਉਪਰ ਹੋਰ ਕਿਰਪਾਲ ਆਪਣੇ ਕਰਤਵ ਜਾਣੇ ਆਪ

ਅਗਿਆਨ ਅੰਧੇਰ ਵਿਨਾਸ਼, ਹਰ ਕਿਰਪਾ ਤੇ ਸੰਤ ਭੇਟਿਆ, ਨਾਨਕ ਮਨ ਪ੍ਰਗਾਸ ਅਠ ਪਦੇ, ਸੰਤ ਸੰਗ ਅੰਤਰ ਪ੍ਰਵਡੀਠਾ।

ਆਗਿਆ ਵੇ ਆਗਿਆ ਜਾਏ, ਨਾਨਕ ਜਾ ਭਾਵੇ ਤਾਂ ਲਏ ਸਮਾਏ। ਇਸ ਤੇ ਹੋਏ ਸੁਨਾਹੀ ਬੁਰਾ, ਉਰੇ ਕਹੋ ਕਿਨੇ ਕਛ ਕਰਾ। ਆਪ ਭਲਾ ਕਰਤੂਤ ਅਤਨੀ ਕੇ, ਆਪੇ ਜਾਣੇ ਆਪਣੇ ਜੀ ਕੇ। ਆਪ ਸਾਚ ਧਾਰੀ ਸਭ ਸਾਚ, ਓਤ ਪੋਤ ਆਪਨ ਸੰਗਰਾਜ। ਤਾਂ ਕੀ ਗਤ ਮਿਤ ਕਹੀ ਨ ਜਾਏ, ਦੂਸਰ ਹੋਏ ਤਾਂ ਸੋ ਜੀ ਪਾਏ। ਤਿਸਕਾ ਕੀਆ ਸਭ ਪ੍ਰਵਾਨ, ਗੁਰਪ੍ਰਸਾਦ ਨਾਨਕ ਜਾਨ। ਜੋ ਜਾਣੈ ਤਿਸ ਸਦਾ ਸੁਖ ਹੋਏ, ਆਪ ਮਿਲਾਏ ਲਏ ਪ੍ਰਸੋਏ। ਓ ਧਨਵੰਤ ਕੁਲਵੰਤ ਪਤਵੰਤ, ਜੀਵਨ ਮੁਕਤ ਜਿਸ ਹਿਰਦੈ ਭਗਵੰਤ। ਧਨ ਧਨ ਧਨ ਜਨ ਆਇਆ, ਜਿਸ ਪ੍ਰਸਾਦ ਸਭ ਜਗਤ ਰਾਇਆ। ਜਨ ਆਵਨ ਕਾ ਇਹ ਸੁਭਾਉ, ਜਨ ਕੈ ਸੰਗ ਚਿਤ ਆਵੇ ਨਾਮ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਰਾਮ ਕਰੀ ਮਹੱਲਾ ਤੀਜਾ। ਆਨੰਦ ਏਕ ਓਅੰਕਾਰ ਸਤਿਗੁਰ ਪ੍ਰਸਾਦ, ਆਨੰਦ ਭਇਆ ਮੇਰੀ ਮਾਇ, ਸਤਿਗੁਰੂ ਮੈਂ ਪਾਇਆ, ਸਤਿਗੁਰ ਤੈ ਪਾਇਆ, ਸਹਿ ਸੇਤੀ ਮਨ ਵਜੀਆਂ ਵਧਾਈਆਂ। ਰਾਗ ਰਤਨ ਪਰਿਵਾਰ ਭਰੀਆਂ, ਸ਼ਬਦ ਗਾਵਣੇ ਆਈਆਂ, ਸ਼ਬਦ ਤਾਂ ਗਾਵੋ ਹਰੀ ਕੇਰਾ, ਮਨ ਜਨੀ ਵਸਾਇਆ, ਕਹੇ ਨਾਨਕ ਨੰਦ ਹੁਆ, ਸਤਿਗੁਰੂ ਮੈਂ ਪਾਇਆ। ਇਹ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ, ਹਰ ਨਾ ਰਹੋ ਤੂੰ ਮਨ ਮੇਰੇ, ਦੁੱਖ ਸਭ ਵਿਸਾਰਣਾ, ਅੰਗੀਕਾਰ ਉਖਰੇ ਤੇਰਾ ਕਾਰ ਸਭ ਸਵਾਰਣਾ, ਸਭਨਾ ਗੱਲਾਂ ਸਮਰਾ ਸੁਆਮੀ, ਸੋ ਕਿਉਂ ਮਨ ਵਸਾਰੇ। ਕਹੇ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ, ਸਾਚੇ ਸਾਹਿਬਾ ਕਿਆ ਨਾਈ ਕਰ ਤੇਰਾ, ਕਰਤਾ ਤੇਰੇ ਸਭ ਕੁਛ ਹੈ, ਜਿਸ ਤੇ ਸੁਪਾਰ ਸਦਾ ਸਿਵ ਸਲਾਹ, ਤੇਰੀ ਨਾਮ ਮਨ ਵਸਾਵੇ, ਨਾਮ ਜਨ ਕੇ ਮਨ ਵਸਿਆ, ਬਾਜੇ ਸ਼ਬਦ ਕਨੇਰੇ, ਕਹੇ ਨਾਨਕ ਸੱਚੇ ਸਾਹਿਬ ਕਿਆ ਨਾਈ ਕਰ ਤੇਰਾ, ਸਾਚਾ ਨਾਮ ਮੇਰਾ ਦਾਰ, ਸਾਚ ਨਾਮ ਉਧਾਰ ਮੇਰਾ, ਜਿਨ ਭੁੱਖਾਂ ਸਭ ਗੁਆਈਆ, ਕਰ ਸ਼ਾਂਤ ਸੁਖ ਮਨ ਵਸਿਆ, ਜਿਨ ਸ਼ਾਂਤ ਸਭ ਪੁਜਾਈਆ,

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕੁਰ ਤੁਮ ਪਹਿਰਦਾ, ਜੀਉ ਪਿੰਡ ਸਾਹਿਬ ਤੇਰੀ, ਤੂੰ ਮਾਤ ਪਿਤਾ ਹਮ, ਤੁਮਰੀ ਕਿਰਪਾ ਮੈਂ ਸੁਖ, ਕੋਈ ਨਾ ਜਾਣੇ ਤੁਮਰਾ ਉੱਚੇ ਤੇ ਉੱਚਾ।

ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਏ ਵਾਰ, ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ। ਪ੍ਰਥਮ ਭਗਵਤੀ ਸਿਮਰ ਕਹਿ ਗੁਰੂ ਨਾਨਕ ਲਈ ਧਿਆਏ, ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੇ ਹੋਈ ਸਹਾਏ। ਅਰਜਨ ਹਰਿ ਗੋਬਿੰਦ ਨਾਉ ਸਿਮਰੋ, ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਏ, ਜਿਸ ਡਿੱਠੇ ਸਭ ਦੁਖ ਜਾਏ। ਤੇਗ ਬਹਾਦਰ ਸਿਮਰਿਆ ਕਰਨਾਉ, ਨਿਦਾਵੇ ਧਾਏ ਸਭ ਥਾਈ ਹੋਏ ਸਹਾਏ। ਦਸਵਾਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਏ। ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰ ਦਾ ਧਿਆਨ ਧਰਕੇ ਬੋਲੋ ਜੀ। ਪੰਜਾਂ ਪਿਆਰਿਆਂ, ਚੌਹਾਂ ਸਾਹਿਬਜ਼ਾਦਿਆਂ, ਚਾਲੀਆਂ ਮੁਕਤਿਆਂ, ਹੱਠੀਆਂ ਜੱਪੀਆਂ ਤੱਪੀਆਂ, ਜਿਨ੍ਹਾਂ ਨਾਮ ਜਪਿਆ ਵੰਡ ਛਕਿਆ। ਦੇਗ ਚਲਾਈ ਤੇਗ ਵਾਹੀ, ਦੇਖ ਕੇ ਅੰਡਿਠ ਕੀਤਾ ਤਿਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰਕੇ ਬੋਲੋ ਜੀ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਾਏ, ਖੋਪਰੀਆਂ ਲੋਹਾਈਆਂ ਚਰਖੜੀਆਂ ਤੇ ਚੜੇ ਆਰਿਆਂ ਨਾਲ ਚਰਾਏ ਗਏ। ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਕੇਸਾਂ ਸੁਆਸਾਂ ਨਾਲ ਨਿਭਾਈ, ਤਿਨਾਂ ਦੀ ਕਮਾਈ ਦਾ ਧਿਆਨ ਧਰਕੇ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰਕੇ ਬੋਲੋ ਜੀ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ, ਸਰਬੱਤ ਖਾਲਸਾ ਜੀ ਕੋ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚੇਤੇ ਆਵੇ, ਚੇਤੇ ਆਵਨ ਕਾ ਸਦਕਾ ਸਰਬ ਸੁਖ ਹੋਵੇ, ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਿਆ ਰਿਆਇਤ। ਦੇਗ ਤੇਗ ਫਤਿਹ ਬਿਰਧ ਕੀ ਪੈਜ, ਪੰਥ ਕੀ ਜੀਤ, ਸ੍ਰੀ ਸਾਹਿਬ ਜੀ ਸਹਾਏ, ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ। ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਦਾਨਾ ਸਿਰ ਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਜੀ ਦੇ ਇਸ਼ਨਾਨ, ਚੌਂਕੀਆਂ, ਝੰਡੇ, ਬੰਗੇ, ਜੁਗੋ ਜੋਗੇ ਅਟਲ, ਧਰਮ ਕਾ ਜੈਕਾਰ, ਖਾਲਸਾ ਜੀ ਬੋਲੋ ਜੀ। ਸਿੱਖਾਂ ਦਾ ਮਨ ਨੀਵਾਂ, ਮਤ ਉੱਚੀ, ਮਾਧਾ ਰੱਖ ਆਪ, ਵਾਹਿਗੁਰੂ ਹੇ ਅਕਾਲ ਪੁਰਖ, ਆਪਣੇ ਪੰਥ ਦੇ ਸਦਾ ਸਹਾਈ ਦਾ ਤਾਜ ਜੀਓ। ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ, ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ, ਖੁੱਲੇ ਦਰਸ਼ਨ ਦੀ ਧਾਰ ਤੇ ਸੇਵਾ ਸੰਭਾਲ ਦਾ ਦਾਨ, ਖਾਲਸਾ ਜੀ ਨੂੰ ਬਖਸ਼ੋ ਇਹ ਨਿਮਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਣ, ਨਿਓਟਿਆਂ ਦੀ ਓਟ, ਸੱਚੇ ਪਿਤਾ ਵਾਹਿਗੁਰੂ ਆਪ ਜੀ ਦੇ ਪਾਵਨ ਪਵਿੱਤਰ ਚਰਨ ਕਮਲਾਂ ਪਾਸ। ਅਰਦਾਸ ਬੇਨਤੀ ਜੋਦੜੀ ਪ੍ਰਾਰਥਨਾ ਹੈ ਪਾਤਸ਼ਾਹ ਜੀਓ। ਦਰ ਘਰ ਦੇ ਪ੍ਰੀਤਵਾਨ ਸੇਵਕ ਪਰਿਵਾਰ, ਭਾਈ ਭੁਪਿੰਦਰ ਸਿੰਘ, ਬੀਬੀ ਮਨਜਿੰਦਰ ਕੌਰ ਪਾਬਲਾ ਪਰਿਵਾਰ ਵੱਲੋਂ ਆਪਣੇ ਪੋਤੇ ਭਾਈ ਕੁਲਵੀਰ ਸਿੰਘ, ਬੀਬੀ ਜਸਵਿੰਦਰ ਕੌਰ ਬੈਂਸ ਪਰਿਵਾਰ ਵੱਲੋਂ ਆਪਣੇ ਦੋਹਤੇ ਭਾਈ ਗੁਰਜੀਵਨ ਸਿੰਘ, ਬੀਬੀ ਬਲਜੀਤ ਕੌਰ ਪਾਬਲਾ ਪਰਿਵਾਰ ਵੱਲੋਂ ਆਪਣੇ ਬੇਟੇ ਕਾਕਾ ਮਿਲਨ ਸਿੰਘ ਪਾਬਲਾ ਦੇ ਜਨਮ ਦੀ ਖੁਸ਼ੀ ਨੂੰ ਮੁੱਖ ਰੱਖਦਿਆਂ ਆਪ ਜੀ ਦਾ ਕੋਟਾਨ ਕੋਟ ਸ਼ੁਕਰਾਨਾ ਕਰਦਿਆਂ ਪਾਤਸ਼ਾਹ ਜੀਓ। ਸੇਵਕ ਪਰਿਵਾਰ ਵੱਲੋਂ ਸੰਧਿਆ ਸਮੇਂ ਨੂੰ ਮੁੱਖ ਰੱਖਦਿਆਂ ਸੋ ਦਰ ਰਹਿਰਾਸ ਸਾਹਿਬ ਜੀ ਦੀ ਪਾਵਨ ਬਾਣੀ ਦੇ ਜਾਪ ਉਪਰੰਤ ਸੁਖਮਣੀ ਸਾਹਿਬ ਜੀ ਦੇ ਪਾਠ ਆਰੰਭ ਕਰਵਾਏ ਗਏ ਸਨ, ਆਪ ਜੀ ਦੀ ਮਹਾਨ ਕਿਰਪਾ ਹੋਈ ਹੈ। ਨਿਰਵਿਘਨਤਾ ਸਹਿਤ ਸਮਾਪਤੀ ਉਪਰੰਤ ਆਨੰਦ ਸਾਹਿਬ 6 ਪੌੜੀਆਂ ਦੀ ਅਰਦਾਸ ਸਮੁੱਚੀ ਸੇਵਾ ਨਿਭਾਉਂਦਿਆਂ ਹੋਈਆਂ ਬੇਅੰਤ ਭੁੱਲਾਂ ਚੁੱਕਾਂ ਦੀ ਖਿਮਾ ਅਗਾਂਹ ਤੋਂ ਸਮੱਤ ਬਖਸ਼ਿਸ਼ ਕਰਨੀ, ਸਮੂਹ ਪਾਬਲਾ ਪਰਿਵਾਰ ਬੈਂਸ ਪਰਿਵਾਰ ਦੇ ਸਿਰ ਤੇ ਮਿਹਰਾ ਭਰਿਆ ਹੱਥ ਰੱਖਣਾ, ਕਾਕਾ ਮਿਲਨ ਸਿੰਘ ਪਾਬਲਾ ਦੇ ਸਿਰ ਤੇ ਮਿਹਰਾ ਭਰਿਆ ਹੱਥ ਰੱਖਣਾ, ਦੁੱਖਾਂ ਕਲੇਸ਼ਾਂ ਦਰਿਦਰਾਂ ਵਿਘਨਾਂ ਦੇ ਨਾਸ ਸੁੱਖਾਂ ਦੇ ਪ੍ਰਕਾਸ਼, ਚੜ੍ਹਦੀਆਂ ਕਲਾ ਦਰੋਂ ਘਰੋਂ ਗੁਰਸਿੱਖੀ ਜੀਵਨ ਨਾਮ ਦੀ ਦਾਤ ਦੇ ਕੇ ਨਵਾਜਣਾ, ਮਨੋਕਾਮਨਾਵਾਂ ਸ਼ੁਭ ਭਾਵਨਾਵਾਂ ਗੁਰਮਤ ਅਨੁਸਾਰ ਪੂਰੀਆਂ ਕਰਨੀਆਂ, ਦੇਸਾਂ ਪ੍ਰਦੇਸਾਂ ਵਿੱਚ ਵਿਚਰਦਿਆਂ ਬੱਚਿਆਂ ਦੇ ਸਿਰ ਤੇ ਮਿਹਰਾ ਭਰਿਆ ਹੱਥ ਰੱਖਣਾ, ਬੱਚਿਆਂ ਨੂੰ ਮਾਤਾ ਪਿਤਾ ਦੇ ਆਗਿਆਕਾਰ ਉੱਚ ਵਿਦਿਆ ਦੀ ਦਾਤ, ਨੇਕ ਮਾਰਗ ਉੱਤੇ ਚੱਲਣ ਦੀ ਪ੍ਰੇਰਨਾ ਬਖਸ਼ਿਸ਼ ਕਰਨੀ, ਕਾਮ ਕ੍ਰੋਧ ਲੋਭ ਮੋਹ ਹੰਕਾਰ ਤੋਂ ਬਚਾ ਕੇ ਸਤ ਸੰਤੋਖ ਦਇਆ ਧਰਮ ਧੀਰਜ ਦੀਆਂ ਦਾਤਾਂ ਬਾਣੀ ਬਾਣੇ ਨਾਲ ਗੁਰੂ ਦਰ ਦੇ ਨਾਲ ਪ੍ਰੇਮ ਪਿਆਰ ਬਖਸ਼ਿਸ਼ ਕਰਨਾ ਪਾਤਸ਼ਾਹ ਜੀਓ। ਇਹਨਾਂ ਸਮਿਆਂ ਨੂੰ ਮੁੱਖ ਰੱਖਦਿਆਂ ਸੇਵਕਾਂ ਵੱਲੋਂ ਆਪ ਜੀ ਨੂੰ ਸੁੰਦਰ ਪੋਸ਼ਾਕ ਕੇ ਭੇਟ ਕੀਤੇ ਗਏ, ਆਪ ਜੀ ਨੇ ਅੰਗੀਕਾਰ ਕੀਤੇ ਹਨ ਪਵਿੱਤਰ ਹਜ਼ੂਰੀ ਦੇ ਅੰਦਰ, ਕੜਾ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ, ਦਰ ਪ੍ਰਵਾਨ ਹੋਵੇ, ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ਿਸ਼ ਕਰਨੀ, ਕਿਰਪਾ ਕਰੋ, ਪਾਵਨ ਹੁਕਮ ਦੀ ਦਾਤ ਬਖਸ਼ ਕੇ ਸਮੂਹ ਸੰਗਤ ਨੂੰ ਨਿਹਾਲ ਕਰੋ, ਅੱਖਰ ਵਾਧਾ ਘਾਟਾ ਭੁੱਲ ਚੁੱਕ ਮਾਫ ਕਰਨੀ, ਸਰਬਾਧੇ ਕਾਰਜ ਰਾਸ ਕਰਨੇ ਸਹੀ ਪਿਆਰੇ ਮੇਲ, ਜਿਨ੍ਹਾਂ ਮਿਲਿਆ ਤੇਰਾ ਨਾਮ ਚੇਤਾਵੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੁਹਰਾ ਗਿਆ ਭਈ ਅਕਾਲ ਕੀ ਤਬੈ ਚਲਾਏ,
ਸਭ ਸਿੱਖਨ ਕੋ ਹੁਕਮ ਹੈ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਜੋ ਪ੍ਰਭ ਕੋ ਮਿਲ ਬੋਚ ਹੈ।

ਧੰਨ ਵਾਹਿਗੁਰੂ ਸਾਹਿਬ ਜੀ। ਆਵੋ ਸੱਜਣਾ, ਹੁਣ ਦੇਖਾਂ ਦਰਸ਼ਨ ਤੇਰਾ ਰਾਮ। ਘਰ ਆਪਣੜੇ ਖੜੀ ਤੱਕਾਂ, ਮੈਂ ਮਨ ਚਾਓ ਕਨੇਰਾ ਰਾਮ। ਧੰਨ ਵਾਹਿਗੁਰੂ ਸਾਹਿਬ ਜੀ। ਸਲੋਕ ਮਹਲਾ ਤੀਜਾ। ਹਸਤੀ ਸਿਰ ਜਿਉਂ ਅੰਕਸ਼ ਹੈ, ਅਹਿਰਣ ਜਿਉਂ ਸਿਰ ਦੇ। ਮਨ ਤਨ ਆਗੈ ਰਾਖ ਕੈ, ਊਪੀ ਸੇਵ ਕਰੇ। ਹਸਤੀ ਸਿਰ ਜਿਉਂ ਅੰਕਸ਼ ਹੈ, ਅਹਿਰਣ ਜਿਉਂ ਸਿਰ ਦੇ। ਮਨ ਤਨ ਆਗੈ ਰਾਖ ਕੈ, ਊਪੀ ਸੇਵ ਕਰੇ। ਇਉਂ ਗੁਰਮੁਖ ਆਪ ਨਿਵਾਰੀਐ, ਸਵਰਾਜ ਸ੍ਰਿਸ਼ਟ ਕਾਲੇ। ਨਾਨਕ ਗੁਰਮੁਖ ਬੁੱਝੀਐ, ਜਾ ਆਪੇ ਨਦਰ ਕਰੇ। ਮਹਲਾ ਤੀਜਾ। ਜਿਨ ਗੁਰਮੁਖ ਨਾਮ ਧਿਆਇਆ, ਆਏ ਤੇ ਪ੍ਰਵਾਨ। ਨਾਨਕ ਕੁਲ ਉਧਾਰੈ ਆਪਣਾ, ਦਰਗਾ ਪਾਵੈ ਮਾਣ। ਪੌੜੀ ਗੁਰਮੁਖ ਸਖੀਆਂ ਸਿੱਖ, ਗੁਰੂ ਮੇਲਾਇਆ। ਇੱਕ ਸੇਵਕ ਗੁਰਪਾਸ, ਇੱਕ ਗੁਰ ਘਰ ਲਾਇਆ। ਜਿਨ੍ਹਾਂ ਗੁਰ ਪਿਆਰਾ ਮਨ ਚਿੱਤ, ਤਿਨਾ ਭਾਉ ਗੁਰੂ ਦੇਵਾਇਆ। ਗੁਰਸਿੱਖਾਂ ਇੱਕੋ ਪਿਆਰ, ਗੁਰਮਿੱਤਾਂ ਪੁੱਤਾਂ ਭਾਈਆਂ। ਗੁਰ ਸਤ ਗੁਰ ਬੋਲੋ ਸਭ, ਗੋਰੇ ਆਖ ਗੁਰੂ ਜੀ ਵਾਇਆ।

गुर सत गुर बोलो सब, गुर आख गुरु जी वाया, वाहिगुरु जी का खालसा वाहिगुरु जी की फतेह। सतगुरां दी पावन हजूरी अंदर जुड़ बैठे गुरु प्यारे गुरु सवारे अति सत्कार योग सतसंगी जनों, ਵਡਭਾਗੇ ਹਾਂ ਜਿੱਥੇ ਆਪ ਜੀਆਂ ਨੇ ਸੰਧਿਆ ਸਮੇਂ ਨੂੰ ਮੁੱਖ ਰੱਖਦਿਆਂ ਸ਼ਬਦ ਚੌਂਕੀ ਉਪਰੰਤ ਸੋਧਾ ਰਹਿ ਰਾਜ ਸਾਹਿਬ ਜੀ ਦੀ ਪਾਵਨ ਬਾਣੀ ਦੇ ਪਾਠ ਸਰਵਣ ਕੀਤੇ ਨੇ। ਸੇਵਕ ਪਰਿਵਾਰ ਭਾਈ ਭੁਪਿੰਦਰ ਸਿੰਘ ਬਾਬਲਾ ਪਰਿਵਾਰ ਵੱਲੋਂ ਆਪਣੇ ਪੋਤੇ, ਭਾਈ ਕੁਲਵੀਰ ਸਿੰਘ ਬੈਂਸ ਪਰਿਵਾਰ ਵੱਲੋਂ ਆਪਣੇ ਦੋਹਤੇ ਕਾਕਾ ਮਿਲਨ ਸਿੰਘ ਬਾਬਲਾ ਦੇ ਜਨਮ ਦੀ ਖੁਸ਼ੀ ਨੂੰ ਮੁੱਖ ਰੱਖਦਿਆਂ ਸ਼ੁਕਰਾਨਾ ਕਰਦੇ ਹਾਂ। ਪਰਿਵਾਰ ਵੱਲੋਂ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਆਰੰਭ ਕਰਵਾਏ ਗਏ ਸਨ। ਨਿਰਵਿਘਨਤਾ ਸਹਿਤ ਸੰਪੂਰਨਤਾ ਹੋਈ। ਉਪਰੰਤ ਪਰਿਵਾਰ ਦੀ ਬੱਚੇ ਦੀ ਚੜ੍ਹਦੀ ਕਲਾ ਦੀ ਅਰਦਾਸ ਵਿੱਚ ਆਪ ਸੰਗਤਾਂ ਨੇ ਸ਼ਮੂਲੀਅਤ ਕੀਤੀ ਹੈ। ਇਸ ਮੌਕੇ ਤੇ ਸਤਿਗੁਰਾਂ ਨੇ ਜੋ ਪਾਵਨ ਮੁੱਖ ਵਾਕ ਦੀ ਦਾਤ ਬਖਸ਼ਿਸ਼ ਕੀਤੀ ਹੈ, ਪਵਿੱਤਰ ਉਪਦੇਸ਼ ਆਪ ਸੰਗਤਾਂ ਨੇ ਬੜੇ ਪ੍ਰੇਮ ਅਦਬ ਸਤਿਕਾਰ ਸਹਿਤ ਸਰਵਣ ਕੀਤੇ ਹਨ। ਪਰਿਵਾਰ ਅੱਗੇ ਬੇਨਤੀ ਹੈ, ਜੇ ਬੱਚਾ ਮਿਲਣ ਸਿੰਘ ਦਰਬਾਰ ਹਾਲ ਦੇ ਅੰਦਰ ਮੌਜੂਦ ਹੋਵੇ, ਬੱਚੇ ਨੂੰ ਸਟੇਜ ਤੇ ਲੈ ਕੇ ਆਉਣ ਦੀ ਕਿਰਪਾਲਤਾ ਕਰਨੀ। ਬੱਚੇ ਨੂੰ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਜਾਵੇਗਾ। ਪਰਿਵਾਰ ਅੱਗੇ ਫਿਰ ਬੇਨਤੀ ਹੈ, ਜੇ ਕਾਕਾ ਮਿਲਣ ਸਿੰਘ ਦਰਬਾਰ ਹਾਲ ਦੇ ਅੰਦਰ ਮੌਜੂਦ ਹੈ, ਬੱਚੇ ਨੂੰ ਸਟੇਜ ਤੇ ਲੈ ਕੇ ਆਉਣ ਦੀ ਕਿਰਪਾਲਤਾ ਕਰਨੀ। ਬੱਚੇ ਨੂੰ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਜਾਵੇਗਾ। ਪਰਿਵਾਰ ਵੱਲੋਂ ਆਈਆਂ ਹੋਈਆਂ ਸਮੂਹ ਸੰਗਤਾਂ ਦਾ ਤਹਿ ਦਿਲ ਤੋਂ ਧੰਨਵਾਦ ਹੈ, ਜਿਨ੍ਹਾਂ ਨੇ ਪਰਿਵਾਰ ਦੇ ਸੱਦੇ ਪੱਤਰ ਤੇ ਪਹੁੰਚ ਕੇ ਪਰਿਵਾਰ ਦਾ ਮਾਣ ਵਧਾਇਆ ਹੈ। ਆਈ ਹੋਈ ਸਮੂਹ ਸੰਗਤ ਵਾਸਤੇ ਸੇਵਕ ਪਰਿਵਾਰ ਵੱਲੋਂ ਗੁਰੂ ਕੇ ਲੰਗਰ ਤਿਆਰ ਨੇ। ਆਪ ਸੰਗਤਾਂ ਨੇ ਗੁਰੂ ਕੇ ਲੰਗਰ ਵਿੱਚੋਂ ਪ੍ਰਸ਼ਾਦਾ ਛੱਕ ਕੇ ਜਾਣ ਦੀ ਕਿਰਪਾਲਤਾ ਕਰਨੀ ਜੀ। ਗੁਰਦੁਆਰਾ ਸਾਹਿਬ ਵਿਖੇ ਗਿੱਲ ਪਰਿਵਾਰ ਤੇ ਬਰਾੜ ਪਰਿਵਾਰ ਵੱਲੋਂ ਦੋ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਨੇ। ਭਲਕੇ ਸਵੇਰੇ 9:30 ਵਜੇ ਭੋਗ ਪੈਣਗੇ, ਉਪਰੰਤ ਹਫ਼ਤਾਵਾਰੀ ਦੀਵਾਨ ਸਜਣਗੇ। ਪਰਿਵਾਰਾਂ ਵੱਲੋਂ ਬੇਨਤੀ, ਆਪ ਜੀ ਨੇ ਦਰਸ਼ਨ ਦੇਣ ਦੀ ਕਿਰਪਾਲਤਾ ਕਰਨੀ ਜੀ। ਸਮਾਂ ਹੈ ਗੁਰਬਾਣੀ ਸ਼ਬਦ ਕੀਰਤਨ ਦਾ। ਸੇਵਾ ਨਿਭਾਉਣਗੇ ਭਾਈ ਪਰਮਜੀਤ ਸਿੰਘ ਜੀ ਲੁਧਿਆਣੇ ਵਾਲੇ। ਆਓ ਬੜੇ ਪ੍ਰੇਮ ਅਦਬ ਸਤਿਕਾਰ ਸਹਿਤ ਸਰਵਣ ਕਰਨ ਦੀ ਕਿਰਪਾਲਤਾ ਕਰਨੀ ਜੀ। ਉਸ ਤੋਂ ਪਹਿਲਾਂ ਮੈਂ ਬੇਨਤੀ ਕਰਾਂਗਾ ਭਾਈ ਸਾਹਿਬ ਜੀ ਨੂੰ, ਉਹ ਬੱਚੇ ਨੂੰ ਸਰਟੀਫਿਕੇਟ ਦੇ ਕੇ ਸਨਮਾਨਿਤ ਕਰਨਗੇ। ਹਾਂਜੀ ਬੋਲੇ ਸੋ ਨਿਹਾਲ। ਇੱਕ ਵਾਰ ਫਿਰ ਤੋਂ ਪਰਿਵਾਰ ਵੱਲੋਂ ਆਈ ਸਮੂਹ ਸੰਗਤ ਦਾ ਤਹਿ ਦਿਲ ਤੋਂ ਧੰਨਵਾਦ ਹੈ। ਬੱਚੇ ਦੇ ਜਨਮ ਦੀ ਖੁਸ਼ੀ ਨੂੰ ਮੁੱਖ ਰੱਖਦੇ ਹਾਂ, ਪਰਿਵਾਰ ਨੂੰ ਸਮੂਹ ਸੰਗਤਾਂ ਨੂੰ ਕੋਟਾਨੁਕੋਟ ਵਧਾਈਆਂ। ਸਰਵਣ ਕਰਦੇ ਹਾਂ ਗੁਰਬਾਣੀ ਸ਼ਬਦ ਕੀਰਤਨ। ਸਤਿਕਾਰਯੋਗ ਭਾਈ ਪਰਮਜੀਤ ਸਿੰਘ ਜੀ ਲੁਧਿਆਣੇ ਵਾਲਿਆਂ ਦੇ ਕੀਰਤਨੀ ਜਥੇ ਪਾਸੋਂ ਸੰਗਤਾਂ ਅੱਗੇ ਬੇਨਤੀ ਹੈ, ਭਾਈ ਸਾਹਿਬ ਜੀ ਬਹੁਤ ਰਸ ਭਿੰਨੀ ਰਸਨਾ ਦੁਆਰਾ ਗੁਰਬਾਣੀ ਸ਼ਬਦ ਕੀਰਤਨ ਗਾਇਨ ਕਰਦੇ ਨੇ, ਜ਼ਰੂਰ ਇੱਕ ਸ਼ਬਦ ਘੱਟੋ ਘੱਟ ਸੁਣ ਕੇ ਜਾਣ ਦੀ ਕਿਰਪਾਲਤਾ ਕਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਧੰਨ ਵਾਹਿਗੁਰੂ ਸਾਹਿਬ ਜੀ। ਗਿਆਨੋ ਧਿਆਨੋ ਕੇਸ਼ਵ।

ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ।

जेना कालू राखी मेरी, धन वाहिगुरु साहिब जी।

पाळियो कटक कुटुंब तंदे ही मैं मर गयो।

पल पल गई बिहाए, मन जंजाल ना छोड़ई, जम दिया दमा माया। कबीर आखी केरे माटुके, पल पल गई बिहाए, मन जंजाल ना छोड़ई, जम दिया दमा माया। परम सम्मान योग जुगो जुग अटल, चबर शतर सिंहासन दे मालक, वालिए कुल आलम सरवरे कायनात, धन धन गुरु ग्रंथ साहिब महाराज सच्चे पातशाह जी, तिना दी पावन पवित्र मुबारक गोद अंदर जुड़ बैठे अते मीडिया दे राही घरां विच बैठ के साहब जी दी पावन अमृतमई मुबारक बाणी नाल सांझ बना रहे, गुरु प्यारे गुरु सवारे अति सत्कारयोग सत्संगी जनों वडभागे आ, जिथे आप जिया ने गुरु दर दे सत्कारत कीर्तनी जथे पासों पावन बाणी दे शब्द कीर्तन सरवण कीते ने। आओ कुछ घड़ियां सतगुरां दी पावन बाणी नाल एक सुर होण दा यतन करिए। गुरमत विचारां दी आरंभता करन तो पहला गुरु दर दी असूलन मर्यादा नूं बहाल करदिआं पावन गुरु फतेह नाल सांझ बणाईए आखो जी, वाहिगुरु जी का खालसा, वाहिगुरु जी की फतेह। रोजाना ही इन्हां दीवानां दे विच्चों आप जी जो लड़ीवार भगत बाणी दी कथा विचार चल रही है तिस नूं सरवण करदे आ रहे हो। तिस लड़ी दे तहत भगत कबीर साहब जी की रसना तो उच्चारण किए हुए तीन श्लोकों का पाठ आप संगत ने दास पासों सरवण किया है। जदों भी आप गुरद्वारे दे विच बैठते हाँ कीर्तन सुनने वास्ते कथा सुनने वास्ते अपने मन विच ये तहैया करके बैठिए भी मैं कुछ ना कुछ लर्न करके सीख के कोई मैसेज ग्रैब करके ते फिर अपने घर जाना। निकिया निकिया बातां ने, निकिया निकिया गल्लां ने, जे आपां उस नूं विचारन दा यतन करिए। बच्चा स्कूल विच पढ़दा है जी, घर आवे ते आपां नूं पुछदे आ ना भी तैनूं अज टीचर ने की पढ़ाया, की सबक लैके आया, इन्ने घंटे ला के भी आया, तैनूं लंच भी पैक करके दिता, तेरा बैग पैक करके दिता, सवेरे उठ के मेहनत मशक्कत करके तैयार भी करते हैं, इन्ना क फर्ज ते माँ बाप का बनता भी वह बच्चे ने पूछे भी की सीख के आया, तू की पढ़ाया तेनों टीचर ने, की सबक लेके आया। थोड़ा जहा इन आपोजिट करके वेखिए, बच्चा सानू पुछदा माता जी पिता जी तुसीं गुरद्वारा साहब गए सी, अद्धा घंटा दो घंटे घंटा बह के आए हो, की लैके आए हो उत्थे। मैं इन्ना क मैं अपने आप को कैपेबल बनावा भी मैं घर जाके दसा अज जो मैं गुरद्वारा साहब गया भाई साहब अरदास कर रहे सन, जिहड़ा बाद विच उन्होंने हुक्मनामा लिया वह टोडी राग विचों गुरु अर्जन साहब का सी, दो पदियां का शब्द से बड़ा प्यारा शब्द से। जां मैं अज गुरद्वारा साहब की स्क्रीन के उत्ते आ हुक्मनामा पढ़िया, आदि ट्रांसलेशन ठीक आ, असं गुरद्वरे आने क्योंकि मैं इन्होंने विषयों पर बोलना बहुता पसंद नहीं करता। ਜਿੱਥੇ ਅਸੀਂ ਆਪਣੇ ਸਰੀਰ ਦੀ ਭੁੱਖ ਨੂੰ ਮਿਟਾਉਣ ਵਾਸਤੇ ਪਦਾਰਥ ਛਕਦੇ ਹਾਂ ਉੱਥੇ ਆਪਣੇ ਮਨ ਦੀ ਤ੍ਰਿਪਤੀ ਵਾਸਤੇ ਆਪਣੇ ਮਨ ਦੀ ਭੁੱਖ ਮਿਟਾਉਣ ਵਾਸਤੇ ਵੀ ਗੁਰੂ ਦੇ ਸ਼ਬਦ ਦਾ ਲੰਗਰ ਛਕੀਏ। ਇਹ ਬੜਾ ਮਹੱਤਵਪੂਰਨ ਬੜਾ ਇੰਪੋਰਟੈਂਟ ਆ, ਤੋ ਯਤਨ ਕਰੀਏ ਤਾਂ
ਤਹਈਆ ਕਰਕੇ ਬੈਠੀ ਹੈ ਵੀ ਨਹੀਂ ਮੈਂ ਕੁਝ ਨਾ ਕੁਝ ਜ਼ਰੂਰ ਲੈ ਕੇ ਜਾਣਾ ਤਾਂ ਕਿ ਮੈਂ ਘਰ ਜਾ ਕੇ ਦੱਸਾਂ ਵੀ ਅੱਜ ਮੈਂ ਔਰ ਇਹ ਸਾਡੇ ਨਾਲ ਮੈਂ ਜਦੋਂ ਛੋਟਾ ਹੁੰਦਾ ਸਾਂ ਜਿਹੜੇ ਮੇਰੇ ਹਾਣ ਪ੍ਰਵਾਨ ਦੇ ਆ ਅਸੀਂ ਜਦੋਂ ਛੋਟੇ ਹੁੰਦੇ ਸਾਂ ਤਾਂ ਅਸੀਂ ਆਪਣੇ ਮਾਂ ਬਾਪ ਦੇ ਨਾਲ ਗੁਰਦੁਆਰਾ ਸਾਹਿਬ ਦੇ ਵਿੱਚ ਜਾਣਾ ਦੀਵਾਨਾਂ ਦੇ ਵਿੱਚ ਬੈਠਣਾ ਜੇ ਸਾਡੇ ਮਾਂ ਬਾਪ ਗਏ ਤਾਂ ਉਹਨਾਂ ਨੇ ਮੇਲੇ ਮੱਸਿਆ ਤੋਂ ਆਣ ਕੇ ਦੱਸਣਾ ਅੱਜ ਅਸੀਂ ਆਹ ਪ੍ਰਸੰਗ ਸੁਣ ਕੇ ਆਏ ਹਾਂ ਢਾਡੀਆਂ ਦੇ ਕੋਲੋਂ ਅੱਜ ਭਾਈ ਸਾਹਿਬ ਜੀ ਨੇ ਕਥਾ ਦੇ ਵਿੱਚ ਭਾਈ ਸੁਥਰੇ ਦਾ ਜ਼ਿਕਰ ਕੀਤਾ ਭਾਈ ਭਗਤੂ ਦਾ ਜ਼ਿਕਰ ਕੀਤਾ ਭਾਈ ਮਰਦਾਨੇ ਦੀ ਸਾਖੀ ਦਾ ਜ਼ਿਕਰ ਕੀਤਾ ਅਤੇ ਉਹ ਸਾਖੀ ਸਾਨੂੰ ਰਾਤ ਰੋਟੀ ਪ੍ਰਸ਼ਾਦਾ ਛਕਣ ਤੋਂ ਬਾਅਦ ਵਿੱਚ ਮੰਜੇ 'ਤੇ ਪੈਣਾ ਮੱਛਰਦਾਨੀਆਂ ਲਾ ਕੇ ਸਾਨੂੰ ਪੂਰੀ ਸਾਖੀ ਸੁਣਾਉਣੀ ਉਹ ਤਾਂ ਹੀ ਸੁਣਾਈ ਨਾ ਜੇ ਉਹ ਸੁਣ ਕੇ ਆਇਆ ਮੈਂ ਨਹੀਂ ਸੁਣਾ ਪਾ ਰਿਹਾ ਕਿਉਂਕਿ ਮੈਂ ਖੁਦ ਨਹੀਂ ਸੁਣ ਕੇ ਆਇਆ ਅਸੀਂ ਜਦੋਂ ਜਾਂਦੇ ਸਾਂ ਤਾਂ ਦੀਵਾਨ ਭਰੇ ਹੁੰਦੇ ਸਨ ਤੁਸੀਂ ਅੱਜ ਜਾ ਕੇ ਵੇਖੋ ਇਤਿਹਾਸਕ ਸਥਾਨਾਂ ਦੇ ਵਿੱਚ ਤੁਸੀਂ ਮੰਜੀ ਸਾਹਿਬ ਚਲੇ ਜਾਓ ਦੀਵਾਨ ਹਾਲ ਖਾਲੀ ਤੁਸੀਂ ਇਤਿਹਾਸਕ ਸਥਾਨਾਂ ਦੇ ਦੀਵਾਨ ਹਾਲਾਂ ਵਿੱਚ ਚਲੇ ਜਾਓ ਖਾਲੀ ਨੇ ਸਮਾਂ ਬਦਲ ਗਿਆ ਬੜੀ ਬੜੀ ਛੇਤੀ ਨਾਲ ਬੜੀ ਤੇਜ਼ੀ ਨਾਲ ਗੁਰਦੁਆਰਿਆਂ ਨੇ ਬੈਂਕੁਟ ਹਾਲ ਦਾ ਰੂਪ ਧਾਰਨ ਕਰ ਲਿਆ ਕਾਰਡ ਵੰਡਣੇ ਨੇ ਚਲੋ ਗੁਰਦੁਆਰੇ ਕੋਈ ਚੀਜ਼ ਵੰਡਣੀ ਹੈ ਚਲੋ ਗੁਰਦੁਆਰਾ ਇੱਕ ਦੀਵਾਨ ਸੁਣਨ ਵਾਸਤੇ ਅਸੀਂ ਇੱਥੇ ਸੁਣਨ ਆਈਏ ਤੋ ਬੜੇ ਪਿਆਰੇ ਤਿੰਨ ਸਲੋਕ ਨੇ ਬਾਬਾ ਕਬੀਰ ਸਾਹਿਬ ਦਾ ਕੱਲ੍ਹ ਦਾ ਸਲੋਕ ਆਪ ਜੀ ਨੇ ਸ਼ਰਵਣ ਕੀਤਾ ਸੀ ਭਾਈ ਸਾਹਿਬ ਜੀ ਕੋਲੋਂ ਆਪਾਂ ਉੱਥੋਂ ਆਰੰਭਤਾ ਕਰਦੇ ਹਾਂ ਕਬੀਰ ਕਾਇਆ ਕਜਲੀ ਬਨ ਭਇਆ ਮਨ ਕੁੰਚਰਮਈ ਮੰਤ ਜਦੋਂ ਤੁਸੀਂ ਪ੍ਰੈਕਟਿਸ ਨਹੀਂ ਨਾ ਕਰਦੇ ਅਭਿਆਸ ਜਿਹਨੂੰ ਆਪਾਂ ਕਹਿ ਦਿੰਦੇ ਅਭਿਆਸ ਕਰਨਾ ਅਭਿਆਸ ਹਰ ਚੀਜ਼ ਦਾ ਹੁੰਦਾ ਜਦੋਂ ਤੁਸੀਂ ਕਿਸੇ ਚੀਜ਼ ਵਿੱਚ ਪਰਫੈਕਸ਼ਨ ਹਾਸਲ ਕਰਨੀ ਹੋਵੇ ਪਰਫੈਕਟ ਬਣਨਾ ਹੋਵੇ ਉਹਦੇ ਲਈ ਪ੍ਰੈਕਟਿਸ ਚਾਹੀਦੀ ਹੈ ਪ੍ਰੈਕਟਿਸ ਹੀ ਬੰਦੇ ਨੂੰ ਪਰਫੈਕਟ ਬਣਾਉਂਦੀ ਹੈ ਅਦਰਵਾਈਜ਼ ਨਹੀਂ ਇਸੇ ਲਈ ਸਾਨੂੰ ਜਿਹੜਾ ਨਿਤਨੇਮ ਦਿੱਤਾ ਗਿਆ ਨਿਤਨੇਮ ਬੇਸਿਕਲੀ ਕੀ ਹੈ ਤਾਂ ਕਿ ਮੈਂ ਪਰਫੈਕਟ ਹੋ ਸਕਾਂ ਆਪਣੀ ਲਾਈਫ ਦੇ ਵਿੱਚ ਮੈਂ ਰੋਜ਼ ਪੰਜ ਬਾਣੀਆਂ ਦਾ ਨਿਤਨੇਮ ਕਰਦਾ ਮੈਂ ਨਾਮ ਸਿਮਰਨ ਕਰਦਾ ਯਾਨੀ ਕਿ ਮੈਂ ਰਿਪੀਟ ਕਰ ਰਿਹਾ ਉਹ ਸਾਰਾ ਕੁਝ ਤਾਂ ਕਿ ਮੈਨੂੰ ਉਹ ਚੇਤੇ ਰਹੇ ਮੈਨੂੰ ਉਹ ਗੱਲ ਭੁੱਲ ਨਾ ਜਾਵੇ ਤਾਂ ਕਿ ਹੌਲੀ ਹੌਲੀ ਮੈਂ ਪਰਫੈਕਟ ਹੋ ਸਕਾਂ ਬਾਬਾ ਜੀ ਕਹਿੰਦੇ ਜਦੋਂ ਮੈਂ ਪ੍ਰੈਕਟਿਸ ਛੱਡ ਦਿੰਦਾ ਹਾਂ ਅਭਿਆਸ ਛੱਡ ਦਿੰਦਾ ਹਾਂ ਜਿਹੜਾ ਮੇਰਾ ਮਨ ਆ ਨਾ ਇਹ ਹਾਥੀ ਦੀ ਨਿਆਈ ਆ ਸਰੀਰ ਫਿਰ ਜੰਗਲ ਬਣ ਜਾਂਦਾ ਹੈ ਕਾਇਆ ਕਜਲੀ ਦਾ ਮਤਲਬ ਜਿਵੇਂ ਆਪਾਂ ਕਹਿ ਦਿੰਦੇ ਨਾ ਹਰਿਆਲੀ ਬੜਾ ਕਾਲਾ ਸ਼ਾਹ ਜੰਗਲ ਹੋਵੇ ਜਿਵੇਂ ਤੁਸੀਂ ਵੇਖੋ ਜਿਹਨੂੰ ਆਪਾਂ ਸ਼ਾਹੀ ਟਿੱਬੀ ਕਹਿ ਦਿੰਦੇ ਬੇਸਿਕਲੀ ਉਹਦਾ ਨਾਮ ਕੀ ਹੈ ਸ਼ਾਹੀ ਟਿੱਬੀ ਉਹ ਟਿੱਬੀ ਅਨੰਦਪੁਰ ਤੋਂ ਲੈ ਕੇ ਸਰਸਾ ਤੱਕ ਦਾ ਉਹ ਇਲਾਕਾ ਜਿੱਥੇ ਬਿਲਕੁਲ ਕਾਲੇ ਬਿਲਕੁਲ ਹਰਿਆਵਲ ਵਾਲੇ ਜਿਹੜੇ ਦਰਖਤ ਆ ਤੇ ਘਾਹ ਬੂਟ ਆ ਉਹ ਖੜਾ ਜਾਂ ਉਹਨੂੰ ਕਹਿੰਦੇ ਸੀ ਹਥੌਦ ਦਾ ਇਲਾਕਾ ਉਹ ਇਲਾਕਾ ਜਿੱਥੇ ਹਾਥੀ ਵੀ ਵਿਖਾਈ ਨਾ ਦੇਵੇ ਹਥੌਦ ਦਾ ਇਲਾਕਾ ਤੋ ਗੁਰੂ ਸਾਹਿਬ ਕਹਿੰਦੇ ਜਦੋਂ ਮੈਂ ਅਭਿਆਸ ਨਹੀਂ ਕਰਦਾ ਗੁਣਾਂ ਦਾ ਅਭਿਆਸ ਨਹੀਂ ਕਰਦਾ ਮੇਰਾ ਸਰੀਰ ਜੰਗਲ ਬਣ ਜਾਂਦਾ ਹੈ ਤੇ ਮਨ ਹਾਥੀ ਬਣ ਜਾਂਦਾ ਔਰ ਹਾਥੀ ਫਿਰ ਜਿਹੜੀ ਜੰਗਲ 'ਚ ਤਬਾਹੀ ਪੈਦਾ ਕਰਦਾ ਨਾ ਉਹ ਸ਼ਬਦਾਂ 'ਚ ਬਿਆਨ ਨਹੀਂ ਕੀਤੀ ਜਾ ਸਕਦੀ ਮਨ ਵਿੱਚ ਵੀ ਬੜੀ ਬੇਬਹਾ ਤਾਕਤ ਆ ਪਰ ਉਸੇ ਮਸਤਾਨੇ ਹਾਥੀ ਦੇ ਉੱਤੇ ਜੇ ਕੋਈ ਮੁਹਾਵਤ ਬਹਿ ਜਾਏ ਤੇ ਉਹਦੇ ਸਿਰ 'ਚ ਟਕੋਰ ਮਾਰਨੀ ਕੁੰਡਾ ਮਾਰਨਾ ਸ਼ੁਰੂ ਕਰੇ ਤੁਸੀਂ ਵੇਖਿਆ ਨੀ ਪਿੰਡਾਂ ਦੇ ਵਿੱਚ ਮੁਹਾਵਤ ਆਉਂਦੇ ਹਾਥੀ ਲੈ ਕੇ ਉਹ ਬੱਚਿਆਂ ਨੂੰ ਬਿਠਾ ਕੇ ਹੋਂਟੇ ਵੀ ਦਿੰਦੇ ਕਿਉਂਕਿ ਹੁਣ ਹਾਥੀ ਮੁਹਾਵਤ ਦੇ ਕੰਟਰੋਲ 'ਚ ਆ ਹੁਣ ਮਨਮਾਨੀ ਨਹੀਂ ਕਰ ਸਕਦਾ ਗੁਰੂ ਸਾਹਿਬ ਕਹਿੰਦੇ ਜੇ ਸ਼ਬਦ ਦਾ ਕੁੰਡਾ ਗਿਆਨ ਦਾ ਕੁੰਡਾ ਮੇਰੇ ਮਨ 'ਤੇ ਹੋਵੇ ਫਿਰ ਮੇਰਾ ਮਨ ਵੀ ਮਨਮਾਨੀ ਨਹੀਂ ਕਰ ਸਕਦਾ ਫਿਰ ਮੇਰਾ ਮਨ ਗੁਰੂ ਦੇ ਸ਼ਬਦ ਦੇ ਦਾਇਰੇ 'ਚ ਆ ਗੁਰੂ ਸਾਹਿਬ ਜੋ ਕਹਿਣਗੇ ਮਨ ਉਹੀ ਕਰੇਗਾ ਮਨ ਕੁੰਚਰਮਈ ਮੰਤ ਅੰਕਸ਼ ਗਿਆਨ ਰਤਨ ਹੈ ਖੇਵਟ ਬਿਰਲਾ ਸੰਤ ਗੁਰੂ ਦੇ ਗਿਆਨ ਦਾ ਕੁੰਡਾ ਮਨ 'ਤੇ ਰੱਖੀਏ ਅਗਲੇ ਸਲੋਕ ਵਿੱਚ ਅੱਜ ਦੇ ਵਿਚਾਰਧੀਨ ਸਲੋਕ ਵਿੱਚ ਉਹਨਾਂ ਆਖਿਆ ਕਬੀਰ ਰਾਮ ਰਤਨ ਮੁਕੋਥਰੀ ਪਾਰਖ ਆ ਗਏ ਖੋਲ ਕੋਈ ਆਏ ਮਿਲੇ ਗੋ ਮਾ ਗਾਹ ਕੀ ਲੇ ਗੋ ਮਹਿੰਗੇ ਮੁੱਲ ਚੇਤੇ 'ਚ ਰੱਖਣਾ ਜਿਹੜੀ ਮਨਮਾਨੀ ਆ ਨਾ ਬੰਦਾ ਛੇਤੀ ਕੀਤਿਆਂ ਛੱਡਦਾ ਨਹੀਂ ਇਹਨੂੰ ਪਿਆਰੀ ਲੱਗਦੀ ਅਸੀਂ ਨਹੀਂ ਛੱਡਦੇ ਅਸੀਂ ਆਪਣੀ ਮਨ ਦੀ ਮੱਤ ਛੱਡਦੇ ਹਾਂ ਹਾਲਾਂਕਿ ਜਿਹੜਾ ਜੀਵਨ ਦਾ ਆਨੰਦ ਆ ਉਹ ਗੁਰੂ ਦੇ ਸ਼ਬਦ ਦੇ ਦਾਇਰੇ ਦੇ ਵਿੱਚ ਆ ਗੁਰੂ ਦੀ ਮਰਿਆਦਾ ਦੇ ਦਾਇਰੇ ਵਿੱਚ ਆ ਉਹ ਜਦੋਂ ਬੰਦਾ ਜੀਣ ਲੱਗ ਪੈਂਦਾ ਫਿਰ ਉਹਨੂੰ ਅਹਿਸਾਸ ਹੁੰਦਾ ਵੀ ਨਹੀਂ ਪਹਿਲਾਂ ਨਾਲੋਂ ਆਹ ਲਾਈਫ ਜਿਹੜੀ ਆ ਬੈਟਰ ਆ ਪਰ ਜਦੋਂ ਉਹਨੇ ਜੀ ਕੇ ਨਹੀਂ ਵੇਖਿਆ ਉਹਨੂੰ ਲੱਗਦਾ ਵੀ ਜਿੰਨਾ ਸਵਾਦ ਕਾਮ ਦੇ ਵਿੱਚ ਆ ਕ੍ਰੋਧ ਵਿੱਚ ਆ ਲੋਭ ਵਿੱਚ ਆ ਹੰਕਾਰ ਵਿੱਚ ਆ ਵਾਸ਼ਨਾਵਾਂ ਭੋਗਣ ਵਿੱਚ ਆ ਨਿੰਦਿਆ ਚੁਗਲੀ ਕਰਨ ਵਿੱਚ ਆ ਇੰਨਾ ਤਾਂ ਕਿਸੇ ਚੀਜ਼ ਵਿੱਚ ਨਹੀਂ ਹੈਗਾ ਤਾਂ ਹੀ ਤਾਂ ਛੱਡਦਾ ਨਹੀਂ ਤਾਂ ਹੀ ਉਹ ਤਾਂ ਸਾਰਾ ਕੁਝ ਆਪਣੇ ਕਲਾਵੇ 'ਚ ਲੈ ਕੇ ਰੱਖਦਾ ਉਹਨੂੰ ਲੱਗਦਾ ਵੀ ਨਹੀਂ ਮੈਂ ਜੋ 30 ਸਾਲਾਂ 'ਚ ਕਮਾਇਆ ਜੇ ਮੈਂ ਛੱਡ ਬੈਠਾ ਤਾਂ ਮੇਰਾ ਵਜੂਦ ਖਤਮ ਹੋ ਜਾਣਾ ਉਹ ਛੱਡਦਾ ਨਹੀਂ ਯਾਨੀ ਕਿ ਉਹ ਐਡਿਕਟ ਹੋ ਗਿਆ ਉਹਨਾਂ ਚੀਜ਼ਾਂ ਦਾ ਉਹ ਜਿਸ ਨੂੰ ਆਜ਼ਾਦੀ ਸਮਝ ਰਿਹਾ ਨਾ ਬੇਸਿਕਲੀ ਉਹ ਆਜ਼ਾਦੀ ਨਹੀਂ ਹੈਗੀ ਉਹਦੇ ਲਈ ਜਾਨ ਦਾ ਖੋਹ ਹੈ ਜਿਵੇਂ ਕਿਸੇ ਦੀਪ ਨੇ ਲਿਖਿਆ ਨਾ ਵੀ ਕੋਈ ਸ਼ਿਕਾਰੀ ਸੀ ਆਸਮਾਨ ਵਿੱਚ ਉੱਡਦੇ ਹੋਏ ਪਰਿੰਦੇ ਨੂੰ ਉਹਨੇ ਕੈਦ ਕਰ ਲਿਆ ਪੰਛੀ ਨੂੰ ਕੈਦ ਕਰ ਲਿਆ ਲਾਗੋਂ ਦਾ ਮਿੱਤਰ ਨੂੰ ਕਹਿੰਦਾ ਵੀ ਤੂੰ ਕਿਉਂ ਉਹਦੀ ਆਜ਼ਾਦੀ ਨੂੰ ਖੋਹ ਲਿਆ ਹੁਣ ਪਿੰਜਰੇ 'ਚ ਪਾਇਆ ਸੀ ਉਹਦੇ ਅੱਗੇ ਪਾਣੀ ਰੱਖੇ
ਉਹ ਖੰਭ ਤੇ ਫੜਫੜਾਵੇ ਪਰ ਪਾਣੀ ਨਾ ਪੀਵੇ। ਉਹ ਚੋਗਾ ਰੱਖੇ ਉਹ ਖੰਭ ਫੜਫੜਾਵੇ ਪਰ ਖਾਵੇ ਕੁਝ ਨਾ। ਉਹਨੂੰ ਕਹਿੰਦਾ ਵੀ ਕਿਉਂ ਉਹਦੀ ਜਾਨ ਦਾ ਖਾਓ ਬਣਿਆ, ਉਹਨੂੰ ਛੱਡ ਦੇ। ਕਹਿੰਦਾ ਤੂੰ ਚਿੰਤਾ ਨਾ ਕਰ, 2-4 ਦਿਨਾਂ ਦੀ ਗੱਲ ਆ, ਫਿਰ ਇਹਨੇ ਖਾਣਾ ਵੀ ਇੱਥੋਂ ਹੀ ਹੈ ਅਤੇ ਪੀਣਾ ਵੀ ਇੱਥੋਂ ਹੀ ਹੈ। ਲਓ ਜੀ, ਭੁੱਖ ਲੱਗੀ, ਪਿਆਸ ਲੱਗੀ, ਅਖੀਰ ਉਹਨੇ ਚੁੰਝ ਮਾਰੀ, ਪੀਣਾ ਵੀ ਸ਼ੁਰੂ ਕਰ ਲਿਆ ਅਤੇ ਖਾਣਾ ਵੀ ਸ਼ੁਰੂ ਕਰ ਲਿਆ। ਮਹੀਨੇ 2 ਮਹੀਨੇ ਇੱਦਾਂ ਗੁਜ਼ਰ ਗਏ। ਦਾਣਾ ਰੱਖਣਾ ਤੂੰ ਚੁਗ ਲੈਣਾ, ਪਾਣੀ ਰੱਖਣਾ ਤੂੰ ਪੀ ਲੈਣਾ। ਅੱਜ ਉਹਨੇ ਉਹਦੀ ਤਾਕੀ ਖੋਲ੍ਹੀ ਅਤੇ ਮਿੱਤਰ ਉਹਦਾ ਉਹਨੂੰ ਕਹਿੰਦਾ ਵੀ ਇੰਨੀ ਮਿਹਨਤ ਮੁਸ਼ੱਕਤ ਇਸ ਵਾਸਤੇ ਕੀਤੀ ਵੀ ਉਹਨੂੰ ਖੁੱਲ੍ਹਾ ਛੱਡ ਦੇਗਾ, ਇਹ ਗਲਤੀ ਨਾ ਕਰ, ਜੇ ਉੱਡ ਗਿਆ ਇਹਨੇ ਮੁੜ ਕੇ ਨਹੀਂ ਆਉਣਾ। ਕਹਿੰਦਾ ਨਹੀਂ, ਹੁਣ ਇਹ ਮੁੜ ਕੇ ਵੀ ਆਊਗਾ। ਉਹਨੇ ਤਾਕੀ ਖੋਲ੍ਹੀ, ਇੱਕ ਲਈ ਅਤੇ ਝੱਟ ਲਈ ਉਹ ਉੱਡਿਆ। ਉਹਨੇ ਆਪਣੇ ਖੰਭਾਂ ਦੀ ਪ੍ਰਵਾਜ਼ ਦਾ ਆਨੰਦ ਮਾਣਿਆ, ਆਕਾਸ਼ ਦੀ, ਆਸਮਾਨ ਦੀ ਉਡਾਰੀ ਲਾ ਕੇ ਵੇਖੀ। ਪਰ ਥੋੜ੍ਹੀ ਕੁ ਦੇਰ ਬਾਅਦ, ਘੰਟੇ ਕੁ ਬਾਅਦ ਬਣ ਕੇ ਫਿਰ ਪਿੰਜਰੇ ਦੇ ਵਿੱਚ ਉਹਨੇ ਆਪਣੇ ਆਪ ਨੂੰ ਕੈਦ ਕਰ ਲਿਆ। ਮਜ਼ਾ, ਪਹਿਲਾਂ ਉਹਦਾ ਜਿਸਮ ਪਿੰਜਰੇ 'ਚ ਪਾਇਆ ਗਿਆ ਸੀ, ਹੁਣ ਪਿੰਜਰਾ ਉਹਦੀ ਸੁਰਤ ਵਿੱਚ ਪੈ ਗਿਆ। ਉਹਨੂੰ ਲੱਗਣ ਲੱਗ ਪਿਆ ਵੀ ਜੇ ਮੈਨੂੰ ਇੱਥੇ ਬੈਠਿਆਂ ਬਿਨਾਂ ਖੰਭ ਫੜਫੜਾਇਆ ਦਾਣਾ ਮਿਲੀ ਜਾਂਦਾ, ਪਾਣੀ ਮਿਲੀ ਜਾਂਦਾ, ਹੋਰ ਮੈਨੂੰ ਕੀ ਚਾਹੀਦਾ? ਉਹਦੇ ਲਈ ਬਸ ਆਜ਼ਾਦੀ ਇੰਨੀ ਕੁ। ਇੱਦਾਂ ਮੈਨੂੰ ਲੱਗਦਾ ਵੀ ਕਾਮ ਭੋਗਣੇ ਆਜ਼ਾਦੀ ਹੈ, ਵਾਸ਼ਨਾਵਾਂ ਭੋਗਣੀਆਂ ਆਜ਼ਾਦੀ ਹੈ, ਜਿੰਨੇ ਕੱਪੜੇ ਸ਼ੋਰਟ ਹੁੰਦੇ ਜਾਣਗੇ ਆਜ਼ਾਦੀ ਹੈ, ਜਿੰਨਾ ਮੈਂ ਆਪਣੀ ਮਨਮਾਨੀ ਕਰੂੰਗਾ ਆਜ਼ਾਦੀ ਹੈ। ਪਰ ਅਸੀਂ ਆਜ਼ਾਦੀ ਦੇ ਮਾਇਨੇ ਭੁੱਲ ਜਾਂਦੇ। ਅਸਲੀ ਆਜ਼ਾਦੀ ਇਹ ਨਹੀਂ ਹੈਗੀ, ਅਸਲੀ ਆਜ਼ਾਦੀ ਹੈ ਗੁਰੂ ਦੇ ਸ਼ਬਦ ਵਿੱਚ। ਤਾਂ ਗੁਰੂ ਸਾਹਿਬ ਕਹਿੰਦੇ ਨੇ ਰਾਮ ਰਤਨ ਮੁਖ ਕੋਥਰੀ। ਜੇ ਆਜ਼ਾਦ ਹੋਣਾ ਚਾਹੁੰਦਾ ਨਾ, ਗੁਰੂ ਦੇ ਗੁਣਾਂ ਨੂੰ ਆਪਣੇ ਮੁਖ ਵਿੱਚ, ਆਪਣੇ ਮੂੰਹ ਨੂੰ ਗੁਥਲੀ ਬਣਾ ਲਾ, ਯਾਨੀ ਕਿ ਆਪਣੇ ਜੀਵਨ ਨੂੰ ਗੁਣਾਂ ਦੀ ਗੁਥਲੀ ਬਣਾ ਲਾ, ਆਪਣੇ ਜੀਵਨ 'ਚ ਗੁਣ ਭਰ ਲਾ, ਗੁਣ ਪੈਦਾ ਕਰ ਲਾ। ਔਰ ਜਦੋਂ ਜੀਵਨ ਦੇ ਵਿੱਚ ਗੁਣ ਹੋਣਗੇ, ਪਾਰਖ ਅੱਗੇ ਖੋਲ੍ਹ ਅਤੇ ਆਪਣੇ ਜੀਵਨ ਨੂੰ, ਆਪਣੇ ਬਿਹੇਵੀਅਰ ਨੂੰ, ਆਪਣੇ ਕਿਰਦਾਰ ਨੂੰ, ਇਸ ਗੁਥਲੀ ਨੂੰ ਗੁਰੂ ਦੇ ਅੱਗੇ ਸਮਰਪਣ ਕਰੀ, ਕਿਸੇ ਹੋਰ ਅੱਗੇ ਨਾ ਕਰੀ। ਕਿਉਂਕਿ ਇਹ ਵੈਲਿਊ ਜਿਹੜੀ ਆ ਇਸ ਜੀਵਨ ਦੀ, ਉਹ ਗੁਰੂ ਜਾਣਦਾ, ਹੋਰ ਨਹੀਂ ਕੋਈ ਜਾਣ ਸਕਦਾ। ਪਾਰਖ ਅੱਗੇ ਖੋਲ੍ਹ, ਕੋਈ ਆਏ ਮਿਲੇ ਗੋ ਗਾਹਕ ਹੀ ਲੇ ਗੋ ਮਹਿੰਗੇ ਮੋਲ। ਅਤੇ ਜੇ ਕੋਈ ਗਾਹਕ ਮਿਲ ਗਿਆ ਤਾਂ ਉਹ ਤੇਰੇ ਜੀਵਨ ਦੀ ਉਹ ਬੋਲੀ ਲਾਏਗਾ ਜਿਹੜੀ ਇਹਦੀ ਅਸਲ ਬੋਲੀ ਲੱਗਣੀ ਚਾਹੀਦੀ ਹੈ। ਉਹ ਸੰਤ ਕਹੇਗਾ, ਗੁਰਮੁਖ ਕਹੇਗਾ, ਭਗਤ ਕਹੇਗਾ। ਅਗਲੇ ਦੇ ਸਲੋਕ ਵਿੱਚ ਕਬੀਰ ਜੀ ਕਹਿੰਦੇ ਨੇ, ਕਬੀਰ ਰਾਮ ਨਾਮ ਜਾਣਿਓ ਨਹੀਂ ਪਾਲਿਓ ਕਟਕ ਕੁਟੰਬ। ਕੁਟੰਬ ਸ਼ਬਦ ਦਾ ਮਤਲਬ ਹੁੰਦਾ ਹੈ ਪਰਿਵਾਰ। ਗੁਰਬਾਣੀ 'ਚ ਇਹ ਸ਼ਬਦ ਬੜੀ ਵਾਰੀ ਆਇਆ, ਕੁਟੰਬ। ਕੁੱਲ ਸ਼ਬਦ ਆਇਆ, ਪਰਿਵਾਰ ਸ਼ਬਦ ਆਇਆ। ਜਿਵੇਂ ਕਬੀਰ ਜੀ ਕਹਿਣਗੇ, ਦੀਨ ਦਿਆਲ ਭਰੋਸੇ ਤੇਰੇ ਸਭ ਪਰਿਵਾਰ ਚੜਾਇਆ ਬੇੜੇ। ਬੇੜੇ ਦੇ ਵਿੱਚ ਪਰਿਵਾਰ ਚੜ੍ਹ ਲੈਣਾ। ਜਾਂ ਗੁਰਬਾਣੀ 'ਚ ਇਹ ਸ਼ਬਦ ਆਏਗਾ, ਆਪ ਜਪੇ ਅਵਰਾ ਨਾਮ ਜਪਾਵੇ। ਜਾਂ ਆਏਗਾ, ਇੱਕੀ ਕੁੱਲੀ ਸਭ ਜਗਤ ਛਡਾਵੇ। ਵੀ ਜਿਹੜਾ ਰੱਬ ਦੇ ਰਾਹ ਤੁਰ ਪਵੇ ਉਹਦੀਆਂ 21 ਕੁੱਲਾਂ ਮੁਕਤ ਹੋ ਜਾਂਦੀਆਂ, ਆਪਣੀਆਂ ਕੁੱਲਾਂ ਦਾ ਉਧਾਰ ਕਰ ਲੈਂਦਾ। ਇਤਿਹਾਦਿਕ ਸ਼ਬਦ ਜਿਹੜੇ ਆ ਗੁਰਬਾਣੀ 'ਚ ਵਰਤੇ ਗਏ। ਇਹ ਸਾਰੇ ਸ਼ਬਦ ਜਿਹੜੇ ਆ ਨਾ ਗੁਰਬਾਣੀ ਦੇ ਵਿੱਚ, ਇਹ ਤੁਹਾਡੇ ਪਰਿਵਾਰਕ ਮੈਂਬਰਾਂ ਵਾਸਤੇ ਨਹੀਂ ਹੈਗੇ। ਜਿਵੇਂ ਸਾਨੂੰ ਕੋਈ ਕਹਿੰਦਾ ਵੀ ਜੇ ਮੈਂ ਨਾਮ ਜਪ ਲਿਆ ਤਾਂ ਮੇਰੀਆਂ ਕੁੱਲਾਂ ਤਰ ਜਾਣਗੀਆਂ, ਨਹੀਂ, ਜੇ ਮੈਂ ਨਾਮ ਜਪਾਂਗਾ ਤਾਂ ਮੈਂ ਹੀ ਤਰਨਾ, ਮੇਰੀ ਕੁੱਲ ਨਹੀਂ ਤਰ ਸਕਦੀ। ਬਸ਼ਰਤੇ ਵੀ ਜੇ ਮੈਂ ਕੁੱਲ ਦਾ ਸਹੀ ਅਰਥ ਕਰ ਲਵਾਂ। ਤੇ ਤੁਸੀਂ ਇਤਿਹਾਸ ਵਿੱਚੋਂ ਵੇਖੋ, ਗੁਰੂ ਨਾਨਕ ਪਾਤਸ਼ਾਹ ਮਹਾਰਾਜ ਨੇ ਨਾਮ ਜਪਿਆ, ਹਜ਼ੂਰ ਮਹਾਰਾਜ ਪਰਮੇਸ਼ਰੀ ਮਾਰਗ ਉੱਤੇ ਰੱਬ ਦੇ ਰਾਹ ਦੇ ਪਾਂਧੀ ਬਣੇ, ਪਰ ਸ਼੍ਰੀ ਚੰਦ ਜੀ ਅਤੇ ਲਖਮੀ ਦਾਸ ਉਸ ਰਾਹ ਦੇ ਪਾਂਧੀ ਨਹੀਂ ਬਣੇ, ਉਹ ਗੁਰੂ ਨਾਨਕ ਦੇ ਘਰ ਦੀ ਬਖਸ਼ਿਸ਼ ਤੋਂ ਵਾਂਝੇ ਰਹੇ। ਤੁਸੀਂ ਸਿੱਖਾਂ ਦੀ ਰਾਮਕਲੀ ਦੀ 3 ਵਾਰ ਪੜ੍ਹੋ ਅਤੇ ਉਹ ਜਦੋਂ ਲਖਮੀ ਦਾਸ ਦਾ ਜਾਂ ਸ਼੍ਰੀ ਚੰਦ ਦਾ ਜ਼ਿਕਰ ਕਰਨਗੇ ਅਤੇ ਕਹਿਣਗੇ ਪੁੱਤਰੀ ਕੌਲ ਨਾ ਪਾਲਿਓ, ਪੁੱਤਰਾਂ ਨੇ ਗੁਰੂ ਨਾਨਕ ਸਾਹਿਬ ਦਾ ਬਚਨ ਨਹੀਂ ਮੰਨਿਆ, ਪੁੱਤਰੀ ਕੌਲ ਨਾ ਪਾਲਿਓ, ਕਰਪੀਰੋਂ ਕੰਨ ਮੁਰੱਟੀਏ ਦਿਲ ਖੋਟੇ, ਆਕੀ ਫਿਰਨ ਬਨ ਭਾਰ ਉਚਾਇਨ ਛੱਟੀਏ। ਉਹਨਾਂ ਦੇ ਦਿਲ ਖੋਟੇ ਆ, ਉਹਨਾਂ ਦੇ ਮਨ 'ਚ ਖੋਟ ਆ, ਅਤੇ ਉਹ ਹੰਕਾਰ ਦਾ ਭਾਰ ਆਪਣੇ ਮੋਢਿਆਂ 'ਤੇ ਲੱਦ ਕੇ ਤੁਰੇ ਫਿਰਦੇ ਆ ਵੀ ਅਸੀਂ ਗੁਰੂ ਨਾਨਕ ਸਾਹਿਬ ਤੋਂ ਵੀ ਯੂਨੀਕ ਹਾਂ। ਨਹੀਂ ਚੱਲੇ ਉਸ ਮਾਰਗ ਉੱਤੇ ਤੇ ਗੁਰੂ ਨਾਨਕ ਮਹਾਰਾਜ ਦੇ ਗੁਰੂ ਹੋਣ ਦੇ ਬਾਵਜੂਦ ਵੀ ਉਹ ਬਖਸ਼ਿਸ਼ ਨਹੀਂ ਲੈ ਸਕੇ। ਉਹ ਕੌਣ ਲੈ ਗਿਆ? ਬਗਾਨੇ ਘਰ ਚੋਂ ਉੱਠ ਕੇ ਆਇਆ ਭਾਈ ਲੈਣਾ, 7 ਸਾਲ ਗੁਰੂ ਨਾਨਕ ਸਾਹਿਬ ਦੀ ਬਖਸ਼ਿਸ਼ ਦਾ ਪਾਤਰ ਬਣਿਆ ਤੇ ਗੁਰੂ ਬਣ ਗਿਆ। ਇਸੇ ਨੂੰ ਮਹਾਰਾਜ ਨੇ ਬਣ ਚ ਆਖਿਆ ਨਾ, ਕਰਮੀ ਆਪੋ ਆਪਣੇ ਕੇ ਨੇੜੇ ਕੇ ਦੂਰ। ਇਹ ਆਪੋ ਆਪਣੇ ਕਰਮ ਆ। ਜੇ ਮੈਂ ਬੁਰਾਈ ਕਰ ਰਿਹਾ ਤੇ ਉਸ ਬੁਰਾਈ ਦਾ ਨਤੀਜਾ ਵੀ ਮੈਨੂੰ ਭੁਗਤਣਾ ਪਏਗਾ, ਮੇਰੀਆਂ ਪੀੜ੍ਹੀਆਂ ਨੂੰ ਨਹੀਂ ਭੁਗਤਣਾ ਪੈਣਾ। ਜੇ ਮੈਂ ਧਰਮ ਕਮਾ ਰਿਹਾ ਤੇ ਉਸ ਧਰਮ ਦਾ ਬੈਨੀਫਿਟ ਵੀ ਮੈਨੂੰ ਮਿਲੇਗਾ, ਦੂਜਾ ਉਹਨੂੰ ਵੰਡਾ ਨਹੀਂ ਸਕਦਾ। ਇਸੇ ਨੂੰ ਹਜ਼ੂਰ ਨੇ ਸੂਈ ਰਾਗ ਦੇ ਵਿੱਚ ਉੱਥੇ ਪਾਤਸ਼ਾਹ ਨੇ ਆਖਿਆ ਨਾ, ਇਸ ਧਨ ਕੋ ਚੱਕਾ ਨੇੜਨਾ ਆ ਵੀ ਚਮਜਾ ਗਾਤੀ ਡੰਡ ਨਾ ਲਗਾਈ। ਨਾ ਇਹ ਧਨ ਜਿਹੜਾ ਆ ਇਹਨੂੰ ਕੋਈ ਖੋਹ ਵੀ ਨਹੀਂ ਸਕਦਾ, ਇਹਨੂੰ ਕੋਈ ਵੰਡ ਵੀ ਨਹੀਂ ਸਕਦਾ, ਇਹ ਮੇਰੀ ਪ੍ਰੋਪਰਟੀ ਆ। ਤੁਸੀਂ ਮੇਰੇ ਨਾਲ ਜ਼ਮੀਨ ਵੰਡ ਸਕਦੇ ਹੋ, ਹੀਰੇ ਜਵਾਹਰਾਤ ਵੰਡ ਸਕਦੇ ਹੋ, ਮਾਇਆ ਵੰਡ ਸਕਦੇ ਹੋ, ਪਰ ਜਿਹੜੀ ਮੇਰੀ ਨੌਲੇਜ ਆ, ਮੇਰੀ ਐਜੂਕੇਸ਼ਨ ਆ, ਮੇਰੇ ਗੁਣ ਆ,
ਤੁਸੀਂ ਉਹ ਨਹੀਂ ਬਣ ਸਕਦੇ, ਉਹ ਮੇਰੀ ਹੈ। ਹਰ ਚੀਜ਼ ਖੋਈ ਜਾ ਸਕਦੀ ਹੈ, ਬੰਦੇ ਦੀ ਲਿਆਕਤ ਨਹੀਂ ਖੋਈ ਜਾ ਸਕਦੀ। ਗੁਰੂ ਅੰਗਦ ਮਹਾਰਾਜ ਇਸ ਮਾਰਗ ਦੇ ਪਾਂਧੀ ਬਣੇ, ਉਹਨਾਂ ਦੇ ਦੋਨੋਂ ਪੁੱਤਰ ਇਸ ਰਾਹ 'ਤੇ ਨਹੀਂ ਚੱਲੇ, ਵਾਂਝੇ ਰਹਿ ਗਏ, ਤੀਜੇ ਪਾਤਸ਼ਾਹ ਮਹਾਰਾਜ ਜਾ ਕੇ ਬਖਸ਼ਿਸ਼ ਲੈ ਗਏ। ਤੋ ਇਹ ਸਮਝਣ ਵਾਲੀ ਬਾਤ ਆ। ਦੂਜਾ ਨੁਕਤਾ, ਕਈ ਵਾਰ ਜਦੋਂ ਸੰਬੰਧਿਤ ਵਿਅਕਤੀ ਧਾਰਮਿਕ ਨਜ਼ਰੀਏ ਤੋਂ ਗੱਲ ਕਰੇ, ਸਟੇਜ 'ਤੇ ਬਹਿ ਕੇ ਸਾਡੇ ਨਾਲ ਗੱਲ ਕਰੇ, ਕਥਾ ਸੁਣਾਵੇ, ਕਹਾਣੀ ਸੁਣਾਵੇ, ਕੀਰਤਨ ਕਰੇ, ਪਾਠ ਕਰੇ, ਪਰ ਉਹਦਾ ਪਰਿਵਾਰ ਉਹਦੇ ਮਾਰਗ ਦਾ ਪਾਂਧੀ ਨਾ ਬਣੇ, ਤਾਂ ਆਪਾਂ ਕਹਿ ਦਿੰਦੇ ਭਾਈ ਸਾਹਿਬ ਜੀ ਪਹਿਲਾਂ ਆਪਣੇ ਪਰਿਵਾਰ ਨੂੰ ਜਾ ਕੇ ਸਮਝਾਓ। ਨਹੀਂ, ਬਿਲਕੁਲ ਗਲਤ ਗੱਲ ਆ। ਜੇ ਤੁਸੀਂ ਇਸ ਰਾਹ ਦੇ ਉੱਤੇ ਚੱਲਣ ਦੀ ਕੋਸ਼ਿਸ਼ ਕਰੋਗੇ ਤਾਂ ਫਿਰ ਤੁਹਾਨੂੰ ਗੁਰੂਆਂ ਦੇ ਪਰਿਵਾਰ ਵੱਲ ਵੀ ਵੇਖਣਾ ਪਏਗਾ। ਗੁਰੂ ਨਾਨਕ ਸਾਹਿਬ ਨੂੰ ਕੀ ਕਹੋਗੇ, ਮਹਾਰਾਜ ਪਹਿਲਾਂ ਸ਼੍ਰੀ ਚੰਦ ਨੂੰ ਸਮਝਾਓ, ਉਹ ਵੀ ਤਾਂ ਆਪਣੇ ਸਿਰ 'ਚ ਸਵਾਹ ਪਾਉਂਦਾ ਹੀ ਆ, ਉਹਨੇ ਵੀ ਤਾਂ ਆਪਣੇ ਪਿੰਡੇ 'ਤੇ ਸਵਾਹ ਮਿਲੀ ਆ। ਤੁਸੀਂ ਜੋਗੀਆਂ ਨੂੰ ਕਹਿੰਦੇ ਹੋ ਵੀ ਇਹ ਮਾੜਾ ਕੰਮ ਆ, ਪਰ ਸ਼੍ਰੀ ਚੰਦ ਨੂੰ ਕਿਉਂ ਨਹੀਂ ਕਹਿੰਦੇ? ਮਹਾਰਾਜ ਕਹਿੰਦੇ ਮੈਂ ਉਹਨੂੰ ਵੀ ਆਖਿਆ, ਉਹਨੇ ਨਹੀਂ ਮੰਨਿਆ, ਵਾਹ ਭਲਾ, ਤੁਸੀਂ ਵੀ ਮੰਨਣਾ ਤਾਂ ਠੀਕ ਆ, ਨਹੀਂ ਮੰਨਣਾ ਤਾਂ ਵਾਹ ਭਲਾ। ਮੇਰਾ ਕਰਮ ਆ ਕਹਿਣਾ, ਮਾਰਗਦਰਸ਼ਨ ਕਰਨਾ, ਸਮਝਾਉਣਾ। ਜਿਹੜਾ ਮੰਨ ਲਏਗਾ ਉਹਦਾ ਭਲਾ ਵਾ, ਜਿਹੜਾ ਨਹੀਂ ਮੰਨਦਾ ਉਹਦਾ ਵੀ ਭਲਾ ਹੀ ਆ। ਸਤਿ ਕਰਤਾਰ, ਆ ਆ ਗੁਰੂ ਦਾ ਮਾਰਗ। ਗੁਰੂ ਨੇ ਨਾ ਤਥਾ ਕਥਿਤ ਸਿਆਣੇ ਨੂੰ ਜਾ ਕੇ ਗੱਲ ਤੋਂ ਫੜਨਾ, ਤੇ ਨਾ ਗੁਰੂ ਨੇ ਤੁਹਾਡਾ ਗੁੱਟ ਫੜ ਕੇ ਤੇ ਤੁਹਾਨੂੰ ਉਧਰੋਂ ਮੋੜ ਕੇ ਲਿਆਉਣਾ। ਗੁਰੂ ਨੇ ਕੇਵਲ ਸ਼ਬਦ ਉਚਾਰਨਾ। ਸੱਜਣ ਨੂੰ ਮਹਾਰਾਜ ਨੇ ਕੀ ਦਿੱਤਾ? ਸ਼ਬਦ। ਆਖਿਆ ਸੱਜਣਾ, ਕਹਿ ਦੇ ਭਾਂਡੇ ਨੂੰ ਜਿੰਨਾ ਮਰਜ਼ੀ ਧੋ ਲਈਏ ਨਾ, ਪਰ ਜਦੋਂ ਵੀ ਹੱਥ ਲਾਓਗੇ ਕਲਖ ਹੱਥ ਨੂੰ ਲੱਗਦੀ ਆ। ਇੰਨੀ ਗੱਲ ਕਹੀ ਬਸ। ਇਹਦਾ ਭਾਵ ਕੀ ਸੀ? ਇਹਦਾ ਭਾਵ ਸੀ ਸੱਜਣਾ, ਭਾਵੇਂ ਤੂੰ ਪਹਿਰਾਵਾ ਧਾਰਮਿਕ ਲੋਕਾਂ ਵਾਲਾ ਪਾਇਆ, ਸ਼ੇਖਾਂ ਵਾਲਾ ਪਾਇਆ, ਚਮਕ ਦਮਕ ਪੂਰੀ ਆ, ਕੱਪੜੇ ਤੇਰੇ ਚਿੱਟੇ ਆ, ਕੱਪੜੇ ਬੜੇ ਸੋਹਣੇ, ਕੱਪੜਿਆਂ 'ਚ ਨਹੀਂ ਪ੍ਰੋਬਲਮ ਹੈਗੀ, ਪ੍ਰੋਬਲਮ ਹੈ ਵੀ ਜਿਹੜੀ ਖੋਟ ਤੇਰੇ ਮਨ 'ਚ ਆ ਨਾ, ਇਹ ਨਹੀਂ ਜਾਂਦੀ, ਇਹਨੂੰ ਦੂਰ ਕਰਨ ਦੀ ਕੋਸ਼ਿਸ਼ ਕਰ। ਤੇ ਗੱਲ ਸਮਝ ਆ ਗਈ। ਸੱਜਣ ਨੇ ਵੀ ਮੰਨ ਲਈ ਤੇ ਸਮਝ ਆ ਗਈ, ਸੱਜਣ ਨਾ ਮੰਨਦਾ ਤੇ ਗੁਰੂ ਨਾਨਕ ਸਾਹਿਬ ਉਹਨੂੰ ਵੀ ਨਹੀਂ ਸੀ ਮਨਾ ਸਕਦੇ ਕਦੀ। ਇਸੇ ਕਰਕੇ ਕਬੀਰ ਸਾਹਿਬ ਨੇ ਆਖਿਆ ਨਾ, ਕਬੀਰ ਸੱਚਾ ਸਤਿਗੁਰ ਕਿਆ ਕਰੇ ਜੋ ਸਿੱਖਾਂ ਮੈਂ ਚੂਕ। ਜੇ ਸਿੱਖ 'ਚ ਕਮੀ ਆ, ਗੁਰੂ ਕੁਝ ਨਹੀਂ ਕਰ ਸਕਦਾ, ਗੁਰੂ ਕੇਵਲ ਮਾਰਗਦਰਸ਼ਨ ਹੀ ਕਰ ਸਕਦਾ। ਹੁਣ ਜੋਗੀਆਂ ਨੇ ਗੁਰੂ ਨਾਨਕ ਮਹਾਰਾਜ ਦੀ ਗੱਲ ਨੂੰ ਕਿਵੇਂ ਕਰਨਾ? ਸੰਨਿਆਸੀਆਂ ਨੇ ਨਹੀਂ ਮੰਨਿਆ। ਹਜ਼ੂਰ ਮਹਾਰਾਜ ਨੇ ਇੱਕੋ ਗੱਲ ਕਹਿ ਕੇ ਤੇ ਬੁੱਤਾ ਸਾਰਿਆ ਕਿਹਾ, ਨਾਨਕ ਜੇ ਸਿਰ ਖੁੱਥੇ ਨਹਾਵਣ ਨਾਹੀਂ ਤਾਂ ਸੱਤ ਚੱਟੇ ਸਿਰ ਸ਼ਾਹੀ। ਮਹਾਰਾਜ ਕਹਿੰਦੇ ਰਹੇ ਵੀ ਨਹਾ ਲਿਆ ਕਰੋ, ਉਹ ਕਹਿੰਦੇ ਮਹਾਰਾਜ ਅਸੀਂ ਨਹੀਂ ਨਹਾਉਣਾ, ਸਾਨੂੰ ਪਾਪ ਲੱਗੂਗਾ, ਜੇ ਜੂਆਂ ਮਰ ਗਈਆਂ ਸਾਨੂੰ ਪਾਪ ਲੱਗੂਗਾ। ਮਹਾਰਾਜ ਨੇ ਕਹਿੰਦੇ ਫਿਰ ਮਹਾਰਾਜ ਕਹਿੰਦੇ ਸੱਤ ਬੁੱਕਾਂ ਫਿਰ ਸਵਾਹ ਦੀਆਂ ਭਰਕੇ ਤੇ ਆਪਣੇ ਸਿਰ 'ਚ ਹੋਰ ਪਾ ਲਓ ਜੇ ਨਹੀਂ ਨਹਾਉਣਾ ਤੇ, ਨਹੀਂ ਮੰਨਿਓ। ਤੋ ਬਾਬਾ ਕਬੀਰ ਸਾਹਿਬ ਕਹਿੰਦੇ ਨੇ, ਰਾਮ ਨਾਮ ਜਾਣਿਓ ਨਹੀਂ ਪਾਲਿਓ ਕਟਕ ਕੁਟੰਬ। ਤੋ ਕੁਟੰਬ ਦਾ ਅਰਥ, ਜੇ ਕੁਟੰਬ ਦਾ ਅਰਥ ਇਹ ਕੁੱਲ ਨਹੀਂ ਹੈਗਾ, ਪਰਿਵਾਰ ਨਹੀਂ ਹੈਗਾ, ਤੇ ਕੁਟੰਬ ਦਾ ਅਰਥ ਫਿਰ ਕੀ ਹੈ? ਫਿਰ ਕਿਹੜਾ ਪਰਿਵਾਰ ਜਿਹਨੂੰ ਗੁਰਬਾਣੀ ਕਹਿੰਦੀ ਵੀ ਬੰਦਿਆ ਤੂੰ ਵੀ ਤਰ ਜਾਏਗਾ, ਨਾਮ ਜਪਣ ਵਾਲੇ ਦੀਆਂ ਕੁੱਲਾਂ ਵੀ ਤਰ ਜਾਂਦੀਆਂ। ਤੋ ਸਾਡੀਆਂ ਕੁੱਲਾਂ ਆ ਸਾਡੇ ਇੰਦਰੇ, ਅੱਖਾਂ, ਜ਼ੁਬਾਨ। ਜੇ ਮੇਰਾ ਮਨ ਰੱਬੀ ਰਾਹ 'ਤੇ ਤੁਰ ਪਿਆ, ਸਰੀਰ ਦੀ ਕੁੱਲ ਨਹੀਂ, ਜੇ ਇਹ ਮਨ ਦੀ ਕੁੱਲ ਆ, ਜੇ ਮੇਰਾ ਮਨ ਰੱਬ ਦੇ ਰਾਹ ਤੁਰ ਪਿਆ, ਮੇਰੀਆਂ ਅੱਖਾਂ ਨੇ ਆਪੇ ਰੱਬ ਦੇ ਰਾਹ ਤੁਰ ਪੈਣਾ। ਫੈਸਲਾ ਕੌਣ ਕਰਦਾ? ਅੱਖਾਂ ਨੇ ਕੀ ਵੇਖਿਆ? ਸਟਰਕਚਰ ਵੇਖੇ, ਸਰੀਰ ਵੇਖੇ, ਬੋਡੀ ਵੇਖੀ ਆ। ਫੈਸਲਾ ਕਿਹਨੇ ਕਰਨਾ? ਮਨ ਨੇ। ਮਨ ਕਹਿੰਦਾ ਵੀ ਨਹੀਂ, ਇਹ ਆਪਣੇ ਚਾਚੇ ਦੀ ਧੀ ਆ, ਇਹ ਆਪਣੇ ਪਰਿਵਾਰ 'ਚੋਂ ਨਹੀਂ ਹੈਗੀ, ਇਹਨੂੰ ਵੇਖ ਸਕਦੇ ਹਾਂ। ਕਿਹਨੇ ਕਿਹਾ? ਮਨ ਨੇ। ਬਾਬਾ ਜੀ ਕਹਿੰਦੇ ਜੇ ਮਨ ਹੀ ਸਾਧੂ ਬਣ ਗਿਆ, ਮਨ ਹੀ ਸੰਤ ਬਣ ਗਿਆ, ਫਿਰ ਸਰੀਰ ਵੇਖਦਾ ਤੇ ਮਨ ਕਹਿੰਦਾ ਨਹੀਂ, ਜੇ ਇਹ ਆਪਣੇ ਚਾਚੇ ਦੀ ਧੀ ਆ ਤੇ ਇਹ ਵੀ ਆਪਣੀ ਧੀ ਆ, ਸਾਰਾ ਕੁਝ ਬਦਲ ਗਿਆ, ਅੱਖਾਂ ਦਾ ਉਧਾਰ ਹੋ ਗਿਆ। ਮਨ ਨੇ ਜ਼ੁਬਾਨ ਨੂੰ ਆਖਿਆ ਵੀ ਨਹੀਂ, ਅੱਜ ਤੋਂ ਆਪਾਂ ਮਿੱਠੇ ਬੋਲ ਬੋਲਣੇ ਆ, ਜ਼ੁਬਾਨ ਦਾ ਉਧਾਰ ਹੋ ਗਿਆ। ਮਨ ਨੇ ਕੰਨਾਂ ਨੂੰ ਇੰਸਟਰਕਸ਼ਨ ਦੇ ਕੇ ਆਖਿਆ, ਅੱਜ ਤੋਂ ਬਾਅਦ ਆਪਾਂ ਨਿੰਦਿਆ ਚੁਗਲੀ ਨਹੀਂ ਸੁਣਨੀ, ਕੰਨਾਂ ਦਾ ਉਧਾਰ ਹੋ ਗਿਆ। ਬਦਲਣੀ ਆ ਤੁਸੀਂ ਆਪਣੀ ਥਿੰਕਿੰਗ, ਬਦਲਣਾ ਆ ਤੁਸੀਂ ਆਪਣਾ ਮਨ, ਬਦਲਣੀ ਆ ਤੁਸੀਂ ਆਪਣੀ ਸੋਚ। ਤੁਹਾਡੀ ਬੋਡੀ 'ਚ ਪ੍ਰੋਬਲਮ ਨਹੀਂ ਹੈਗੀ, ਤੁਹਾਡੇ ਪਾਰਟਸ ਆਫ ਬੋਡੀ 'ਚ ਵੀ ਪ੍ਰੋਬਲਮ ਨਹੀਂ ਹੈਗੀ, ਪ੍ਰੋਬਲਮ ਆ ਤੁਹਾਡੀ ਥਿੰਕਿੰਗ ਦੇ ਵਿੱਚ। ਤੁਹਾਡਾ ਨਜ਼ਰੀਆ ਹੀ ਮਾੜਾ ਆ। ਨਜ਼ਰ ਦਾ ਇਲਾਜ ਕੀਤਾ ਜਾ ਸਕਦਾ, ਨਜ਼ਰੀਏ ਦਾ ਨਹੀਂ ਕੀਤਾ ਜਾ ਸਕਦਾ। ਬਾਬਾ ਜੀ ਕਹਿੰਦੇ ਜੀਵਨ ਦਾ ਆਧਾਰ ਹੋ ਗਿਆ। ਪਾਲਿਓ ਕਟਕ ਕੁਟੰਬ, ਤੂੰ ਅਜੇ ਆਪਣੇ ਇੰਦਰੀਆਂ ਨੂੰ ਪਾਲ ਰਿਹਾ ਆ, ਬੁਰਾਈ ਕਰਕੇ, ਫਿਤਨਾ ਕਮਾ ਕੇ, ਧੰਦੇ ਹੀ ਮੈਂ ਮਰ ਗਏ, ਉਹ ਬਾਹਰ ਪਈ ਨਾ ਬੰਬ। ਬੰਦਿਆ ਇਹ ਵਿਸ਼ੇ ਭੋਗਦਿਆਂ, ਵਿਕਾਰ ਭੋਗਦਿਆਂ ਤੇਰੀ ਆਤਮਿਕ ਮੌਤ ਹੋ ਗਈ, ਬਾਹਰ ਪਈ ਨਾ ਬੰਬ। ਬੰਬ ਦਾ ਅਰਥ ਆਵਾਜ਼, ਰੰਚਕ ਮਾਤਰ ਵੀ ਆਵਾਜ਼ ਬਾਹਰ ਨਹੀਂ ਆਈ ਰੱਬੀ ਨਾਮ ਦੀ। ਤੂੰ ਕਦੇ ਜੀਵਨ 'ਚ ਕਮਾਇਆ ਹੀ ਨਹੀਂ ਸੀ, ਤਾਂ ਨਹੀਂ ਆਈ। ਤੀਜੇ ਤੇ ਅਖੀਰ ਵਾਲੇ ਸਲੋਕ ਵਿੱਚ ਕਹਿੰਦੇ ਨੇ, ਕਬੀਰ ਆਖੀ ਕੇਰੇ ਮਟਕੇ ਪਲ ਪਲ ਗਈ ਵਿਹਾਏ। ਆਖੀ ਕੇਰੇ ਮਟਕੇ ਦਾ ਮਤਲਬ ਅੱਖ ਚਮਕਣ ਜਿੰਨਾ ਸਮਾਂ। ਹੁਣ ਅੱਜ ਆਪਾਂ ਇੱਥੇ ਬੈਠੇ ਹਾਂ ਤੇ ਜਦੋਂ ਆਪਾਂ ਆਪਣੇ ਆਪਣੇ ਸਹਿਪਾਠੀ ਨਾਲ, ਆਪਣੇ ਮਿੱਤਰ ਨਾਲ ਗੱਲ ਕਰਦੇ ਤਾਂ ਆਪਾਂ ਕਹਿੰਦੇ ਵੀ ਯਾਰ ਕੱਲ੍ਹ ਦੀਆਂ ਗੱਲਾਂ ਆਪਾਂ ਸਕੂਲ 'ਚ ਪੜ੍ਹਦੇ ਹੁੰਦੇ ਸੀ, ਯਾਨੀ ਕਿ ਇਹ 50 ਸਾਲ ਦਾ, 20 ਸਾਲ ਦਾ ਵਕਫਾ ਕਦੋਂ ਲੰਘ ਗਿਆ ਪਤਾ ਨਹੀਂ ਲੱਗਾ। ਆਪਾਂ ਕਹਿੰਦੇ ਕੱਲ੍ਹ ਦੀਆਂ ਗੱਲਾਂ, ਕੱਲ੍ਹ ਦੀਆਂ ਗੱਲਾਂ ਆਪਾਂ ਚਾਚੇ ਤਾਏ ਦੇ ਘਰ ਇੱਦਾਂ ਖੇਡਦੇ ਹੁੰਦੇ,
ਯਾਨੀ ਕਿ ਅੱਖ ਚਮਕਣ ਜਿੰਨੇ ਸਮੇਂ ਦੇ ਵਿੱਚ। ਆਪਾਂ ਜਿਹੜੀ ਜਿਹੜੀ ਵੀ ਉਮਰ ਦੀ ਸਟੇਜ ਤੇ ਖਲੋਤੇ ਹਾਂ, ਇੱਕ ਵਾਰ ਪਛਾਂ ਝਾਤੀ ਮਾਰ ਕੇ ਵੇਖੋ, ਤੁਹਾਨੂੰ ਜੀਵਨ ਦਾ ਹਰ ਲਮਹਾ ਇੱਦਾਂ ਲੱਗਦਾ ਲੰਘਿਆ ਹੋਇਆ ਵੀ ਕੱਲ ਦੀ ਗੱਲ, ਕੱਲ ਦੀ ਗੱਲ। ਬਾਬਾ ਜੀ ਕਹਿੰਦੇ ਅੱਖ ਹੀ ਘੇਰੇ ਮੱਟ ਕੇ ਪਲ ਪਲ ਗਈ ਵਿਹਾਏ, ਜ਼ਿੰਦਗੀ ਦਾ ਪਲ ਪਲ ਕਰਕੇ ਬੀਤੀ ਜਾਂਦੀ ਹੈ। ਜਮ ਜੰਜਾਲ, ਮਨ ਜੰਜਾਲ ਨਾ ਛੋਡੇ, ਪਰ ਮਨ ਫਿਰ ਵੀ ਬੁਰਾਈ ਨਹੀਂ ਛੱਡਦਾ। ਆਖਰੀ ਪੜਾਅ ਤੇ ਖਲੋਤਾ ਮੈਂ, ਆਖਰੀ ਪੜਾਅ ਤੇ, ਬਸ ਹੁਣ ਵੀ ਪੈਰ ਤਿਲਕਿਆ ਸਮਝੋ ਤੇ ਹੁਣ ਵੀ ਤਿਲਕਿਆ ਸਮਝੋ, ਪਰ ਮਨ ਅਜੇ ਵੀ ਬੁਰਾਈ ਨਹੀਂ ਛੱਡਦਾ। ਕਿਉਂਕਿ ਸਰੀਰ ਬੁੱਢਾ ਹੋਇਆ, ਮਨ ਨਹੀਂ। ਵਾਸ਼ਨਾਵਾਂ ਕਦੇ ਬੁੱਢੀਆਂ ਹੁੰਦੀਆਂ? ਗੁਰਬਾਣੀ ਚ ਹਜ਼ੂਰ ਨੇ ਇਸੇ ਨੂੰ ਆਖਣਾ, ਰੱਜ ਨਾ ਕੋਈ ਜੀਵਿਆ, ਪਹੁੰਚ ਨਾ ਚੱਲਿਆ ਕੋਈ। ਬੰਦਾ 90 ਸਾਲ 100 ਸਾਲ ਦੀ ਉਮਰ ਭੋਗ ਚੁੱਕਾ ਹੋਵੇ, ਤੈਨੂੰ ਪੁੱਛੋ ਬਾਪੂ ਤੇਰੀ ਕੀ ਆਖਰੀ ਇੱਛਾ, ਕਹਿੰਦਾ ਪੁੱਤ ਜੇ ਮੈਂ 10 ਸਾਲ ਹੋਰ ਜੀ ਸਕਦਾ ਹਾਂ ਤੇ ਅਜੇ ਇੱਛਾ ਆ। ਉਹ ਸ਼ੋਪਿੰਗ ਕੰਪਲੈਕਸ ਵਿੱਚ ਜਾਂਦਾ ਆ, ਰੰਗ ਬਿਰੰਗੀਆਂ ਪੱਗਾਂ ਵੇਖਦਾ, ਕੱਪੜੇ ਜੀ ਉਹਦਾ ਵੀ ਕਰਦਾ ਪਾਉਣ ਨੂੰ, ਪਰ ਸੋਚਦਾ ਫਿਰ ਲੋਕ ਕੀ ਕਹਿਣਗੇ, ਲੋਕ ਮਜ਼ਾਕ ਉਡਾਉਣਗੇ ਵੀ ਅਜੇ ਵੀ ਇਹਦੀਆਂ ਕਬਰ 'ਚ ਲੱਤਾਂ ਤੇ ਰੰਗ ਬਿਰੰਗੇ ਕੱਪੜੇ ਪਾਉਂਦਾ। ਕੋਈ ਲਾਗੇ ਬੈਠਾ ਲਜ਼ੀਜ਼ ਪਦਾਰਥ ਖਾਂਦਾ ਆ, ਦੰਦ ਨਹੀਂ ਹੈਗੇ, ਦੰਦ ਸਾਥ ਛੱਡ ਗਏ ਆ, ਪਰ ਵਾਸ਼ਨਾਵਾਂ ਤੇ ਹੈਗੀਆਂ ਨਾ, ਕਾਸ਼ ਮੈਂ ਵੀ ਖਾ ਸਕਦਾ। ਉਹ ਨਹੀਂ ਬੁੱਢੀ ਹੋਈ। ਭਾਈ ਗੁਰਦਾਸ ਸਾਹਿਬ ਜੀ ਦਾ ਕਥਨ ਪੜੋ ਜਿੱਥੇ ਉਹ ਕਹਿੰਦੇ ਨੇ, ਸਾਦੀ ਜੀਵ ਨਾ ਰੱਜੀਆ ਕੂੜੇ ਪਰਵਾਸੇ। ਯਾਨੀ ਕਿ ਜੀਵਨ ਦਾ ਕੋਈ ਵੀ ਪਹਿਲੂ, ਅੱਖੀਂ ਵੇਖਣਾ ਰੱਜੀਆਂ ਬਹੁ ਰੰਗ ਤਮਾਸ਼ੇ, ਉਸਤਤ ਨਿੰਦਾ ਕੰਨ ਸੁਣ ਰੋਵਣ ਤੇ ਹਾਸੇ, ਹਰ ਛੈ ਜਿਹੜੀ ਆ, ਹਰ ਜੀਵਨ ਦਾ ਪਾਰਟ ਜਿਹੜਾ, ਉਹ ਸੈਟਿਸਫਾਈ ਨਹੀਂ ਹੈਗਾ। ਅਜੇ ਵੀ ਬੰਦੇ ਅੰਦਰ ਇਹ ਹੈਗੀ ਆ ਗੱਲ ਵੀ ਕਾਸ਼ ਮੈਂ ਜੇ 10 ਸਾਲ ਹੋਰ ਵੇਖ ਸਕਦਾ, ਸੁਣ ਸਕਦਾ, ਖਾ ਸਕਦਾ, ਹੰਢਾ ਸਕਦਾ। ਮਨ ਜੰਜਾਲ ਨਾ ਛੋਡੇ, ਇਹਦਾ ਮਨ ਵੀ ਵਾਸ਼ਨਾਵਾਂ ਨਹੀਂ ਛੱਡਦਾ, ਉਹ ਅਜੇ ਵੀ ਭੋਗ ਰਿਹਾ, ਸਟਿਲ ਭੋਗ ਰਿਹਾ। ਜਮਦੀਆ ਤਮਾਮਾ ਆਏ, ਵਿਸ਼ਿਆਂ ਨੇ ਆਣ ਕੇ, ਮੌਤ ਨੇ ਆਣ ਕੇ ਬੰਦੇ ਨੂੰ ਵਾਲਾਂ ਤੋਂ ਫੜ ਲਿਆ, ਕਾਬੂ 'ਚ ਕਰ ਲਿਆ, ਕੰਟਰੋਲ 'ਚ ਕਰ ਲਿਆ, ਪਰ ਮਨ ਅਜੇ ਵੀ ਜਿਹੜਾ ਆ ਉਹ ਬੁਰਾਈਆਂ ਕਰਨ ਤੋਂ ਬਾਅਦ ਨਹੀਂ ਹੁੰਦਾ। ਗਰੀਬ ਨਿਵਾਜ਼ ਕਿਰਪਾ ਕਰਨ, ਅਸੀਂ ਗੁਰੂ ਦੇ ਉਪਦੇਸ਼ ਤੋਂ ਸੇਧ ਲੈ ਕੇ ਆਪਣੇ ਮਨ ਨੂੰ, ਆਪਣੀਆਂ ਵਾਸ਼ਨਾਵਾਂ ਨੂੰ ਜਿੱਤ ਸਕੀਏ। ਆਪਣੇ ਮਨ ਨੂੰ ਜਿੱਤ ਲੈਣਾ ਹੀ ਅਸਲ ਬਾਜ ਜਿੱਤਣ ਵਾਲੀ ਗੱਲ ਆ। ਗਰੀਬ ਨਿਵਾਜ਼ ਕਿਰਪਾ ਕਰਨ, ਸਭਨਾਂ ਨੂੰ ਤਰੋਂ ਕਰੋ ਗੁਰਸਿੱਖੀ ਜੀਵਨ ਨਾਮ ਦੀ ਦਾਤ ਦੇ ਕੇ ਨਿਵਾਜਨ। ਅਗਲੇ ਸਮੇਂ ਵਾਸਤੇ ਸਤਿਕਾਰਯੋਗ ਭਾਈ ਗੁਰਪ੍ਰੀਤ ਸਿੰਘ ਜੀ ਦਾ ਢਾਡੀ ਜਥਾ ਆਪ ਸੰਗਤਾਂ ਦੇ ਨਾਲ ਢਾਡੀ ਕਲਾ ਦੇ ਵਿਚਾਰਾਂ ਤੇ ਇਤਿਹਾਸ ਦੀ ਸਾਂਝ ਕਰੇਗਾ। ਅਦਬ ਸਤਿਕਾਰ ਸਹਿਤ ਸਰਵਣ ਕਰਨ ਦੀ ਕਿਰਪਾਲਤਾ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸਤਿਕਾਰ ਜੋ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀਓ, ਸਾਰੀ ਗੁਰਸੰਗ ਧੰਤਾ ਦੇ ਯੋਗ ਹੈ ਜੋ ਸੰਧਿਆ ਵੇਲੇ ਦੀਵਾਨਾਂ ਦੀ ਹਾਜ਼ਰੀ ਭਰ ਰਹੇ ਹੋ। ਗੁਰਮੁਖ ਪਰਿਵਾਰ ਨੇ ਸੁੱਖਾਂ ਦੀ ਮਣੀ ਸੁਖਮਨ ਸਾਹਿਬ ਦੇ ਜਾਪ ਕਰਾਏ ਹੈ, ਫਿਰ ਕੀਰਤਨ ਹੋਇਆ, ਕਥਾ ਹੋਈ ਹੈ, ਕੁੱਝ ਸਮਾਂ ਅਸੀਂ ਆਪ ਗੁਰਸੰਗਤਾਂ ਦੇ ਦਰਸ਼ਨ ਕਰਨੇ ਆ। ਤਵੱਜੋ ਦਿਓ, ਅਸੀਸ ਬਖਸ਼ਿਸ਼ ਕਰਿਓ। ਆਓ ਸਭ ਤੋਂ ਪਹਿਲਾਂ ਮੁੱਖ ਨੂੰ ਪਵਿੱਤਰ ਕਰਦੇ, ਪਹਿਲਾਂ ਫਤਿਹ ਬੁਲਾਓ, ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਸੋ ਵੇਲਾ ਜੀ ਦਰਸ਼ਨ ਕਰਨਾ ਹੋ ਬਲਿਹਾਰੀ ਸਤਿਗੁਰ ਚਰਨਾ, ਉਹੀ ਸਮਾਂ ਧੰਨ ਆ ਜੋ ਆਪਾਂ ਸਤਿਗੁਰਾਂ ਦੇ ਹਜ਼ੂਰ ਬੈਠ ਕੇ ਬਤੀਤ ਕਰ ਰਹੇ ਹੈ। ਗੁਰੂ ਸਾਹਿਬ ਤੁਹਾਡੀਆਂ ਸੇਵਾਵਾਂ ਤੇ ਪਟਾਵਾਂ ਮਨਜ਼ੂਰ ਕਰਨ, ਲੰਗਰਾਂ ਦੀ ਸੇਵਾ ਕੀਤੀ ਆ ਗੁਰਮੁਖ ਪਰਿਵਾਰਾਂ ਨੇ, ਸੋ ਗੁਰੂ ਸਾਹਿਬ ਤੁਹਾਡੀਆਂ ਸੇਵਾਵਾਂ ਤੇ ਪਟਾਵਾਂ ਮਨਜ਼ੂਰ ਕਰਨ। ਪਿਆਰੇ ਦੀ ਯਾਦ ਵਿੱਚ ਬੈਠੇ ਆ, ਗੁਰੂ ਦੀ ਯਾਦ ਵਿੱਚ ਬੈਠੇ ਹੈ। ਸਾਰੇ ਜਾਪ ਤੋਂ ਗੁਰੂ ਦੀ ਯਾਦ ਵੱਡੀ ਦਇਆ ਵੱਡੀ ਹੈ, ਪਰ ਉਪਕਾਰ ਨਾਲੋਂ ਭਾਵੇਂ ਕਿਤਨੇ ਵੇਦ ਗ੍ਰੰਥ ਪੜ੍ਹੀਏ ਅਮਲ ਵੱਡਾ ਹੈ, ਸੋਚ ਵਿਚਾਰ ਨਾਲੋਂ ਵਿੱਚੇ ਆ ਗਏ ਨੇ ਸਾਰੇ ਸਤਿਕਾਰ, ਸਾਰੇ ਬਚਨ ਮੰਨਣਾ ਹੈ ਵੱਡਾ ਸਤਿਕਾਰ ਨਾਲੋਂ। ਏਦੋਂ ਹੋਰ ਨਹੀਂ ਆਨੰਦ ਦਰਬਾਰ ਸਿੰਘ, ਇੰਤਜ਼ਾਰ ਮੇ ਆਨੰਦ ਦਿਦਾਰ ਨਾਲੋਂ। ਸੋ ਪਿਆਰੇ ਖਾਲਸਾ ਜੀ, ਆਪਾਂ ਗੁਰੂ ਦੀ ਯਾਦ ਵਿੱਚ ਬੈਠੇ ਹੈ, ਗੁਰੂ ਨੇ ਸਾਡੇ ਤੇ ਕਿਰਪਾ ਕੀਤੀ ਹੈ, ਕਿਉਂਕਿ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੋ ਦਸਾਂ ਪਾਤਸ਼ਾਹਾਂ ਦੀ ਇਲਾਹੀ ਜੋਤ ਆ, ਅਸੀਂ ਜਦੋਂ ਸਜਦਾ ਕਰਦੇ ਹਾਂ ਸਾਰਿਆਂ ਨੂੰ ਹੀ ਨਮਸਕਾਰ ਕਰ ਲੈਂਦੇ ਹਾਂ। ਇਹ ਗੁਰੂ ਨੇ ਸਾਡੇ ਤੇ ਬੜੀ ਅਪਾਰ ਬਖਸ਼ਿਸ਼ ਕਿਰਪਾ ਕੀਤੀ ਹੈ ਕਿ ਨਾਮ ਰੂਪੀ ਜਹਾਜ਼ ਹੈ, ਆ ਜਾਓ ਜੀ ਨੇ ਪਾਰ ਲੰਘਣਾ, ਸਾਡੇ ਗੁਰਾਂ ਨੇ ਜਹਾਜ਼ ਬਣਾਇਆ, ਗੁਰੂ ਨੇ ਕਿਰਪਾ ਕੀਤੀ ਹੈ। ਲਾਹੌਰ ਦੇ ਵਿੱਚ ਇੱਕ ਬੱਚਾ ਅਨਾਥ ਹੋ ਗਿਆ, ਉਹਦੇ ਮਾਤਾ ਪਿਤਾ ਸੰਸਾਰ ਤੋਂ ਚਲੇ ਗਏ, 5-6 ਸਾਲ ਦੀ ਉਮਰ ਹੈ ਉਸ ਬੱਚੇ ਦੀ। ਲੋਕਾਂ ਨੇ ਰਿਜ਼ਲਟ ਕੱਢਤਾ, ਇਹ ਸਰਟੀਫਿਕੇਟ ਦੇਤਾ ਹੈ ਉਸ ਬੱਚੇ ਨੂੰ, ਕਹਿੰਦੇ ਬੱਚਾ ਨਿਭਾਗਾ ਹੈ। ਜੇ ਬੱਚਾ ਭਾਗਾਂ ਵਾਲਾ ਹੁੰਦਾ, ਇਹਦੀ ਮਾਂ ਜਾਂਦੀ, ਇਹਦੀ ਪਿਤਾ ਚਲਿਆ ਜਾਂਦਾ, ਜਾਂ ਪਿਤਾ ਰਹਿੰਦਾ ਮਾਂ ਚਲੀ ਜਾਂਦੀ, ਦੋਨੇ ਹੀ ਬੱਚੇ ਦੋਨੇ ਹੀ ਚਲੇ ਗਏ ਹੈ ਇਹਦੇ ਮਾਤਾ ਪਿਤਾ, ਬੱਚਾ ਭਾਗਾਂ ਵਾਲੀ ਹੈ, ਨਿਕੜਵਾਂ ਬੱਚਾ ਹੈ। ਬੋਲ ਮਾਰੇ ਉਸ ਬੱਚੇ ਨੂੰ, ਉਹ ਬੱਚੇ ਦਾ ਕੀ ਨਾਂ ਹੈ? ਭਾਈ ਜੇਠਾ, ਜੇਠਾ ਜੀ ਨਾਂ ਉਹਨਾਂ ਦਾ। ਜਦੋਂ ਸੋਢੀਆਂ ਦੇ ਖਾਨਦਾਨ ਵਿੱਚ ਪੈਦਾ ਹੋਏ, ਜਨਮ ਹੋਇਆ, ਤੇ ਆਂਢੀਆਂ ਗਵਾਂਢੀਆਂ ਸ਼ਰੀਕਾਂ ਨੇ ਵੀ ਬੋਲ ਮਾਰੇ, ਕੰਨ ਪੱਕ ਗਏ, ਕਿਉਂਕਿ ਲੋਕਾਂ ਦੇ ਤਾਨੇ ਸਹਿਣੇ ਬਹੁਤ ਔਖੀ ਗੱਲ ਹੈ, ਸੁਣਿਆ ਨਹੀਂ ਜਾਂਦਾ ਬੋਲ ਕਬੋਲ। ਇਹ ਬੋਲਣ ਦਾ ਜੋ ਬਚਨਾਂ ਦਾ, ਇਹਦਾ ਵੀ ਤਾਪਮਾਨ ਹੁੰਦਾ। ਕਿਸੇ ਨੂੰ ਮਿੱਠਾ ਬੋਲਾਂਗੇ ਨਾ, ਫਿਰ ਪਤਾ ਲੱਗਦਾ ਬੋਲੀ ਤੋਂ ਵੀ ਸਾਨੂੰ ਸਿੱਖਿਆ ਚੰਗੀ ਮਿਲੀ ਹੈ, ਸੰਸਕਾਰ ਚੰਗੇ ਦਿੱਤੇ ਆ ਮਾਪਿਆਂ ਨੇ, ਬੋਲੀ ਤੋਂ ਪਤਾ ਲੱਗਦਾ ਹੈ। ਆਓ ਜੀ ਬੈਠੋ ਜੀ, ਭੈਣ ਜੀ, ਵੀਰ ਜੀ, ਭਰਾ ਜੀ, ਪਿਤਾ ਜੀ, ਸਤਿਕਾਰ ਕਰਨਾ ਬਜ਼ੁਰਗਾਂ ਦਾ। ਜੇ ਉਲਟਾ ਹੀ ਬੋਲਣਾ ਹੈ, ਫਲਾਨੇ ਦਾ ਬੁੜਾ ਆਏ ਆ, ਉਹਨਾਂ ਦੀ ਬੁੜੀ ਆਏ ਆ, ਫਲਾਨਾ ਦਾ ਆਇਆ, ਉਹ ਆਇਆ, ਫਿਰ ਉੱਥੋਂ ਪਤਾ ਲੱਗਦਾ ਵੀ ਇਹਨੂੰ ਹਜੇ ਇਹ ਉਸ ਮਾਰਗ ਤੇ ਤੁਰਿਆ ਹੀ ਨਹੀਂ ਹੈ ਜਿਹੜੇ ਇਹਦੇ ਮਾਰਗ ਤੇ ਇਹਦੇ ਘਰਦੇ ਜਾਂ ਇਹਦੇ ਮਾਪੇ ਤੁਰਿਆ, ਇਹ ਮਾਰਗ ਤੇ ਉੱਥੇ ਗਿਆ ਨਹੀਂ, ਇਹਦੇ ਹਿਰਦੇ ਵਿੱਚ ਤਾਂ ਕਣਕਾਂ ਵੀ ਨਹੀਂ ਵਸਿਆ ਹੈ। ਸੋ ਪਿਆਰੇ ਖਾਲਸਾ ਜੀ, ਐਂ ਫਿਰ ਬੋਲ ਕਬੋਲ। ਤੰਗ ਹੋ ਗਏ ਆ ਭਾਈ ਜੇਠਾ ਜੀ, ਨਾਨੀ ਲੈ ਗਈ ਆ ਬਾਸਰ ਕੇ ਗਿੱਲਾਂ, ਨਾਨਕੇ ਸੀਗੇ, ਜਦੋਂ ਉੱਥੇ ਲੈ ਗਈ ਹੈ ਤੇ ਨਾਨੀ ਘੁੰਗਣੀਆਂ ਦਿੰਦੀ ਹੈ, ਕਹਿੰਦੀ ਤੀਸਰੇ ਪਾਤਸ਼ਾਹ ਗੁਰੂ ਅਮਰਦਾਸ ਮਹਾਰਾਜ ਗੋਇੰਦਵਾਲ ਸਾਹਿਬ ਵਿਖੇ ਬੌਲੀ ਸਾਹਿਬ ਦਾ ਨਿਰਮਾਣ ਕਰਾ ਰਹੇ ਹੈ, ਉੱਥੇ ਤੋਂ ਘੁੰਗਣੀਆਂ ਵੇਚਿਆ ਕਰ ਤੇ ਆਪਣਾ ਉਦੂਆ ਸੇਵਾ ਕਰਨੀ ਹੈ। ਤੇ ਭਾਈ ਜੇਠਾ ਜੀ ਉੱਥੇ ਘੁੰਗਣੀਆਂ ਵੇਚਦਾ ਹੈ, ਉਦੋਂ ਬਾਅਦ ਆਪਣੀ ਜਿਹੜੀ ਖਾਲੀ ਛਾਬੜੀ ਹੁੰਦੀ ਹੈ ਉਹ ਰੱਖ ਦਿੰਦਾ ਛਾਬਾ, ਤੇ ਫਿਰ ਇੱਕ ਮਨ ਚਿੱਤ ਹੋ ਕੇ ਗੁਰੂ ਦੇ ਪਾਵਨ ਦਰ ਤੇ ਸੇਵਾ ਕਰਦਾ ਹੈ, ਟੋਕਰੇ ਭਰ ਭਰ ਕੇ ਮਿੱਟੀ ਦੇ। ਹੋਰ ਵੀ ਸੰਗਤਾਂ ਸੇਵਾ ਕਰ ਰਹੀਆਂ ਹਨ। ਗੁਰਦੇਵ ਪਿਤਾ ਤੀਸਰੇ ਪਾਤਸ਼ਾਹ ਗੁਰੂ ਅਮਰਦਾਸ ਮਹਾਰਾਜ ਬੈਠੇ ਆ, ਉਹਨਾਂ ਦੀ ਧਰਮ ਪਤਨੀ ਮਾਤਾ ਮਨਸਾ ਦੇਵੀ ਜੀ ਬੈਠੀ ਹੈ। ਮਹਾਰਾਜ ਆਪਣੀ ਬੇਟੀ ਭਾਨੀ ਵਾਸਤੇ ਇੱਕ ਵਰ ਲੱਭ ਰਹੇ ਹੈ, ਵਰ ਲੱਭ ਰਹੇ ਆ ਬੀਬੀ ਭਾਨੀ ਵਾਸਤੇ। ਮਹਾਰਾਜ ਨੇ ਇੱਕ ਵਿਪਰ ਸੱਦਿਆ ਹੈ, ਉਹ ਕਹਿੰਦੇ ਵੀ ਸਾਡੀ ਬੇਟੀ ਬੀਬੀ ਭਾਨੀ ਵਾਸਤੇ ਕੋਈ ਵਰ ਚਾਹੀਦਾ, ਵਧੀਆ ਵਰ ਮਿਲੇ। ਤੇ ਮਹਾਰਾਜ ਦੀ ਨਜ਼ਰ ਪੈਂਦੀ ਹੈ ਭਾਈ ਜੇਠੇ ਤੇ, ਤੇ ਮਾਤਾ ਮਨਸਾ ਦੇਵੀ ਜੀ ਕਹਿੰਦੇ ਆ ਗੁਰਦੇਵ ਨੂੰ, ਕਹਿੰਦੇ ਸਵਾਮੀ ਜੀ ਆਪਣੀ ਭਾਨੀ ਵਾਸਤੇ ਜੇ ਵਰ ਹੋਵੇ ਤਾਂ ਜੇਠੇ ਵਰਗਾ ਹੋਵੇ। ਮਹਾਰਾਜ ਕਹਿੰਦੇ ਜੇਠੇ ਵਰਗਾ ਤਾਂ ਜੇਠਾ ਹੀ ਹੈ, ਹੋਰ ਨਹੀਂ ਕੋਈ ਹੋ ਸਕਦਾ। ਮਾਤਾ ਮਨਸਾ ਦੇਵੀ ਨੇ ਮਨ ਦੇ ਵਿੱਚ ਵਿਚਾਰ ਸ਼ੰਕਾ ਕੀਤੀ, ਕਹਿੰਦੀ ਜੀ ਇਹਦਾ ਘਰ ਵਾਰ ਨਹੀਂ ਹੈ। ਕਹਿੰਦੇ ਘਰ ਵਾਰ, ਤੂੰ ਤਾਂ ਦੁਨਿਆਵੀ ਘਰ ਦੇਖਦੀਆਂ, ਤਾਂ ਇਹੋ ਜਿਹਾ ਘਰ ਬਣੂੰਗਾ ਸਾਰੇ ਲੋਕ ਦੇਖਣਗੇ। ਕਹਿੰਦੇ ਜੀ ਰੁਜ਼ਗਾਰ ਨਹੀਂ ਕਰਦਾ, ਕਿਰਤ ਨਹੀਂ ਕਰਦਾ, ਧੀ ਨੂੰ ਕਿਵੇਂ ਸੁਖੀ ਰੱਖੂ।
ਕਹਿੰਦੇ ਰੁਜ਼ਗਾਰ ਦੀ ਗੱਲ ਕਰਨੀ ਆ, ਇਹਦਾ ਇਹੋ ਜਿਹਾ ਅਸਥਾਨ ਬਣੂਗਾ ਸੈਂਕੜੇ ਪ੍ਰਾਣੀਆਂ ਨੂੰ ਰੁਜ਼ਗਾਰ ਮਿਲਣਾ ਹੈ ਔਰ ਲੰਗਰ ਛਕਿਆ ਕਰਨਗੇ। ਸੋ ਪਿਆਰੇ ਖਾਲਸਾ ਜੀ, ਅਸੀਂ ਵੀ ਆਪਣੇ ਬੱਚਿਆਂ ਨੂੰ ਸੰਸਕਾਰ ਦਿੰਦੇ ਹਾਂ, ਸੰਸਕਾਰ ਦਿੰਦੇ ਹਾਂ। ਹੁਣ ਤਿੰਨ ਭੱਬਿਆਂ ਦੀਆਂ ਦਾਤਾਂ ਦੇ ਰਹੇ, ਤਿੰਨ ਭੱਬਿਆਂ ਦੀਆਂ ਦਾਤਾਂ। ਮਹਾਰਾਜ ਨੇ ਕਿਰਪਾ ਕੀਤੀ ਹੈ, ਆਪਣੀ ਸਪੁੱਤਰੀ ਬੀਬੀ ਭਾਨੀ ਦਾ ਵਿਆਹ ਕਰ ਰਹੇ ਆ ਭਾਈ ਜੇਠਾ ਜੀ ਦੇ ਨਾਲ। ਦੇਖੋ ਬੱਚਿਆਂ ਵਾਲੇ ਆਪਾਂ ਬੈਠੇ ਹਾਂ, ਮਾਤਾ ਪਿਤਾ ਸਾਰਿਆਂ ਦੇ ਘਰੇ ਬੱਚੇ ਹਨ, ਬੱਚਿਆਂ ਨੂੰ ਚੰਗੇ ਸੰਸਕਾਰ ਦਿੱਤੇ ਹੋਣ ਤਾਂ ਫਿਰ ਗਾਂਹ ਜਾ ਕੇ ਪਤਾ ਲੱਗਦਾ। ਉਦੋਂ ਜਦੋਂ ਬੱਚਾ ਲੜਕਾ ਲੜਕੀ ਵਿਆਹੇ ਜਾਂਦੇ ਹੈ ਫਿਰ ਪਤਾ ਲੱਗਦਾ ਹੈ। ਹੁਣ ਤੀਸਰੇ ਪਾਤਸ਼ਾਹ ਆਪਣੀ ਸਪੁੱਤਰੀ ਬੀਬੀ ਭਾਨੀ ਨੂੰ ਕਹਿੰਦੇ, ਤੈਨੂੰ ਅਸੀਂ ਅਨੋਖਾ ਦਾਜ ਦੇ ਰਹੇ ਹਾਂ। ਅਨੋਖਾ ਦਾਜ, ਲੋਕ ਵੀ ਦੇਖਣਗੇ ਇਸ ਨੂੰ ਸਮਰਪਿਤ ਹੋ ਕੇ, ਸਾਰੇ ਜਾਣੇ ਆਪਣੀਆਂ ਬੱਚੀਆਂ ਨੂੰ, ਆਪਣੇ ਬੱਚਿਆਂ ਨੂੰ ਇਹੋ ਜਿਹੇ ਦਾਤਾਂ ਦੇਣਗੇ। ਲੈ ਹੁਣ ਸੁਣੋ, ਗੁਰੂ ਅਮਰਦਾਸ ਮਹਾਰਾਜ ਆਪਣੀ ਬੱਚੀ ਬੀਬੀ ਭਾਨੀ ਨੂੰ ਤਿੰਨ ਭੱਬਿਆਂ ਦੀਆਂ ਦਾਤਾਂ ਜਿਵੇਂ ਦੇ ਰਹੇ, ਮੇਰੇ ਸਾਥੀ ਬਿਆਨ ਇਉਂ ਕਰਦੇ ਆ।

ਪਹਿਲਾ ਭੱਬਾ ਭੁੱਲ ਵੀ ਤੂੰ ਸਾਡੀ ਬੇਟੀ ਆ, ਇਹ ਨਹੀਂ ਵੀ ਗੁਰੂ ਪੁੱਤਰੀ ਹੋ ਕੇ ਖਿਮਾ ਜਾਚਨਾ ਨਾ ਕਰੇ। ਭੁੱਲਣ ਅੰਦਰ ਸਭ ਕੋ ਉਹ ਭੁੱਲ ਗੁਰੂ ਕਰਤਾਰ, ਭੁੱਲ ਮੰਗਣੀ ਹੈ ਫਿਰ ਭਲਾ ਕਰਨਾ, ਕਰ ਭਲਾ ਹੋ ਭਲਾ ਅੰਤ ਭਲੇ ਦਾ ਭਲਾ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਦੂਜਾ ਭੱਬਾ ਭਲਾ, ਤੀਜਾ ਭੱਬਾ ਭਾਣਾ, ਜੇ ਕੋਈ ਮੁਸੀਬਤ ਆ ਜਾਵੇ ਦੁੱਖ ਆ ਜਾਵੇ ਤੇ ਫਿਰ ਤਾਨੇ ਮਿਲ ਨਹੀਂ ਦੇਣਗੇ ਰੱਬ ਨੂੰ, ਭਾਣਾ ਮੰਨਣਾ ਹੈ। ਸੋ ਇਹ ਤਿੰਨ ਭੱਬਿਆਂ ਦੀਆਂ ਅਮੋਲ ਦਾਤਾਂ ਗੁਰੂ ਸਾਹਿਬ ਨੇ ਆਪਣੀ ਸਪੁੱਤਰੀ ਬੀਬੀ ਭਾਨੀ ਨੂੰ ਦਿੱਤੀਆਂ ਹੈ। ਭਾਈ ਜੇਠਾ ਜੀ ਨਾਲ ਵਿਆਹ ਹੋਇਆ, ਆ ਦਾਜ ਦਿੱਤਾ ਹੈ ਮਹਾਰਾਜ ਨੇ। ਬੀਬੀ ਭਾਨੀ ਵੀ ਸੇਵਾ ਚ ਹਾਜ਼ਰ ਹੈ ਗੁਰੂ ਕੇ ਲੰਗਰਾਂ ਚ, ਔਰ ਭਾਈ ਜੇਠਾ ਵੀ ਗੁਰੂ ਘਰ ਦਾ ਦਮਾਦ ਬਣ ਕੇ ਵੀ ਮਨ ਦੇ ਵਿੱਚ ਕੋਈ ਇਹੋ ਜਿਹੀ ਹੀਨ ਭਾਵਨਾ ਨਹੀਂ ਆਈ ਕਿ ਮੈਂ ਗੁਰੂ ਘਰ ਦਾ ਦਮਾਦ ਬਣ ਗਿਆ, ਜਮਾਈ ਬਣ ਗਿਆ, ਗੁਰੂ ਸਾਹਿਬ ਮੈਨੂੰ ਬਰਾਬਰ ਬਿਠਾਉਣ। ਭਾਈ ਜੇਠਾ ਜੀ ਨੇ ਉਵੇਂ ਸੇਵਾ ਕੀਤੀ ਜਿਵੇਂ ਦੂਸਰੀ ਸੰਗ ਸੇਵਾ ਕਰ ਰਹੇ ਹੈ, ਤੇ ਬੀਬੀ ਭਾਨੀ ਲੰਗਰਾਂ ਦੀ ਵੀ ਸੇਵਾ ਕਰਦੀ ਹੈ। ਹੁਣ ਪਰਖ ਦੀ ਘੜੀ, ਜਿਵੇਂ ਭਾਈ ਸਾਹਿਬ ਕਹਿ ਕੇ ਗਏ ਆ ਕਿ ਪਹਿਲੇ ਪਾਤਸ਼ਾਹ ਦੇ ਵੀ ਦੋ ਸਪੁੱਤਰ ਹੋਏ ਆ ਤੇ ਦੂਸਰੇ ਪਾਤਸ਼ਾਹ ਜੀ ਦੇ ਵੀ ਦੋ ਸਪੁੱਤਰ ਹੋਏ ਆ, ਪਹਿਲੇ ਪਾਤਸ਼ਾਹ ਨੇ ਭਾਈ ਲਹਿਣਾ ਜੀ ਨੂੰ ਗੱਦੀ ਦਿੱਤੀ, ਗੁਰੂ ਅੰਗਦ ਸਾਹਿਬ ਬਣਾਇਆ, ਤੇ ਦੂਸਰੇ ਪਾਤਸ਼ਾਹ ਗੁਰੂ ਅੰਗਦ ਦੇ ਮਹਾਰਾਜਾਂ ਨੇ ਆਪਣੇ ਕੁੜਮ ਜੋ ਬੀਬੀ ਅਮਰੋ ਵਿਆਹੀ ਸੀ ਗੁਰੂ ਸਾਹਿਬ ਦੀ ਸਪੁੱਤਰੀ

0: ਜੇਠਾ ਜੀ ਕਹਿੰਦੇ ਮੈਂ ਹਾਂ ਭੁੱਲੜ ਜੀਵ ਪ੍ਰਾਣੀ, ਲਾਗੇ ਦੇਵੋ ਤੁਸੀਂ ਨਿਸ਼ਾਨੀ, ਫਿਰ ਵੀ ਹੋ ਜਾਂਦੀ ਮਨਮਾਨੀ, ਹੁਕਮਾਂ ਬਜਾਇਆ ਨਹੀਂ ਜਾਂਦਾ। ਮਹਾਰਾਜ ਤੁਸੀਂ ਕਿਰਪਾ ਕਰੋ ਨਿਸ਼ਾਨੀ ਲਾਓ। ਮਹਾਰਾਜ ਕਹਿੰਦੇ ਹੁਣ ਬਣਾ, ਹੁਣ ਬਣੂਗਾ ਫਿਰ ਥੜਾ। ਫਿਰ ਕਿਰਪਾ ਕੀਤੀ, ਥੜਾ ਬਣਿਆ ਏ। ਮਹਾਰਾਜ ਕਹਿੰਦੇ ਵਧੀਆ ਏ, ਇਹ ਚਾਹੀਦਾ ਸੀ। ਇਸੇ ਤਰ੍ਹਾਂ ਗੁਰੂ ਸਾਹਿਬ ਕਹਿੰਦੇ ਆ ਜਾ ਇਹਦੇ ਉੱਤੇ ਬੈਠੋ, ਅਸੀਂ ਜਾਣਾ ਸੱਚਖੰਡ ਨੂੰ। ਤੇ ਮਹਾਰਾਜ ਨੇ ਕਿਰਪਾ ਕੀਤੀ ਆ, ਤਿੰਨੇ ਫੇਲ ਹੋ ਗਏ, ਉਹ ਪਾਸ ਹੋਏ ਆ। ਭਾਈ ਜੇਠਾ ਜੀ ਤੇ ਗੁਰੂ ਰਾਮਦਾਸ ਬਣਾ ਕੇ ਉਹਨਾਂ ਨੂੰ ਸੀਸ ਨਿਵਾਤਾ ਏ। ਇੰਨੀ ਕੁ ਹਾਜ਼ਰੀ ਪ੍ਰਵਾਨ ਕਰਿਓ, ਗੁਰੂ ਸਾਹਿਬ ਦੇ ਇਤਿਹਾਸ ਉੱਚੇ ਤੇ ਸੁੱਚੇ, ਬੋਲਦਿਆਂ ਤੋਂ ਗਲਤੀਆਂ ਹੋਈ ਜਾਂਦੀਆਂ। ਗੁਰੂ ਸਾਹਿਬ ਤੇ ਗੁਰੂ ਦੀ ਸੰਗਤ ਬਖਸ਼ਣ ਯੋਗ ਹੈ, ਅਣਜਾਣ ਬੱਚੇ ਸਮਝ ਕੇ ਖਿਮਾ ਕਰਿਓ। ਬੇਅੰਤ ਸੰਗਤਾਂ ਨੇ ਮਾਇਆ ਰੂਪੀ ਸੀਸ ਬਖਸ਼ੀ, ਗੁਰੂ ਸਾਹਿਬ ਸਭ ਨੂੰ ਚੜ੍ਹਦੀ ਕਲਾ ਘਰ ਪਰਿਵਾਰਾਂ ਵਿੱਚ ਸੁੱਖ ਸ਼ਾਂਤੀ ਬਖਸ਼ਿਸ਼ ਕਰਨਾ। ਬੁਲਾਓ ਫਤਿਹ, ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਠਾਕੁਰ ਤੁਮ ਪਹਿਰਦਾਸ ਜੀਓ ਪਿੰਡ ਸਭ ਤੇਰੀ, ਤੁਮ ਮਾਤ ਪਿਤਾ ਹਮ ਤੁਮਰੀ ਕਿਰਪਾ ਮੈਂ ਸੁਖ ਕਨੇਰ, ਕੋਈ ਨਾ ਜਾਣੇ ਤੁਮਰਾ ਉੱਚੇ ਤੇ ਊਚਾ, ਸਗਲ ਸਮਗਰੀ ਤੁਮਰੈ ਸੂਤਰ ਧਾਰੀ, ਤੁਮ ਤੇ ਹੋਏ ਸੋ ਤੁਮਰੀ ਗਤ ਮਿਤ ਤੁਮਹੇ ਜਾਣੇ, ਨਾਨਕ ਦਾਸ ਇੱਕੋ ਅੰਕਾਰ। ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਏ ਵਾਰ, ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ, ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ, ਫਿਰ ਅੰਗਦ ਗੁਰਤੇ ਅਮਰਦਾਸ ਰਾਮਦਾਸੇ ਹੋਈ ਸਹਾਏ, ਅਰਜਨ ਹਰਗੋਬਿੰਦ ਨੂੰ ਸਿਮਰੋ ਸ੍ਰੀ ਹਰਿ ਰਾਇ। ਸ੍ਰੀ ਹਰਿ ਕ੍ਰਿਸ਼ਨ ਧਿਆਈਏ ਜਿਸ ਰਿੱਠੇ ਸਭ ਦੁੱਖ ਜਾਏ, ਤੇਗ ਬਹਾਦਰ ਸਿਮਰੈ ਕਰਨਾਉ ਨਿਦਾਵੇ ਧਾਏ, ਸਭ ਥਾਈ ਹੋਏ ਸਹਾਏ। ਦਸਵਾਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਏ, ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਕਰਕੇ ਬੋਲੋ ਜੀ। ਪੰਜਾਂ ਪਿਆਰਿਆਂ, ਚੌਹਾਂ ਸਾਹਿਬਜ਼ਾਦਿਆਂ, ਚਾਲੀਆਂ ਮੁਕਤਿਆਂ, ਹੱਠੀਆਂ ਜੱਪੀਆਂ ਤੱਪੀਆਂ, ਜਿਨ੍ਹਾਂ ਨਾਮ ਜਪਿਆ ਵੰਡ ਛਕਿਆ, ਦੇਗ ਚਲਾਈ ਤੇਗ ਵਾਹੀ, ਦੇਖ ਕੇ ਅੰਡਿਠ ਕੀਤਾ, ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਕਰਕੇ ਬੋਲੋ ਜੀ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਤੇ ਬੰਦ ਬੰਦ ਕਟਾਏ, ਖੋਪਰੀਆਂ ਲੋਹਾਈਆਂ ਚਰਖੜੀਆਂ ਤੇ ਚੜਿਆਰਿਆਂ ਨਾਲ ਚਰਾਏ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਈ, ਤਿੰਨਾਂ ਦੀ ਕਮਾਈ ਦਾ ਧਿਆਨ ਕਰਕੇ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਕਰਕੇ ਬੋਲੋ ਜੀ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ, ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚੇਤੇ ਆਵੇ, ਚੇਤੇ ਆਵਨ ਕਾ ਸਦਕਾ ਸਰਬ ਸੁਖ ਹੋਵੇ, ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਿਆ ਰਿਆਇਤ, ਦੇਗ ਤੇਗ ਫਤਿਹ ਬਿਰਧ ਕੀ ਪੈਜ, ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਏ, ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ। ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਦਾਨਾ ਸਿਰ ਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਜੀ ਦੇ ਇਸ਼ਨਾਨ, ਚੌਂਕੀਆਂ ਝੰਡੇ ਬੁੰਗੇ, ਜੁਗੋ ਜੋਗੇ ਅਟਲ, ਧਰਮ ਕਾ ਜੈਕਾਰ, ਖਾਲਸਾ ਜੀ ਬੋਲੋ ਜੀ। ਸਿੱਖਾਂ ਦਾ ਮਨ ਨੀਵਾਂ, ਮਤ ਉੱਚੀ, ਮਾਤਾ ਰਾਖਾ ਆਪ, ਵਾਹਿਗੁਰੂ ਹੇ ਅਕਾਲ ਪੁਰਖ, ਆਪਣੇ ਪੰਥ ਦੇਸ਼ ਦਾ ਸਹਾਈ ਦਾ ਤਰਜੀਓ, ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ, ਖੁੱਲੇ ਦਰਸ਼ਨ ਦੀਦਾਰ ਤੇ ਸੇਵਾ ਸੰਭਾਲ ਦਾ ਦਾਨ, ਖਾਲਸਾ ਜੀ ਨੂੰ ਬਖਸ਼ੋ ਹੇ ਨਿਮਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਣ, ਨਿਓਟਿਆਂ ਦੀ ਓਟ, ਸੱਚੇ ਪਿਤਾ ਵਾਹਿਗੁਰੂ ਆਪ ਜੀ ਦੇ ਪਾਵਨ ਪਵਿੱਤਰ ਚਰਨ ਕਮਲਾਂ ਪਾਸ, ਅਰਦਾਸ ਬੇਨਤੀ ਜੋਦੜੀ ਪ੍ਰਾਰਥਨਾ ਹੈ ਪਾਤਸ਼ਾਹ ਜੀ ਆਪ ਜੀ ਦੇ ਹਜ਼ੂਰ, ਦਰ ਕਰਦੇ ਪ੍ਰੀਤਵਾਨ ਸੇਵਕ ਪਰਿਵਾਰ ਪਾਤਸ਼ਾਹ ਜੀ ਤਿੰਨਾਂ ਵੱਲੋਂ, ਬਾਉਂਡਰੀ ਬਿਲਡਿੰਗ ਲੈਂਡਸਕੇਪਿੰਗ ਕੰਪਨੀ ਵੱਲੋਂ ਅਤੇ ਕਾਕਾਰ ਮਾਨ ਸਿੰਘ ਦੀ ਵਿਦਿਆ ਦੀ ਦਾਤ ਨੂੰ ਮੁੱਖ ਰੱਖਦਿਆਂ ਅੱਜ ਦੇ ਸਮੁੱਚੇ ਸਮਾਗਮਾਂ ਦੀ ਸੇਵਾ ਕਰਵਾਈ ਗਈ। ਸੱਜੇ ਹੋਏ ਦੀਵਾਨਾਂ ਅੰਦਰ ਗੁਰਬਾਣੀ ਸ਼ਬਦ ਕੀਰਤਨ ਗੁਰਮਤਿ ਵਿਚਾਰਾਂ ਉਪਰੰਤ ਢਾਡੀ ਵਾਰਾਂ ਇਤਿਹਾਸ ਰਾਹੀਂ ਸੇਵਾ ਕਰਦਿਆਂ ਹੋਈਆਂ ਬੇਅੰਤ ਭੁੱਲਾਂ ਚੁੱਕਾਂ ਦੀ ਖਿਮਾ, ਅਗਾਂਹ ਤੋਂ ਸਮੱਤ ਬਖਸ਼ਿਸ਼ ਕਰਨੀ, ਸਮੂਹ ਸੇਵਕ ਪਰਿਵਾਰਾਂ ਦੇ ਸਿਰ ਤੇ ਮਿਹਰਾ ਭਰਿਆ ਹੱਥ ਰੱਖਣਾ, ਦੁੱਖਾਂ ਕਲੇਸ਼ਾਂ ਦਰਿਦਰਾਂ ਵਿਘਨਾਂ ਦੇ ਨਾਸ ਸੁੱਖਾਂ ਦੇ ਪ੍ਰਕਾਸ਼, ਚੜ੍ਹਦੀਆਂ ਕਲਾ ਦਰੋਂ ਘਰੋਂ ਗੁਰਸਿੱਖੀ ਜੀਵਨ ਨਾਮ ਦੀ ਦਾਤ ਦੇ ਕੇ ਨਿਵਾਜਣਾ, ਮਨੋਕਾਮਨਾਵਾਂ ਸ਼ੁਭ ਭਾਵਨਾਵਾਂ ਗੁਰਮਤ ਅਨੁਸਾਰ ਪੂਰੀਆਂ ਕਰਨੀਆਂ, ਕਾਮ ਕ੍ਰੋਧ ਲੋਭ ਮੋਹ ਹੰਕਾਰ ਤੋਂ ਬਚਾ ਕੇ ਚਰਨ ਕਮਲਾਂ ਦਾ ਪਿਆਰ ਬਾਣੀ ਬਾਣੇ ਨਾਲ ਗੁਰੂ ਦਰ ਦੇ ਨਾਲ ਪ੍ਰੇਮ ਪਿਆਰ ਬਖਸ਼ਿਸ਼ ਕਰਨਾ, ਐਸ ਵਕਤ ਆਪ ਜੀ ਦੇ ਹਜ਼ੂਰ ਦੀਵਾਨਾਂ ਦੀ ਸਮਾਪਤੀ ਦੀ ਅਰਦਾਸ ਹੈ, ਕਿਰਪਾ ਕਰੋ ਪਾਵਨ ਹੁਕਮ ਦੀ ਦਾਤ ਬਖਸ਼ ਕੇ ਨਿਹਾਲ ਕਰੋ, ਅੱਖਰ ਵਾਧਾ ਘਾਟਾ ਭੁੱਲ ਚੁੱਕ ਮਾਫ ਕਰਨੀ ਸਰਬਾਧੇ ਕਾਰਜ ਰਾਸ ਕਰਨੇ ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚੇਤਾ ਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੁਹਰਾ ਗਿਆ ਭਈ ਅਕਾਲ ਕੀ ਤਬਹਿ ਚਲਾਇ ਸਭ ਸਿੱਖਨ ਕੋ ਹੁਕਮ ਹੈ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਜੋ ਪ੍ਰਭ ਕੋ ਮਿਲ ਬੋ ਚਹੈ ਰਾਜ ਕਰੇਗਾ ਖਾਲਸਾ ਆਕੀ ਰਹਿ ਨਾ ਖੁਆਰ ਹੋਏ ਸਭ ਮਿਲੇਂਗੇ ਖੁਆਰ ਹੋਏ ਸਭ ਮਿਲੇਂਗੇ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਜੀ, ਧੰਨ ਵਾਹਿਗੁਰੂ ਸਾਹਿਬ ਜੀ। ਜਿਤ ਕਰ ਪਿਰ ਸੁਹਾਗ ਬਣਾਇਆ, ਤਿਤ ਕਰ ਸਖੀਏ ਮੰਗਲ ਗਾਇਆ। ਖੇਲ ਦੇਖ ਮਨ ਭਇਆ ਆਨੰਦ, ਸ਼ਾਹ ਵੀ ਆਹਣ ਆਇਆ। ਧੰਨ ਵਾਹਿਗੁਰੂ ਸਾਹਿਬ ਜੀ। ਸਲੋਕ ਮਹਲਾ ਤੀਜਾ। ਹਸਤੀ ਸਿਰ ਜਿਉ ਅੰਕਸ਼ ਹੈ, ਅਹਿਰਣ ਜਿਉ ਸਿਰ ਦੇ। ਮਨ ਤਨ ਆਗੈ ਰਾਖ ਕੈ, ਊ ਭੀ ਸੇਵ ਕਰੇ। ਹਸਤੀ ਸਿਰ ਜਿਉ ਅੰਕਸ਼ ਹੈ, ਅਹਿਰਣ ਜਿਉ ਸਿਰ ਦੇ। ਮਨ ਤਨ ਆਗੈ ਰਾਖ ਕੈ, ਊ ਭੀ ਸੇਵ ਕਰੇ। ਇਉਂ ਗੁਰਮੁਖ ਆਪ ਨਿਵਾਰੀਐ, ਸਭ ਰਾਜ ਸ੍ਰਿਸ਼ਟ ਕਾਲੇ। ਨਾਨਕ ਗੁਰਮੁਖ ਬੁਝੀਐ, ਜਾ ਆਪੇ ਨਦਰ ਕਰੇ। ਮਹਲਾ ਤੀਜਾ। ਜਿਨ ਗੁਰਮੁਖ ਨਾਮ ਧਿਆਇਆ, ਆਏ ਤੇ ਪ੍ਰਵਾਨ। ਨਾਨਕ ਕੁਲ ਉਧਾਰੈ ਆਪਣਾ, ਦਰਗਾਹ ਪਾਵੈ ਮਾਣ। ਪੌੜੀ ਗੁਰਮੁਖ ਸਖੀਆਂ ਸਿੱਖ, ਗੁਰੂ ਮੇਲਾਇਆ। ਇੱਕ ਸੇਵਕ ਗੁਰ ਪਾਸ, ਇੱਕ ਗੁਰ ਕਾਰੇ ਲਾਇਆ। ਜਿਨ੍ਹਾਂ ਗੁਰ ਪਿਆਰਾ ਮਨ ਚਿਤ, ਤਿਨਾ ਭਾਉ ਗੁਰੂ ਦੇਵਾਇਆ। ਗੁਰਸਿੱਖਾਂ ਇੱਕੋ ਪਿਆਰ, ਗੁਰਮਿੱਤਾਂ ਪੁੱਤਾਂ ਭਾਈਆਂ। ਗੁਰ ਸਤ ਗੁਰ ਬੋਲੋ ਸਭ, ਗੁਰ ਆਖ ਗੁਰੂ ਜੀ ਵਾਇਆ। ਗੁਰਸਿੱਖਾਂ ਇੱਕੋ ਪਿਆਰ, ਗੁਰਮਿੱਤਾਂ ਪੁੱਤਾਂ ਭਾਈਆਂ। ਗੁਰ ਸਤ ਗੁਰ ਬੋਲੋ ਸਭ, ਗੁਰ ਆਖ ਗੁਰੂ ਜੀ ਵਾਇਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰਾਂ ਦੀ ਪਾਵਨ ਹਜ਼ੂਰੀ ਅੰਦਰ ਜੁੜ ਬੈਠੇ ਗੁਰੂ ਪਿਆਰੇ, ਗੁਰੂ ਸਵਾਰੇ, ਅਤਿ ਸਤਿਕਾਰਯੋਗ ਸਤਸੰਗੀ ਜਨੋ, ਵਡਭਾਗੇ ਹਾਂ ਜਿੱਥੇ ਆਪ ਜੀਆਂ ਨੇ ਸੰਧਿਆ ਸਮੇਂ ਨੂੰ ਮੁੱਖ ਰੱਖਦਿਆਂ ਦੀਵਾਨਾਂ ਅੰਦਰ ਜਿੱਥੇ ਢਾਡੀ ਜਿੱਥੇ ਪਾਸੋਂ ਵਾਰਾਂ ਤੇ ਇਤਿਹਾਸ ਸਰਵਣ ਕੀਤਾ ਹੈ, ਸਰਬੱਤ ਦੇ ਭਲੇ ਦੀ ਅਰਦਾਸ ਉਪਰੰਤ ਸਤਿਗੁਰਾਂ ਨੇ ਜੋ ਪਾਵਨ ਮੁੱਖ ਭਾਗ ਦੀ ਦਾਤ ਬਖਸ਼ਿਸ਼ ਕੀਤੀ ਹੈ, ਪਵਿੱਤਰ ਉਪਦੇਸ਼ ਆਪ ਸੰਗਤਾਂ ਨੇ ਸਰਵਣ ਕੀਤੇ ਹਨ। ਗੁਰੂ ਅਮਰਦਾਸ ਮਹਾਰਾਜ ਜੀ ਨੇ ਇਸ ਪਾਵਨ ਮੁੱਖ ਭਾਗ ਦੇ ਵਿੱਚ ਸਮਰਪਣ ਭਾਵਨਾ ਦਾ ਜ਼ਿਕਰ ਕੀਤਾ ਹੈ। ਕੋਈ ਵੀ ਕਰਮ ਜਦੋਂ ਅਸੀਂ ਕਰਦੇ ਹਾਂ, ਜੇ ਉਹਦੇ ਵਿੱਚ ਡੈਡੀਕੇਸ਼ਨ ਦੀ, ਸਮਰਪਣ ਦੀ ਭਾਵਨਾ ਨਾ ਹੋਵੇ ਤੇ ਕਾਰਜ ਹਮੇਸ਼ਾ ਹੀ ਅਧੂਰਾ ਰਹਿ ਜਾਂਦਾ ਹੈ। ਸੁਖਮਨੀ ਸਾਹਿਬ ਦੇ ਵਿੱਚ ਵੀ ਆਪਾਂ ਪੜ੍ਹਦੇ ਹਾਂ, ਪ੍ਰਭ ਕੀ ਉਸਤਤ ਕਰੋ ਸੰਤ ਮੀਤ, ਸਾਵਧਾਨ ਏਕਾਗਰ ਜੀਤ। ਤੋ ਡੈਡੀਕੇਸ਼ਨ, ਸਿਆਣੇ ਕਹਿੰਦੇ ਵੀ ਬੰਦੇ ਨੇ ਰੋਟੀ ਵੀ ਖਾਣੀ ਹੋਵੇ ਤੇ ਬੇਧਿਆਨਗੀ ਹੋ ਜਾਏ ਤੇ ਕਈ ਵਾਰ ਦੰਦੀ ਵੱਢੀ ਜਾਂਦੀ ਹੈ। ਤੋ ਬੇਧਿਆਨਗੀ ਨਹੀਂ ਹੋਣੀ ਚਾਹੀਦੀ, ਪਰ ਉਹਦੇ ਨਾਲ ਨਾਲ ਇਸ ਗੱਲ ਦਾ ਵੀ ਚੇਤਾ ਰੱਖਣਾ ਵੀ ਜਦੋਂ ਕਈ ਵਾਰ ਸਾਡੇ ਮਨ ਵਿੱਚ ਇਹ ਖਿਆਲ ਪਨਪਦਾ ਹੈ, ਸਵਾਲ ਪ੍ਰਸ਼ਨ ਉਪਜਦਾ ਹੈ ਵੀ ਪਾਠ ਕਰਦਿਆਂ ਸਾਡਾ ਮਨ ਨਹੀਂ ਲੱਗਦਾ, ਇਹ ਸਵਾਲ ਹੀ ਨਿਰਮੂਲ ਹੈ, ਇਹਦਾ ਅਰਥ ਕੋਈ ਨਹੀਂ, ਇਹ ਬੇਬੁਨਿਆਦੀ ਹੈ। ਕਦੇ ਕਿਸੇ ਨੇ ਇਹ ਨਹੀਂ ਆਖਿਆ ਮੈਂ ਝਾੜੂ ਫੇਰਦਾ ਤੇ ਮੇਰਾ ਮਨ ਨਹੀਂ ਲੱਗਦਾ,
ਮੈਂ ਭਾਂਡੇ ਮਾਂਜਦਾ ਤੇ ਮੇਰਾ ਮਨ ਨਹੀਂ ਟਿਕਦਾ, ਮੈਂ ਕੱਪੜੇ ਧੋਨਾ ਤੇ ਮੇਰਾ ਮਨ ਨਹੀਂ ਟਿਕਦਾ। ਕੇਵਲ ਪਾਠ ਕਰਨ ਵਾਲਾ ਜਾਂ ਧਰਮ ਕਰਨ ਕਰਮ ਕਰਨ ਵਾਲੇ ਦੇ ਮਨ ਵਿੱਚ ਇਹ ਖਿਆਲ ਕਿਉਂ ਆਉਂਦਾ? ਉਹਦਾ ਕਾਰਨ ਇਹ ਆ ਵੀ ਕੱਪੜੇ ਧੋਣ ਲੱਗਿਆਂ ਸਾਡੀ ਇਹ ਕੋਸ਼ਿਸ਼ ਨਹੀਂ ਹੁੰਦੀ ਵੀ ਮੇਰਾ ਮਨ ਇਕਾਗਰ ਹੋਊਗਾ ਤੇ ਮੈਂ ਫਿਰ ਕੱਪੜੇ ਧੋਣੇ ਆ, ਮੇਰਾ ਮਨ ਇਕਾਗਰ ਹੋਊਗਾ ਤੇ ਮੈਂ ਫਿਰ ਝਾੜੂ ਮਾਰਨਾ, ਮੇਰਾ ਮਨ ਇਕਾਗਰ ਹੋਊਗਾ ਤੇ ਮੈਂ ਫਿਰ ਭਾਂਡੇ ਮਾਂਜਣੇ ਆ। ਕੇਵਲ ਪਾਠ ਕਰਨ ਲੱਗਿਆਂ ਸਾਡੀ ਕੋਸ਼ਿਸ਼ ਹੁੰਦੀ ਆ ਵੀ ਪਹਿਲਾਂ ਆਪਣੇ ਮਨ ਨੂੰ ਇਕਾਗਰ ਕਰੋ ਤੇ ਫਿਰ ਬਾਣੀ ਦਾ ਪਾਠ ਕਰੋ। ਤੋ ਯਾਨੀ ਕਿ ਅਸੀਂ ਅਸੀਂ ਆਪਣੇ ਮਨ ਨੂੰ ਇੱਕ ਇੱਕ ਕਰਮ ਦੇ ਦਿੱਤਾ ਵੀ ਨਹੀਂ ਪਹਿਲਾਂ ਅਸੀਂ ਤੈਨੂੰ ਟਿਕਾਉਣਾ। ਤੋ ਮਨ ਨੂੰ ਟਿਕਾਉਣ ਦਾ ਮਤਲਬ ਇਹ ਆ ਵੀ ਅਸੀਂ ਆਪਣੇ ਹੀ ਪਰਛਾਵੇਂ ਨੂੰ ਕੁੱਟਣਾ ਚਾਹੁੰਦੇ ਹਾਂ, ਤੋ ਅਸੰਭਵ ਨੂੰ ਕੁੱਟਿਆ ਨਹੀਂ ਜਾ ਸਕਦਾ। ਆਪਣੇ ਮਨ ਨੂੰ ਟਿਕਾਉਣ ਦਾ ਅਰਥ ਇਹ ਆ ਵੀ ਆਪਣੇ ਸ਼ੂ ਲੈਸਿਸ ਨੂੰ ਫੜ ਕੇ, ਆਪਣੇ ਫੀਤਿਆਂ ਨੂੰ ਫੜ ਕੇ ਤੇ ਅਸੀਂ ਆਪਣੇ ਆਪ ਨੂੰ ਚੁੱਕਣਾ ਚਾਹੁੰਦੇ ਹਾਂ, ਤੋ ਚੁੱਕ ਨਹੀਂ ਪਾਉਂਦੇ ਕਿਉਂਕਿ ਅਸੰਭਵ ਆ, ਇੰਪੋਸੀਬਲ ਆ। ਤੋ ਜਦੋਂ ਬਾਕੀ ਕੰਮ ਕਰਨ ਲੱਗਿਆ ਮੇਰੇ ਮਨ 'ਚ ਇਹ ਖਿਆਲ ਨਹੀਂ ਆਇਆ ਮਨ ਟਿਕਾਉਣ ਦਾ, ਤੋ ਮਨ ਟਿਕਾਉਣ ਦੀ ਲੋੜ ਨਹੀਂ ਪਈ, ਮੈਂ ਕੰਮ ਕਰਨਾ ਸ਼ੁਰੂ ਕੀਤਾ, ਮੇਰਾ ਮਨ ਆਪ ਹੀ ਟਿਕ ਗਿਆ, ਮੇਰੇ ਮਨ ਨੇ ਆਪ ਹੀ ਉੱਤੇ ਕੰਮ ਕਰਨਾ ਸ਼ੁਰੂ ਕਰਤਾ ਵੀ ਅਸੀਂ ਕੀ ਕਰ ਰਹੇ ਹਾਂ ਇੱਥੇ ਫੋਕਸ ਕਰੀਏ। ਪਰ ਜਦੋਂ ਹੀ ਅਸੀਂ ਆਪਣੇ ਮਨ ਨੂੰ ਪਾਠ ਕਰਨ ਤੋਂ ਪਹਿਲਾਂ ਇਕਾਗਰ ਇਹ ਕਹਿ ਕੇ ਕਰਨ ਦੀ ਕੋਸ਼ਿਸ਼ ਕਰਦੇ ਹਾਂ ਵੀ ਮਨ ਟਿਕੂਗਾ ਤੇ ਫਿਰ ਪਾਠ ਕਰਨਾ, ਤੇ ਮਨ ਦੌੜ ਜਾਂਦਾ। ਇਸ ਕਰਕੇ ਕਦੇ ਵੀ ਇਹਨਾਂ ਕਥਾ ਕਹਾਣੀਆਂ ਦੇ ਵਿੱਚ ਉਲਝਣ ਦੀ, ਤੁਸੀਂ ਜਿਨ੍ਹਾਂ ਦੇ ਕੋਲ ਜਾਂਦੇ ਹੋ ਨਾ, ਜਿਨ੍ਹਾਂ ਦੁਕਾਨਾਂ ਤੇ ਅਸੀਂ ਜਾਂਦੇ ਹਾਂ, ਅਸੀਂ ਕਹਿੰਦੇ ਬਾਬਾ ਜੀ ਅਸੀਂ ਪਾਠ ਕਰਦੇ ਹਾਂ ਸਾਡਾ ਮਨ ਨਹੀਂ ਟਿਕਦਾ, ਫਿਰ ਉਹ ਸਾਨੂੰ ਇੱਕ ਨੁਕਤਾ ਦਿੰਦੇ ਆ ਵੀ ਤੇਰਾ ਮਨ ਇਸ ਕਰਕੇ ਨਹੀਂ ਟਿਕਦਾ ਵੀ ਤੂੰ ਜਦੋਂ ਪਾਠ ਕਰਨ ਬਹਿਨਾ ਨਾ ਫਲਾਣਾ ਬੰਦਾ ਤੇਰੇ ਖਿਆਲਾਂ 'ਚ ਆ ਜਾਂਦਾ। ਤੋ ਇਹ ਇਹ ਇੱਕ ਟ੍ਰਿਕ ਆ ਸਾਈਕੋਲੋਜੀ ਦੀ, ਜਿਹਨੂੰ ਕਿ ਆਪਾਂ ਕਹਿੰਦੇ ਸਾਡੇ ਸਾਡੇ ਦਿਮਾਗ ਨਾਲ ਖੇਡ ਰਿਹਾ ਕੋਈ ਬੰਦਾ। ਤੋ ਕਹਿੰਦੇ ਨਾ ਕੋਈ ਬੰਦਾ ਕੋਈ ਚੇਲਾ ਸੀ ਤੇ ਆਪਣੇ ਆਪਣੇ ਉਸਤਾਦ ਕੋਲ ਮੰਦਰ ਵਿੱਚ ਉਹਨੇ 10-12 ਸਾਲ ਸੇਵਾ ਕੀਤੀ, ਆਪਣੇ ਉਸਤਾਦ ਨੂੰ ਕਹਿੰਦਾ ਜੀ ਹੁਣ ਮੈਂ ਤੁਹਾਡੀ ਬੜੀ ਸੇਵਾ ਕਰ ਲਈ ਆ, ਤੁਸੀਂ ਮੈਨੂੰ ਵੀ ਕੋਈ ਟੋਟਕਾ ਦਿਓ ਤੇ ਮੈਂ ਵੀ ਆਪਣਾ ਵੱਖਰਾ ਮੰਦਰ ਖੋਲ੍ਹ ਕੇ ਤੇ ਬਵਾਂ, ਆਪਣੀ ਵੱਖਰੀ ਦੁਕਾਨ ਚਲਾਵਾਂ। ਉਹ ਕਹਿੰਦਾ ਮੰਤਰ ਤੇ ਮੈਂ ਤੈਨੂੰ ਦੇ ਦਿੰਦਾ ਪਰ ਤੇਰੇ ਕੋਲੋਂ ਸਿੱਧ ਨਹੀਂ ਹੋਣਾ। ਉਹ ਕਹਿੰਦਾ ਜੀ ਕਿਉਂ ਨਹੀਂ ਸਿੱਧ ਹੋਣਾ? ਉਹ ਕਹਿੰਦਾ ਅਸਲ 'ਚ ਕਹਾਣੀ ਇਹ ਆ ਵੀ ਜਦੋਂ ਤੂੰ ਇਹ ਮੰਤਰ ਸਿੱਧ ਕਰਨਾ ਨਾ, ਤੇ ਤੂੰ ਇੱਕ ਗੱਲ ਦਾ ਖਿਆਲ ਰੱਖਣਾ ਵੀ ਤੇਰੇ ਧਿਆਨ 'ਚ ਬਾਂਦਰ ਨਹੀਂ ਹੋਣੇ ਚਾਹੀਦੇ। ਇਹ ਗੱਲ ਉਹਨੇ ਉਹਨੂੰ ਮੰਤਰ ਦੇਣ ਤੋਂ ਬਾਅਦ 10-12 ਵਾਰੀ ਰਿਪੀਟ ਕੀਤੀ ਵੀ ਖਿਆਲ ਰੱਖੀ ਜਦੋਂ ਤੂੰ ਇਹ ਮੰਤਰ ਪੜ੍ਹੇਗਾ ਤੇਰੇ ਧਿਆਨ 'ਚ ਬਾਂਦਰ ਆਉਣੇ ਆ, ਬਾਂਦਰ ਨਹੀਂ ਹੋਣੇ ਚਾਹੀਦੇ। ਲਓ ਜੀ ਕਦੇ ਸੁਪਨੇ 'ਚ ਨਹੀਂ ਸੀ ਬਾਂਦਰ ਆਏ, ਅੱਜ ਉਹ ਮੰਤਰ ਲੈ ਕੇ ਘਰ ਗਿਆ, ਅੱਖਾਂ ਬੰਦ ਕਰਕੇ ਮੰਤਰ ਬਾਅਦ ਸ਼ੁਰੂ ਕਰਦਾ ਬਾਂਦਰ ਪਹਿਲਾਂ ਹੀ ਆ ਜਾਂਦੇ, ਮੰਤਰ ਬਾਅਦ ਸ਼ੁਰੂ ਕਰਦਾ ਬਾਂਦਰ ਪਹਿਲਾਂ ਹੀ ਆ ਜਾਂਦੇ। ਤੋ ਇਹ ਇੱਕ ਟ੍ਰਿਕ ਆ, ਗੱਲ ਹੋਰ ਕੋਈ ਨਹੀਂ। ਤੁਸੀਂ ਜਦੋਂ ਵੀ ਕਿਸੇ ਨੂੰ ਇਹ ਕਹੋਗੇ ਨਾ ਵੀ ਤੂੰ ਆਪਣੀਆਂ ਅੱਖਾਂ ਬੰਦ ਕਰ, ਬਸ ਤੂੰ ਮੇਰੇ ਬਾਰੇ ਨਹੀਂ ਸੋਚਣਾ, ਉਹ ਤੁਹਾਡੇ ਬਾਰੇ ਸੋਚੂਗਾ ਕਿਉਂਕਿ ਤੁਸੀਂ ਉਹਦੇ ਦਿਮਾਗ 'ਚ ਆਪਣੀ ਇਹ ਗੱਲ ਪਾ ਚੁੱਕੇ ਹੋ ਵੀ ਮੇਰੇ ਬਾਰੇ ਨਹੀਂ ਸੋਚਣਾ। ਗੁਰਬਾਣੀ ਸਾਨੂੰ ਇਹਨਾਂ ਕਥਾ ਕਹਾਣੀਆਂ 'ਚੋਂ ਬਾਹਰ ਕੱਢਦੀ ਹੈ ਤੇ ਕਹਿੰਦੀ ਆਪਣੇ ਮਨ ਨੂੰ ਇੱਕ ਦਿਸ਼ਾ ਦੇ। ਉਹ ਦਿਸ਼ਾ ਕੀ ਦੇਣੀ ਆ? ਹਸਤੀ ਸਿਰ ਜਿਉਂ ਅੰਕੁਸ਼ ਹੈ ਅਹਿਰਣ ਜਿਉਂ ਸਿਰ ਦੇ। ਮਨ ਵਿੱਚ ਬੇਬਹਾ ਤਾਕਤ ਆ, ਜਿਵੇਂ ਹਾਥੀ ਦੇ ਵਿੱਚ ਤਾਕਤ ਆ ਨਾ, ਹਾਥੀ ਜੋ ਚਾਹੇ ਉਹ ਕਰ ਸਕਦਾ, ਵੱਡੇ ਵੱਡੇ ਦਰਖਤ ਪੁੱਟ ਕੇ ਸੁੱਟ ਦਿੰਦਾ, ਵੱਡੀਆਂ ਵੱਡੀਆਂ ਬਿਲਡਿੰਗਾਂ ਫਨਾਹ ਕਰ ਦਿੰਦਾ, ਤਬਾਹ ਕਰ ਦਿੰਦਾ। ਬਾਬੇ ਨੇ ਆਖਿਆ ਮਨ 'ਚ ਵੀ ਇੰਨੀ ਤਾਕਤ ਆ, ਬਾਹਰ ਦੀਆਂ ਅੱਗਾਂ ਲਾਉਣੀਆਂ ਕਿਤੇ ਸੌਖੀਆਂ ਆ, ਮਨ 'ਚ ਅੱਗ ਲੱਗਦੀ ਹੈ ਤੇ ਬਾਹਰ ਅੱਗ ਲੱਗਦੀ, ਬਾਹਰ ਦੇ ਘਰ ਤੋੜਨੇ ਕਿਤੇ ਸਹਿਲੇ ਆ, ਅੰਦਰ ਮਨ ਦਾ ਘਰ ਟੁੱਟਦਾ ਆ ਤੇ ਫਿਰ ਬਾਹਰ ਘਰ ਤੋੜਦਾ। ਪਰ ਜਿਵੇਂ ਉਸ ਵਿਗੜੇ ਹੋਏ ਹਾਥੀ ਦੇ ਉੱਤੇ ਮੁਹਾਵਤ ਬਹਿ ਜਾਏ ਤੇ ਹਾਥੀ ਨੂੰ ਕੰਟਰੋਲ 'ਚ ਕਾਬੂ 'ਚ ਕਰ ਲੈਂਦਾ, ਜੇ ਗੁਰੂ ਇਸ ਮਨ ਦਾ ਮੁਹਾਵਤ ਬਣ ਜਾਏ ਤੇ ਮਨ ਨੂੰ ਕਾਬੂ ਕੀਤਾ ਜਾ ਸਕਦਾ। ਇਸੇ ਕਰਕੇ ਮਹਾਰਾਜ ਨੇ ਆਖਿਆ ਮਨ ਕੁੰਚਰ ਪੀਲਕ ਗੁਰੂ ਗਿਆਨ ਕੁੰਡਾ, ਜੈ ਖਿੰਚੇ ਤਹਿ ਜਾਏ ਨਾਨਕ ਹਸਤੀ ਕੁੰਡੇ ਬਾਹਰ ਆ ਫਿਰ ਫਿਰ ਉਜੜ ਪਾਏ। ਇੱਕ ਤੇ ਆਪਣੇ ਮਨ ਨੂੰ ਹਾਥੀ ਵਾਂਗ ਸਮਰਪਣ ਕਰੀਏ, ਦੂਜਾ ਅਹਿਰਣ ਜਿਉਂ ਸਿਰ ਦੇ। ਲੁਹਾਰ ਨੇ ਇੱਕ ਬਹੁਤ ਵੱਡਾ ਲੋਹੇ ਦਾ ਟੁਕੜਾ ਮਿੱਟੀ 'ਚ ਕੱਢਿਆ ਹੁੰਦਾ, ਉੱਥੇ ਉਹ ਕਈਆਂ ਰੱਖਦਾ, ਦਾਤਰ ਰੱਖਦਾ, ਰੰਬੀਆਂ ਰੱਖਦਾ, ਉਹ ਚੰਡਦਾ ਆ। ਜਿੰਨੇ ਵੀ ਹਥਿਆਰ ਘੜੇ ਗਏ ਉਹ ਇਸੇ ਕਰਕੇ ਘੜੇ ਗਏ ਵੀ ਲੋਹੇ ਦੇ ਇੱਕ ਟੁਕੜੇ ਨੇ ਸਮਰਪਣ ਕੀਤਾ। ਬਾਬੇ ਨੇ ਆਖਿਆ ਆਪਣੀ ਮੱਤ ਨੂੰ ਅਹਿਰਣ ਬਣਾ ਲਾ। ਆਪਾਂ ਜਪਜੀ ਸਾਹਿਬ 'ਚ ਪੜ੍ਹਦੇ ਨਾ ਅਹਿਰਣ ਮੱਤ ਵੇਦ ਹਥਿਆਰ, ਵੇਦ ਗਿਆਨ, ਗੁਰੂ ਦੇ ਗਿਆਨ ਦਾ ਹਥੌੜਾ ਚੱਲੇ, ਮੇਰੀ ਮੱਤ ਅਹਿਰਣ ਵਰਗੀ ਹੋਵੇ। ਜਦੋਂ ਗੁਰੂ ਮੇਰੀ ਮੱਤ 'ਤੇ ਹਥੌੜਾ ਚਲਾਉਂਦਾ ਮੇਰਾ ਜੀਵਨ ਘੜਿਆ ਜਾਂਦਾ ਹੈ, ਮੇਰਾ ਕਰੈਕਟਰ ਘੜਿਆ ਜਾਂਦਾ ਹੈ, ਮੈਂ ਸੋਹਣੇ ਜੀਵਨ ਦਾ ਮਾਲਕ ਬਣ ਜਾਂਦਾ। ਇਸੇ ਤਰ੍ਹਾਂ ਹਸਤੀ ਸਿਰ ਜਿਉਂ ਅੰਕੁਸ਼ ਹੈ ਅਹਿਰਣ ਜਿਉਂ ਸਿਰ ਦੇ, ਮਨ ਤਨ ਆਗੇ ਰੱਖ ਕੇ ਊਪ ਹੀ ਸੇਵ ਕਰੇ। ਆਪਣੇ ਮਨ ਨੂੰ ਤੇ ਆਪਣੇ ਤਨ ਨੂੰ ਗੁਰੂ ਦੇ ਸਾਹਮਣੇ ਰੱਖ ਤੇ ਇੱਦਾਂ ਸੇਵਾ ਕਰ ਸਮਰਪਣ ਭਾਵ ਦੇ ਨਾਲ। ਗੁਰੂ ਨੇ ਕਹਿਣਾ ਮਿੱਠਾ ਬੋਲ, ਮਨ ਨੇ ਇੰਪਲੀਮੈਂਟ ਕਰਨਾ। ਮਨ 'ਚ ਇੰਪਲੀਮੈਂਟ ਗੱਲ ਹੋ ਗਈ ਤੇ ਮਨ ਨੇ ਜ਼ੁਬਾਨ ਨੂੰ ਕਹਿਣਾ ਜੀ ਮਿੱਠਾ ਬੋਲੋ। ਮਨ ਵੀ ਤੇ ਤਨ ਵੀ ਸਮਰਪਣ ਹੋ ਗਿਆ। ਜਿਹੜੀ ਗੱਲ ਮਨ ਨੇ ਮੰਨ ਲਈ ਉਹ ਸਰੀਰ ਨੇ ਆਪੇ ਮੰਨ, ਜਿਹੜੀ ਗੱਲ ਮਨ 'ਚ ਇੰਪਲੀਮੈਂਟ ਹੋ ਗਈ ਨਾ ਉਹ ਬੋਡੀ 'ਤੇ ਆਪੇ ਲਾਗੂ ਹੋ ਜਾਣੀ। ਗੁਰੂ ਨੇ ਆਖਿਆ ਵੀ ਹੱਕ ਨਹੀਂ ਮਾਰਨਾ, ਮਨ ਨੇ ਹੁਣ ਹੱਥਾਂ ਨੂੰ ਆਖਿਆ ਵੀ ਆਪਾਂ ਹੱਕ ਨਹੀਂ ਮਾਰਨਾ,
ਹੱਥ ਹੱਕ ਮਾਰਨ ਦੀ ਬਜਾਏ ਵੰਡਣ ਲੱਗ ਪਏ, ਹੱਥ ਉਹੀ ਆ ਵੰਡ ਰਹੇ। ਅੱਖਾਂ ਨੂੰ ਆਖਿਆ ਬੁਰਾ ਨਹੀਂ ਵੇਖਣਾ, ਬੁਰਾ ਵੇਖਦੀਆਂ ਸੀ ਹੁਣ ਚੰਗਾ ਵੇਖਣ ਲੱਗ ਪਈਆਂ। ਊਪ ਹੀ ਸੇਵ ਕਰੇ, ਇਉਂ ਗੁਰਮੁਖ ਆਪ ਨਿਵਾਰੀਏ। ਇੱਦਾਂ ਗੁਰੂ ਦੇ ਸਨਮੁਖ ਹੋ ਕੇ ਬੰਦਾ ਆਪਣੀ ਹਉਮੈ ਤੋਂ ਨਿਵਰਤ ਹੋ ਜਾਂਦਾ ਹੈ। ਸਵਰਾਜ ਸ੍ਰਿਸ਼ਟ ਘਾਲੇ, ਨਾਨਕ ਗੁਰਮੁਖ ਬੁੱਝੀਏ ਜਾਂ ਆਪੇ ਨਦਰ ਕਰੇ। ਪਰ ਇਸ ਗੱਲ ਦੀ ਸਮਝ ਉਹਨੂੰ ਆਉਂਦੀ ਆ ਜਿਹੜਾ ਗੁਰੂ ਦੀ ਕਿਰਪਾ ਦਾ ਪਾਤਰ ਬਣਦਾ ਹੈ। ਗੁਰੂ ਕਿਰਪਾ ਕਰੇ, ਸਵਰਨ ਨੂੰ ਦਰੋਂ ਕਰੋ, ਗੁਰਸਿੱਖੀ ਜੀਵਨ ਨਾਮ ਦੀ ਦਾਤ ਦੇ ਕੇ ਨਿਵਾਜਨ, ਪਾਠ ਕਰਿਆ ਕਰੀਏ, ਅਰਦਾਸ ਕਰਿਆ ਕਰੀਏ। ਗੁਰੂ ਸਾਹਿਬ ਸਾਨੂੰ ਸਾਰਿਆਂ ਨੂੰ ਸਮਤ ਬਖਸ਼ਿਸ਼ ਕਰਨ, ਨਿਤਨੇਮ ਕਰੀਏ, ਬਾਣੀ ਦਾ ਸਿਮਰਨ ਕਰੀਏ, ਇਬਾਦਤ ਕਰਾਂਗੇ। ਜਦੋਂ ਜਦੋਂ ਅਸੀਂ ਗੁਰਬਾਣੀ ਦਾ ਪਾਠ ਕਰਦੇ ਹਾਂ, ਸਿਮਰਨ ਕਰਦੇ ਹਾਂ, ਅਸੀਂ ਆਪੇ ਗੁਰੂ ਵਾਲੇ ਹੋ ਜਾਂਦੇ ਹਾਂ। ਸਾਨੂੰ ਕਿਸੇ ਕੋਲੋਂ ਪੁੱਛਣ ਦੀ ਲੋੜ ਨਹੀਂ ਹੈ, ਦੱਸਣ ਦੀ ਲੋੜ ਨਹੀਂ ਹੈਗੀ। ਗੁਰੂ ਕਿਰਪਾ ਕਰੇ, ਇੱਥੇ ਦੀਵਾਨਾਂ ਦੀ ਸਮਾਪਤੀ ਆ, ਸਹਿਜ ਪਾਠ ਚੱਲ ਰਿਹਾ। ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਦੀ ਸੇਵਾ ਸੰਭਾਲ ਅੱਜ ਨਹੀਂ ਹੋਵੇਗੀ। ਆਪ ਸੰਗਤਾਂ ਨੇ ਕੜਾਹ ਪ੍ਰਸ਼ਾਦ ਦੀ ਦੇਗ ਲੈ ਕੇ ਗੁਰੂ ਕੇ ਲੰਗਰ ਵਿੱਚੋਂ ਪ੍ਰਸ਼ਾਦਾ ਛੱਕ ਕੇ ਜਾਣ ਦੀ ਕਿਰਪਾਲਤਾ ਕਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਕਬੀਰ ਰਹਿਣਾ ਬਿਸ਼ੁਰਿਆ ਰਹੁਰੇ ਸੰਖ ਮਜੂਰ ਦੇਵਲ ਦੇਵਲ ਤਾਹੜੀ ਦੇਸੈ ਉਗਵਤ ਸੂਰ।

जाका बासा गुर में सो क्यों सोवे सुख कबीर सुता क्या करे।

ਸਿਖਰ ਤਜਾ ਫਹਿਰਾਈ ਤਾਤੀ ਪਲੀਮ ਦੁਕਰੀ।

बन जन हरी बहरा कौडी बदले जाई कबीरा जहां ज्ञान तह धर्म है।

जहां लोभ तह काल है, जहां किमा तह आप।

ਸ਼ਬਦ ਜੋ ਬਾਹਿਆਈ ਕਾ ਲਾਗਤ ਹੀ ਪੋਏ ਮਿਲ ਗਿਆ ਪਰਿਆ ਕਲਿਜੇ ਸ਼ੇਕ ਕਬੀਰ ਸਾਚਾ ਸਤਿਗੁਰ ਕਿਆ ਕਰੇ।

ਸਿਮਰੈ ਹਰ ਨਾਮ। ਕਬੀਰ ਥੁਨੀ ਪਾਈ ਥਿਤ ਪਈ,

ਸੋ ਗੈ ਰਹਿਉ ਕਬੀਰ, ਕਬੀਰ ਕੋਠੀ ਕਾਠ ਕੀ।

कबीर संतन छड संतई जो कोटक मिलहै असंत।

जाने नाही कोई, कै जाने आपन तनी।

कबीर जोर किया सो जुल्म है, ले जवाब खुदाई।

ਜਾਂ ਦਿਲ ਸੁਚੇ ਹੋਵੇ।

ਕਬੀਰ ਕੂਕਰ ਭੌਂਕਣਾ ਕਰੰਗ ਪਿਛੈ ਉਠਤਾਈ ਕਰਮੀ ਸਤਿਗੁਰ ਪਾਇਆ ਜਿਨ੍ਹਾਂ

ਆਦਿ ਹੂੰ ਤੇ ਆਦ ਭਗਤਨ ਸੇਤੀ ਗੋਸ਼ਟੇ ਜੋ ਤਿੰਨੇ ਸੋ ਲਾਭ।

ਜਿੱਤ ਦਿਹਾੜੈ ਧੰਨ ਵਰੀ ਸਾਹੀ ਲਈ ਲਿਖਾਏ ਮਲਕ ਜੇ ਕੰਨੀ ਸੁਣੀ ਦਾ ਮੋਹ ਦੇ ਕਾਲੇ ਆਏ।

ਕੰਨੀ ਨਾ ਸੁਣੀ ਆਈ। ਪਰਿਦਾ ਕਿੜੀ ਪਵੰਦਈ, ਖੜਾ ਨਾ ਆਪ ਮੋਹਾਈ।

ਨਾਹੀ ਤਾਂ ਹੰਪੀ ਦੱਜਾਂ ਆਹੀ।

ਜੀਵਨ ਦਿਆਂ ਪੈਰਾਂ ਤਲੈ ਮੋਇਆਂ ਉੱਪਰ ਹੋਏ।

ਕੇਰੇ ਕੰਮ ਫਰੀਦਾ ਦਰ ਦਰ ਵਾਜੈ ਜਾਏ ਕੈ ਕਿਉਂ ਡਿੱਠੋ ਘੜਿਆਲ ਇਹ ਨਿਦੋਛਾ ਮਾਰੀਐ ਹਮ ਦੋਸ਼ਾਂ ਦਾ ਕਿਆ ਹਾਲ ਘੜੀਏ ਘੜੀਏ ਮਾਰੀਐ ਪੈਰੀ ਲਹਿ ਸਜਾਏ ਸੋਹੇੜਾ ਘੜਿਆਲ ਜਿਉਂ ਦੁਖੀ ਰਹਿਣ ਵਿਹਾਏ ਬੁੱਢਾ ਹੋ ਆਸ਼ਿਕ ਫਰੀਦ ਕੰਬਣ ਲੱਗੀ ਦੇਹ ਜੇ 100 ਵਰਿਆਂ ਜੀਵਣਾ ਪੀ ਤਨ ਹੋ ਸਿਖੇ ਫਰੀਦਾ ਬਾਰ ਪਰਾਇ ਬੈਸਣਾ ਸਾਈ ਮੁਝੇ ਨ ਦੇ ਜੇ ਤੂੰ ਐਵੇਂ ਰੱਖਸੀ ਜੀਓ ਸਰੀਰੋਂ ਲੇ ਕੰਧ ਕੁਹਾੜਾ ਸਿਰ ਕੜਾ ਵਣ ਕੈ ਸਿਰ ਲੁਹਾਰ ਫਰੀਦਾ ਹਉ ਲੋੜੀ ਸ਼ਾਹ ਆਪਣਾ ਤੂੰ ਲੋੜੈ ਅੰਗਿਆਰ ਫਰੀਦਾ ਇੱਕ ਨਾ ਆਟਾ ਅਗਲਾ ਇੱਕ ਨਾਹੀ ਲੂਣਾ ਅੱਗੇ ਗਏ ਸੰਜਾਪਸਨ ਚੋਟਾਂ ਖਾਸੀ ਕੌਣ ਪਾਸ ਦਮਾਮੇ ਛੱਤ ਸਿਰ ਭੇਰੀ ਸੱਡੋ ਰੱਡ ਜਾਏ ਸੁੱਤੇ ਜੀਰਾਣ ਮੈਂ ਥੀਏ ਅਤੀਮਾ ਗੱਡ

ਕੂੜਾ ਸੌਦਾ ਕਰ ਗਏ ਗੋਰੀ ਆਏ ਪਏ ਫਰੀਦਾ ਖਿੰਥੜ ਮੇਖਾਂ ਅਗਲੀਆਂ ਜਿੰਦ ਨਾ ਕਾਈ ਮੇਖ ਵਾਰੀ ਆਪੋ ਆਪਣੀ ਚੱਲੇ ਮਸਾਇਕ ਸ਼ੇਖ।

ਗੜ ਲੀਤਾ ਕੱਟ ਲੁੱਟਿਆ ਦੀਵੜੇ ਗਇਆ ਬੁਝਾਏ। ਫਰੀਦਾ ਵੇਖ ਕਪਾ ਹੈ ਜੇ ਥੀਆ, ਜੇ ਸਿਰ ਥੀਆ ਤਿਲਾਂ। ਕਮਾਦ ਅਰ ਕਾਗਦ ਕੁੰਨੇ ਕੋਇਲਿਆਂ, ਮੰਦੇ ਅਮਲ ਕਰਿੰਦਿਆਂ ਏ ਸਜਾਏ ਤਿਨਾ। ਫਰੀਦਾ ਕੰਨ ਮਸੱਲਾ ਸੂਫ ਗਲ, ਦਿਲ ਕਾ ਧੀ ਗੁੜਵਾਤ। ਬਾਹਰ ਦਿਸੈ ਚਾਨਣਾ ਦਿਲ ਅੰਧਿਆਰੀ ਰਾਤ। ਫਰੀਦਾ ਰਤੀ ਰਤ ਨਾ ਨਿਕਲੈ, ਜੇ ਤਨ ਚੀਰੈ ਕੋਏ। ਜੋ ਤਨ ਰਤੇ ਰੱਬ ਸਿਉ, ਤਿਨ ਤਨ ਰਤਨ ਹੋਏ। ਮਹਲਾ ਤੀਜਾ। ਇਹ ਤਨ ਸਭੋ ਰਤ ਹੈ, ਰਤ ਬਿਨ ਤਨ ਨਾ ਹੋਏ। ਜੋ ਸ਼ਹਿਰ ਤੇ ਆਪਣੇ, ਤਿਤ ਤਨ ਲੋਭ ਰਤ ਨਾ ਹੋਏ। ਪੈ ਪੈ ਤਨ ਖੀਣ ਹੋਏ, ਲੋਭ ਰਤ ਵਿੱਚੋਂ ਜਾਏ। ਜਿਉਂ ਬੈਸੰਤਰ ਧਾਤ ਸ਼ੁੱਧ ਹੋਏ, ਤਿਉਂ ਹਰ ਕਾ ਭਉ ਦੁਰਮਤ ਮੈਲ ਗਵਾਏ। ਨਾਨਕ ਤੇ ਜਨ ਸੋਹਣੇ, ਜੇ ਰਤੇ ਹਰ ਰੰਗ ਲਾਏ। ਫਰੀਦਾ ਸੋਈ ਸਰਵਰ ਢੂੰਡ ਲਓ, ਜਿੱਥੋਂ ਲੱਭੀ ਵੱਥ। ਛੱਪੜ ਢੂੰਡੈ ਕਿਆ ਹੋਵੇ, ਚਿੱਕੜ ਟੁੱਬੈ ਹੱਥ।

ਸੰਦੀ ਭਾਹ ਮਹਲਾ ਪੰਜਵਾਂ। ਫਰੀਦਾ ਖਾਲਕ ਖਲਕ ਮੈਂ ਖਲਕ ਵਸੈ ਰੱਬ ਮਾਹੇ, ਮੰਦਾ ਕਿਸਨੋ ਆਖੀਐ ਜਾਂ ਤਿਸ ਬਿਨ ਕੋਈ ਨਾਹੀ। ਫਰੀਦਾ ਜੇ ਦੇ ਨਾਲਾ ਕੱਪਿਆ ਜੀ ਗਲ ਕੱਪੈ ਚੁੱਖ, ਪਵਨ ਨਹੀਂ ਤੀ ਮਾਮਲੇ ਸਹ ਨਹੀਂ ਤੀ ਦੁੱਖ, ਚੱਬਣ ਚੱਲਣ ਰਤਨ

ਪੱਲੇ ਸਭ ਕਿਛ ਪਾਏ, ਫਰੀਦਾ ਪੰਖ ਪਰਾਹੁਣੀ, ਦੁਨੀ ਸੁਹਾਵਾ ਬਾਗ, ਨੌਬਤ ਵੱਜੀ ਸੁਬਾ ਸਿਓ, ਚੱਲਣ ਕਾ ਕਰ ਸਾਜ, ਫਰੀਦਾ ਰਾਤ ਕਥੂਰੀ ਵੰਡੀ ਐ, ਸੁੱਤਿਆਂ ਮਿਲੇ ਨਾ ਪਾਓ, ਜਿਨ੍ਹਾਂ ਨੈਣ

ਮੁਝਕੂ ਦੁੱਖ ਸਭਾਏ ਜਗ ਉੱਚੀ ਚੜ੍ਹ ਕੇ ਦੇਖਿਆ ਤਾਂ ਘਰ ਘਰ ਇਹਾ ਅੱਗ ਮਹੱਲਾ ਪੰਜਵਾਂ ਫਰੀਦਾ ਭੂਮ ਰੰਗਾਵਲੀ ਮੰਝ ਵਸੂਲਾ ਬਾਗ

ਸਹਾਈ ਵਹਿਣ ਤਦਾਉ ਘਾਉ ਕਰੇ, ਫਰੀਦਾ ਦੁੱਖਾਂ ਸੇਤੀ ਦੇ ਗਿਆ, ਸੂਲਾਂ ਸੇਤੀ ਰਾਤ।

ਫਰੀਦਾ ਕੱਚੇ ਪਾਂਡੇ ਰੱਖੀਏ ਕਿਚਰ ਤਾਈ ਨੀਰ। ਫਰੀਦਾ ਮਹਿਲ ਨਸੱਖਣ ਰਹਿ ਗਏ ਵਸ ਆਇਆ ਤਲ। ਗੋਰਾਂ ਸੇ ਨਿਮਾਣੀਆਂ ਬੈਸਨ ਰੂਹਾਂ ਮਲ, ਆਖੀ ਸ਼ੇਖਾ ਬੰਦਗੀ ਚੱਲਣ ਅੱਜ ਕੇ ਕੱਲ। ਫਰੀਦਾ ਮੌਤੇ ਦਾ ਬੰਨਾ ਐਵੇਂ ਦਿਸੈ, ਜਿਉਂ ਦਰੀਆ ਬੈਠਾ ਅੱਗੇ ਦੋਜ਼ਕ ਤਪਿਆ ਸੁਣੀਐ ਹੂਲ ਪਵੇ ਕਾ। ਇਕਨਾ ਨੂੰ ਸਭ ਸੋ ਜੀ ਆਈ ਇੱਕ ਫਿਰ ਦੇਵੇ ਪਰਵਾਹ। ਅਮਲ ਜੇ ਕੀਤੇ ਆ ਦੁਨੀ ਵਿੱਚ ਸੇ ਦਰਗਾਹ ਯੋਗਾ। ਫਰੀਦਾ ਦਰੀਆ ਵੇ ਕੰਨੈ ਬਗਲਾ ਬੈਠਾ ਕੇਲ ਕਰੇ,

ਜੋ ਮਨ ਚੇਤਨ ਚੇਤ ਸੰ ਸੋ ਗਾਲੀ ਰੱਬ ਕੀਆਂ ਸਾਡੇ ਤ੍ਰੈ ਮਨ ਦੇ ਹੁਰੀ ਚੱਲੇ ਪਾਣੀ ਅੰਨ ਆਇਓ ਬੰਦਾ ਦੁਨੀ ਵਿੱਚ ਵੱਤ ਅਸੂਣੀ ਬੰਨ ਮਲਕਲ ਮੌਤ ਜਾਇਆ ਵਸੀ ਸਭ ਦਰਵਾਜੇ ਪੰਨ ਤਿੰਨਾਂ ਪਿਆਰਿਆਂ ਭਾਈਆਂ ਅੱਗੇ ਦਿੱਤਾ ਬੰਨ।

ਫਰੀਦਾ ਅਮਲ ਜੇ ਕੀਤੇ ਦੁਨੀ ਵਿੱਚ ਦਰਗਹਾਏ ਕੰਮ ਫਰੀਦਾ ਹਾਂ ਬਲਿਹਾਰੀ ਤਿੰਨ ਪੰਖੀਆਂ ਜੰਗਲ ਜਿੰਨਾ ਵਾਸ ਕੰਕਰ ਚੁਗਣ ਥਲ ਵਸਣ ਰੱਬ ਨ ਛੁੱਡਣ ਪਾਸ ਫਰੀਦਾ ਰੁੱਤ ਫਿਰੀ ਬਣ ਕੰਬਿਆ ਪੱਤ ਚੜੇ ਚੜ ਪਾਹੇ ਚਾਰੇ ਕੁੰਡਾਂ ਢੂੰਡੀਆਂ ਰਹਿਣ ਕਥਾਉ ਨਾਹੇ ਫਰੀਦਾ ਪਾੜ ਪਟੋਲਾ ਤਜ ਕਰੀ ਕੰਬਲੜੀ ਪਹਿਰੇ ਓ ਜਿੰਨੀ ਵੇਸੀ ਸ਼ਾਹ ਮਿਲੈ ਸੇ ਵੇਸ ਕਰੇ ਓ ਮਹੱਲਾ ਤੀਜਾ ਕਾਏ ਪਟੋਲਾ ਪਾੜਤੀ ਕੰਬਲੜੀ ਪਹਿਰੇ ਨਾਨਕ ਘਰ ਹੀ ਬੈਠਿਆ ਸ਼ਾਹ ਮਿਲੈ ਜੇ ਨੀਯਤ ਰਸ ਕਰੇ ਮਹੱਲਾ ਪੰਜਵਾਂ ਫਰੀਦ।

ਫਰੀਦਾ ਤਿੰਨਾ ਮੁੱਖ ਡਰਾਵਣੇ, ਜਿੰਨਾ ਵਿਸਾਰਿਓਂ ਨਾਓ। ਇੱਥੇ ਦੁੱਖ ਘਨੇਰਿਆਂ, ਅੱਗੇ ਠੌਰ ਨਾ ਠਾਓ। ਫਰੀਦਾ ਪਿਛਲ ਰਾਤ ਨਾ ਜਾਗਿਓ, ਜੀਵੰਦੜੋ ਮੋਇਓ ਹੈ। ਜੇ ਤੈਂ ਰੱਬ ਵਿਸਾਰਿਆ ਤਾਂ ਰੱਬ ਨਾ ਵਿਸਰਿਓ ਹੈ। ਮਹਲਾ ਪੰਜਵਾਂ। ਫਰੀਦਾ ਕੰਤਰੰਗਾਵਲਾ ਵੱਡਾ ਵੇ ਮੁਹਤਾਜ, ਅੱਲਾਹ ਸੇ ਤੀਰਤਿਆਂ ਏ ਸਚਾਵਾਂ ਸਾਜ। ਮਹਲਾ ਪੰਜਵਾਂ। ਫਰੀਦਾ ਦੁੱਖ ਸੁਖ ਇੱਕ ਕਰ, ਦਿਲ ਤੇ ਲਾਹ ਵਿਕਾਰ। ਅੱਲਾਹ ਪਾਵੇ ਸੋ ਭਲਾ ਤਾਂ ਲੱਭੀ ਦਰਬਾਰ। ਮਹਲਾ ਪੰਜਵਾਂ। ਫਰੀਦਾ ਦੁਨੀ ਵਜਾਈ ਵੱਜਦੀ, ਤੂੰ ਪੀ ਪੱਛੇ ਨਾਲ। ਸੋਈ ਜੀਓ ਨਾ ਵੱਜਦਾ, ਜਿਸ ਅੱਲਾਹ ਕਰਦਾ ਸਾਰ। ਮਹਲਾ ਪੰਜਵਾਂ।

ਮਿਸਲ ਫਕੀਰਾਂ ਗਾਖੜੀ ਸੋ ਪਾਈਐ ਪੂਰ ਕਰਮ ਪਹਿਲੇ ਪੈਰੇ ਫੁੱਲੜਾ ਫਲ ਪੀ ਪੱਛਾ ਰਾਤ ਜੋ ਜਾਗਨ ਲਹਨ ਸੇ ਸਾਈ ਕੰਨੋ ਦਾਤ ਦਾਤੀ ਸਾਹਿਬ ਸੰਧੀਆਂ ਕਿਆ ਚੱਲੈ ਤਿਸ ਨਾਲ ਇੱਕ ਜਾਗਨ ਦੇ ਨਾ ਲਹਿਨ ਇੱਕ ਨ ਸੁੱਤਿਆਂ ਦੇ ਉਠਾਲ ਟੂਡੇ ਦੀ ਏ ਸੁਹਾਗ ਕੂ ਤੋ ਤਨ ਕਾਈ ਕੋਰ ਜਿੰਨਾ ਨਾਉ ਸੁਹਾਗਣੀ ਤਿੰਨਾ ਝਾਕ ਨ ਹੋਰ ਸਬਰ ਮੰਝ ਕਮਾਣ ਏ ਸਬਰ ਕਾ ਨੀਹਣੋ ਸਬਰ ਸੰਧਾ ਬਾਣ ਖਾਲਕ ਖਤਾ ਨਾ ਕਰੀ ਸਬਰ ਅੰਦਰ ਸਾਬਰੀ ਤਨੇ ਮੈਂ ਜਾਲੇ ਨਾ ਹੁਣ ਨਜ਼ੀਕ ਖੁਦਾਏ ਦੈ ਭੇਤ ਨਾ ਕਿਸੈ ਦੇਣ ਸਬਰ ਏ ਸੁਆਓ ਜੇ ਤੂੰ ਬੰਦਾ ਦਿੜ ਕਰੈ ਵਧ ਥੀ ਮੈਂ ਦਰਿਆਓ ਟੁੱਟ ਨ ਥੀ ਮੈਂ ਵਾੜਾ ਫਰੀਦਾ ਦਰਵੇਸ਼ੀ ਗਾਖੜੀ ਚੋਪੜੀ ਪ੍ਰੀਤ ਇਕਨ ਕਿੰਨੇ ਚਾਲੀਐ ਦਰਵੇ ਸਵੀਂ ਰੀਤ ਤਨ ਤਪੈ ਤਨੂਰ ਜਿਉਂ ਬਾਲਣ ਅੱਡ ਬਲੰਨਾ ਪੈਰੀ ਥੱਕਾਂ ਸਿਰ ਜੁਲਾ ਜੀ ਮੂੰਹ ਪ੍ਰੀ ਮਿਲੰਨਾ ਤਨ ਨ ਤਪਾਏ ਤਨੂਰ ਜਿਉਂ ਬਾਲਣ ਹੱਡ ਨ ਬਾਲ ਸਿਰ ਪੈਰੀ ਕਿਆ ਫੇੜਿਆ ਅੰਦਰ ਪ੍ਰੀ ਨਿਹਾਲ ਹਾਂ ਟੂਡੇ ਦੀ ਸੱਜਣਾ ਸੱਜਣ ਮੈਂਡੇ ਨਾਲ ਨਾਨਕ ਅਲਖ ਨ ਲਖੀਐ ਗੁਰਮੁਖ ਦੇ ਦਿਖਾਲ ਹੰਸਾਂ ਦੇਖ ਤਰਨਦਿਆਂ ਹੰਸਾਂ ਦੇਖ ਤਰਨਦਿਆਂ ਬੱਗਾਂ ਆਇਆ ਚਾਓ ਡੁੱਬ ਮੋਏ ਬੱਗ ਬੱਪੜੇ ਸਿਰ ਤਲ ਉੱਪਰ ਪਾਉ ਮੈਂ ਜਾਣਿਆ ਵਟ ਹੰਸ ਹੈ ਤਾਂ ਮੈਂ ਕੀਤਾ ਸੰਗ ਜੇ ਜਾਣਾ ਬਗ ਬੱਪੜਾ ਜਨਮ ਨ ਪੇੜੀ ਅੰਗ ਕਿਆ ਹੰਸ ਕਿਆ ਬਗਲਾ ਜਾ ਕੋ ਨਦਰ ਤਰੇ ਜੇ ਤਿਸ ਭਾਵੈ ਨਾਨਕਾ ਕਾਗੋ ਹੰਸ ਕਰੇ ਸਰਵਰ ਪੰਖੀ ਹਿਕੜੋ ਫਾਹੀ ਵਾਲ ਪਚਾਸ ਇਹ ਤਨ ਲਹਿਰੀ ਗੱਡ ਥਿਆ ਸੱਚੇ ਤੇਰੀ ਆਸ ਕਵਣ ਸੁਅੱਖਰ ਕਵਣ ਗੁਣ ਕਵਣ ਸੁਮਣੀਆ ਮੰਤ ਕਵਣ ਸੁਵਿਸ਼ੁ ਹਉ ਕਰੀ ਚਿਤ ਵਸ ਆਵੈ ਕੰਤ ਨਿਮਣ ਸੁਅੱਖਰ ਖਵਣ ਗੁਣ ਜੇਬਾ ਮਣੀਆ ਮੰਤ ਈ ਤ੍ਰੈ ਭੈਣੇ ਵੇਸ ਕਰ ਤਾਂ ਵਸਿਆ ਵੀ ਕੰਤ ਮਤ ਹੁੰਦੀ ਹੋਏ ਇਆਣ ਤਾਣ ਹੁੰਦੇ ਹੋਏ ਨਿਤਾਣਾ ਅਣਹੁੰਦੇ ਆਪ ਮੰਡਾਏ ਕੋ ਐਸਾ ਭਗਤ ਸਦਾਏ ਇੱਕ ਫਿੱਕਾ ਨਾ ਗਾਲਾਏ ਸਭਨਾ ਮੈਂ ਸੱਚਾ ਤਣੀ ਹਿਉ ਨ ਕਹੀ ਠਾਹੇ ਮਾਨਕ ਸਭ ਅਮੋਲਵੇ ਸਭਨਾ ਮਨ ਮਾਣਿਕ ਠਾਹਣ ਮੂਲ ਮਚੰਗਵਾ ਜੇ ਤੋ ਪਿਰੀਆਂ ਦੀ ਸਿੱਕ ਹਿਉ ਨ ਠਾਹੇ ਕਹੀਦਾ।
ਨਾਮ ਕਰਤਾ ਪੁਰਖ ਨਿਰਭਉ ਨਿਰਵੈਰੁ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਸੋਈਏ। ਸ੍ਰੀ ਮੁਖ ਬਾਕ ਮਹੱਲਾ ਪੰਜਵਾਂ ਆਦਪੁਰ ਕਰਤਾਰ ਕਰਨ ਕਾਰਨ ਸਭ ਆਪੇ ਸਰਬਰਿਓ ਭਰਪੂਰ ਸਰਬ ਰਹੋ ਭਰਪੂਰ ਸਗਲ ਘਟ ਰਹੋ ਵਿਆਪੇ ਵਿਆਪਤ ਦੇਖੀਐ ਜਗਤ ਜਾਣੈ ਕੌਣ ਤੇਰੀ ਗਤ ਸਰਬ ਕੀ ਰੱਖਿਆ ਕਰੈ ਆਪੇ ਹਰ ਪਤ ਅਬਿਨਾਸੀ ਅਬਿਗਤ ਆਪੇ ਆਪ ਉਤਪਤ ਏਕੈ ਤੂੰ ਹੀ ਏਕ ਅਨ ਨਾਹੀ ਤੁਮ ਪਤ ਹਾਰੇ ਅੰਤ ਨਾਹੀ ਪਾਰਾਵਾਰ ਕੌਣ ਹੈ ਕਰੈ ਵਿਚਾਰ ਜਗਤ ਪਿਤਾ ਹੈ ਸਰਬ ਪ੍ਰਾਣ ਕੋ ਆਧਾਰ ਜਨ ਨਾਨਕ ਭਗਤ ਦਰ ਤੁਲ ਬ੍ਰਹਮ ਸੰਸਾਰ ਏਕ ਜੀ ਕਿਆ ਬਖਾਨੈ ਹਾਂ ਕਿ ਬਲ ਬਲ ਬਲ ਬਲ ਸਦ ਬਲਿਹਾਰ ਅੰਮ੍ਰਿਤ ਪ੍ਰਵਾਹ ਸਰ ਅਤੁਲ ਭੰਡਾਰ ਪਰ ਪਰੈ ਹੀ ਤੇ ਪਰੈ ਅਪਰ ਅਪਾਰ ਪਰ ਆਪਨੋ ਭਵਨ ਕਰ ਮੰਤਰ ਨ ਦੂਸਰ ਧਰ ਉਪਤ ਪਰ ਲੋਇ ਕੈ ਨਿਮਕ ਤੁਕਾਰ ਆਣ ਨਾਹੀ ਸਮ ਸਰ ਉਜੀਆਰ ਨਿਰਮਰ ਕੋਟ ਪ੍ਰਸ਼ਤ ਜਾਹੇ ਨਾਮ ਲੀਏ ਹਰ ਹਰ ਜਨ ਨਾਨਕ ਭਗਤ ਦਰ ਤੁਲ ਬ੍ਰਹਮ ਸੰਸਾਰ ਏਕ ਜੀ ਕਿਆ ਬਖਾਨੈ ਹਾਂ ਕਿ ਬਲ ਬਲ ਬਲ ਬਲ ਸਦ ਬਲਿਹਾਰ ਸਗਲ ਪਮਨ ਤਾਰੇ ਏਕ ਥੇ ਕੀਏ ਵਿਸਥਾਰੇ ਪੂਰ ਰਹੋ ਸਰਬ ਮੈਂ ਆਪ ਹੈ ਨਿਰਾਰੇ ਹਰ ਗੁਣ ਨਾਹੀ ਅੰਤ ਪਾਰੇ ਜੀ ਜੰਤ ਸਭ ਥਾਰੇ ਸਗਲ ਖੁਦਾਤਾ ਏਕ ਅਲਖ ਮੁਰਾਰੇ ਆਪ ਹੀ ਧਾਰਨ ਧਾਰੇ ਕੁਦਰਤ ਹੈ ਦਿਖਾਰੇ ਵਰਨ ਚਿਹਨ ਨਾਹੇ ਮੁਖ ਨਾਮ ਸਾਰੇ ਜਨ ਨਾਨਕ ਭਗਤ ਦਰ ਤੁਲ ਬ੍ਰਹਮ ਸੰਸਾਰ ਏਕ ਜੀ ਕਿਆ ਬਖਾਨੈ ਹਾਂ ਕਿ ਬਲ ਬਲ ਬਲ ਬਲ ਸਦ ਬਲਿਹਾਰ ਸਰਬ ਗੁਣ ਨਿਧਾਨੰ ਕੀਮਤ ਨ ਗਿਆਨੰ ਧਿਆਨੰ ਉਚਿਤੇ ਉਚੋ ਜਾਨੀ ਜੈ ਪ੍ਰਭ ਤੇਰੁ ਥਾਨੰ ਮਨ ਤਨ ਤੇਰੁ ਪ੍ਰਾਨੰ ਏਕ ਸੂਤ ਹੈ ਜਹਾਨ ਕਵਨ ਉਪਮਾ ਦੇਉ ਵੱਡੇ ਤੇ ਵਡਾਨੰ ਜਾਨੈ ਕੌਣ ਤੇਰੂ ਪੇਉ ਅਲਖੇ ਅਪਾਰ ਦੇਉ ਅਕਲ ਕਲਹ ਪ੍ਰਭ ਸਰਬ ਕੋ ਤਾਨੰ ਜਨ ਨਾਨਕ ਭਗਤ ਦਰ ਤੁਲ ਬ੍ਰਹਮ ਸੰਸਾਰ ਏਕ ਜੀ ਕਿਆ ਬਖਾਨੈ ਹਾਂ ਕਿ ਬਲ ਬਲ ਬਲ ਬਲ ਸਦ ਬਲਿਹਾਰੂ ਨਿਰੰਕਾਰ ਆਕਾਰ ਅਛਲ ਪੂਰਨ ਅਬਿਨਾਸ਼ੀ ਹਰਖਵੰਤ ਅਨੰਤ ਰੂਪ ਨਿਰਮਲ ਬਗਾਸੀ ਗੁਣ ਗਾਵੈ ਬੇਅੰਤ ਅੰਤ ਇਕ ਤਿਲ ਨਹੀਂ ਪਾਸੀ ਜਾ ਕੋ ਕਿਰਪਾਲ ਸੁਜਨ ਪ੍ਰਭ ਤੁਮੈ ਮਿਲਾਸੀ ਧਨ ਧਨ ਤੇ ਧਨ ਜਨ ਜਿਹ ਕਿਰਪਾਲ ਹਰ ਹਰ ਪਇਓ ਹਰ ਗੁਰ ਨਾਨਕ ਜਿਨ ਪਰਸਿਓ ਸੇ ਜਨਮ ਮਰਨ ਦੋ ਥੇ ਰਹੋ ਸਤ ਸਤ ਹਰ ਸਤ ਸਤ ਸਤੇ ਸਤ ਭਣੀਐ ਦੂਸਰੇ ਆਣ ਨਾ ਅਵਰ ਪੁਰਖ ਪਉਰਾ ਤਨ ਸੁਣੀਐ ਅੰਮ੍ਰਿਤ ਹਰ ਕੋ ਨਾਮ ਲੈ ਤਨ ਸਭ ਸੁਖ ਪਾਏ ਜੇ ਰਸਨ ਚਾਖਿਓ ਤੇ ਜਨ ਤ੍ਰਿਪਤੀ ਅਗਾਏ ਜੇ ਠਾਕੁਰ ਸੁਪ੍ਰਸੰਨ ਪਇਓ ਸਤਸੰਗਤ ਤੇ ਪਿਆਰ ਹਰ ਗੁਰ ਨਾਨਕ ਜਿਨ ਪਰਸਿਓ ਤਿਨ ਸਭ ਕੁਲ ਕੀ ਹੋਇ ਉਧਾਰ ਸੱਚ ਸਭਾ ਦੀ ਬਾਣ ਸੱਚ ਸੱਚੇ ਪੈ ਧਰਿਓ ਸੱਚੇ ਤਖਤ ਨਿਵਾਸ ਸੱਚ ਤਪਾਵਸ ਕਰਿਓ ਸੱਚ ਸਿਰਜਿਓ ਸੰਸਾਰ ਆਪਿਆ ਭੁੱਲ ਨ ਭੁੱਲੋ ਰਤਨ ਨਾਮ ਅਪਾਰ ਕੀਮ ਨਾ ਪਵੈ ਅਮੁੱਲੋ ਜਿਹ ਕਿਰਪਾਲ ਹੋਇਓ ਗੋਬਿੰਦ ਸਰਬ ਸੁਖ ਤਿਨਹੂ ਪਾਏ ਹਰ ਗੁਰ ਨਾਨਕ ਜਿਨ ਪਰਸਿਓ ਤੇ ਬੌੜ ਫਿਰ ਜੋਨ ਨਾਏ ਕਵਨ ਜੋਗ ਕੌਣ ਗਿਆਨ ਧਿਆਨ ਕਮਨ ਬਿਦਈ ਉਸਤਤ ਕਰੀਐ ਸਿੱਧ ਸਾਧਿਕ ਤੇ ਤੀਸ ਕੋਰ ਤਿਰ ਕੀਮ ਨ ਪਰੀਐ ਬ੍ਰਹਮਾ ਦਿਕ ਸੰਕਾਦ ਸ਼ੇਖ ਗੁਣ ਅੰਤ ਨ ਪਾਏ ਅਗਹੋਂ ਗਾਇਓ ਨਹੀਂ ਜਾਏ ਪੂਰ ਸਰਬ ਰਹੋ ਸਮਾਏ ਜੇ ਕਾਟੀ ਸਿਲਕ ਦਿਆਲ ਪ੍ਰਭ ਸੇ ਜਨ ਲੱਗੇ ਭਗਤੇ
ਹਰ ਗੁਰ ਨਾਨਕ ਜਿਨ ਪਰਸਿਓ ਤੇ ਅਤੇ ਉਤ ਸਦਾ ਮੁਕਤੇ ਪ੍ਰਭ ਦਾ ਤੋ ਦਾ ਧਾਰ ਪਰਿਓ ਜਾ ਚਕੀ ਕਿਸ਼ਰਨਾ ਮਿਲੇ ਦਾਨ ਸੰਤਰੇਨ ਜੀਹ ਲਗ ਭੋਜਲ ਤਰਨਾ ਬਿਨਤ ਕਰੋ ਮਰਦਾ ਸੁਨੋ ਜੇ ਠਾਕੁਰ ਪਾਵੈ ਦੇਹ ਦਰਸ ਮਨ ਚਾਓ ਭਗਤੇ ਮਨ ਠਹਿਰਾਵੈ ਬਲ ਉਚ ਰੰਗ ਦਿਆਰ ਮੈਂ ਸਭ ਕਲ ਉਦਰੀ ਇਕ ਨਾਮ ਧਰਮ ਪ੍ਰਗਟ ਸਗਲ ਹਰ ਭਵਨ ਮੈਂ ਜਨ ਨਾਨਕ ਗੁਰਪਾਰ ਬ੍ਰਹਮਾ ਸਵਈਏ ਸ਼੍ਰੀ ਮੁੱਖ ਬਾਕ ਮਹੱਲਾ ਪੰਜਵਾਂ ਇੱਕ ਓਅੰਕਾਰ ਸਤ ਗੁਰਪ੍ਰਸਾਦ ਕਾਚੀ ਦੇਹ ਮੋਹ ਫੁਨ ਬੰਦੀ ਸੱਠ ਕਠੋਰ ਕੁਚੀਲ ਕੁਗਿਆਨੀ

ਬਿਚਰਤ ਬਿਕਲ ਬੜੋ ਅਭਿਮਾਨੀ ਪਰ ਧਨ ਪਰ ਪਵਾਦ ਨਰ ਨਿੰਦਾ ਇਹ ਮੀਠੀ ਜੀ ਮਾਹੇ ਹੈ ਤਾਨੀ ਬਲ ਬੰਚ ਸ਼ਬ ਕਰਤਿ ਉਪਾਵਾ ਭਿਕ ਸੁਣ ਸਭ ਅੰਤਰ ਜਾਮੀ ਬਲ ਬੰਚ ਸ਼ਬ ਕਰਤਿ ਉਪਾਵਾ ਭਿਖਤ ਸੁਨਤ ਪ੍ਰਭ ਅੰਤਰ ਜਾਮੀ ਸੀਲ ਧਰਮ ਦਇਆ ਸੁਚ ਨਾਸਤ ਆਇਓ ਸ਼ਰਨ ਜੀ ਕੇ ਦਾਨੀ ਕਾਰਨ ਕਰਨ ਸਮ ਰਥ ਸ਼੍ਰੀ ਧਰ ਰਾਖ ਲੇਹੁ ਨਾਨਕੇ ਸੁਆਮੀ ਕੀਰਤ ਕਰਨ ਸ਼ਰਨ ਮਨ ਮੋਹਨ ਜੋਹਨ ਪਾਪ ਬਿਦਾਰਨ ਕੋ ਹਰ ਤਾਰਨ ਤਰਨ ਸਮਰਥ ਸਬੈ ਬਿਦ ਕੁਲਾਹ ਸਮੂਹ ਉਧਾਰਨ ਸੋ ਚਿਤ ਚੇਤ ਅਚੇਤ ਜਾਨ ਸਤ ਸੰਗਤ ਭਰਮ ਅੰਧੇਰ ਮੋਯੋ ਕਤੋ ਮੂਰਤ ਘਰੀ ਚ ਸਾਪਲ ਸਿਮਰਨ ਰਾਮ ਨਾਮ ਰਸਨਾ ਸੰਗ ਲਓ ਹੋਚੋ ਕਾਜ ਅਲਭ ਸੁਖ ਬੰਧਨ ਕੋਟ ਜਨਮ ਕਹਾਂ ਦੁਖ ਭਾਉ ਸਿੱਖਿਆ ਸੰਤ ਨਾਮ ਭਜ ਨਾਨਕ ਰਾਮ ਰੰਗ ਆਤਮ ਸਿਉ ਰਾਉ ਰੰਚਕ ਰੇਤ ਖੇਤ ਤਨ ਨਿਰਮਤ ਦੁਰਲਭ ਦੇ ਸਵਾਰ ਤਰੀ ਖਾਨ ਪਾਨ ਸੋਧੇ ਸੁਖ ਪੁੰਚਤ ਸੰਕਟ ਕਾਟ ਬਿਪਤ ਹਰੀ ਮਾਤ ਪਿਤਾ ਭਾਈ ਅਰ ਬੰਧਪ ਬੂਜਨ ਕੀ ਸਭ ਸੂਝ ਪਰੀ ਵਰਧਮਾਨ ਹੋਵਤ ਦਿਨ ਪ੍ਰਤਨਿਤ ਆਵਤ ਨਿਕਟ ਬਿਖਮ ਜਰੀ ਰੇ ਗੁਣਹੀਣ ਦੀਨ ਮਾਇਆ ਕ੍ਰਿਮ ਸਿਮਰ ਸਵਾਮੀ ਏਕ ਕਰੀ ਕਰ ਗੈ ਲਿਹ ਕਿਰਪਾਲ ਕਿਰਪਾ ਨਿਦ ਨਾਨਕ ਕਾਟ ਪਰਮ ਪਰੀ ਰੇ ਮਨ ਮੂਸ ਬਿਲਾ ਮੈਂ ਗਰਬਤ ਕਰਤਵ ਕਰਤ ਮਹਾਮੁਗਨਾ ਸੰਪਦ ਦੋਲ ਝੋਲ ਸੰਗ ਝੂਲਤ ਮਾਇਆ ਮਗਨ ਭ੍ਰਮਤ ਘੁਗਨਾ ਸੁਤ ਬਨਤਾ ਸਾਧਨ ਸੁਖ ਬੰਧਵ ਤਾਂ ਸਿਉ ਬੋ ਬੜਿਓ ਸੋ ਘਣਾ ਬੋਇਓ ਬੀਜ ਅਹੰ ਮਮੀ ਅੰਕਰ ਬੀਤਤ ਔਤ ਕਰਤਿ ਅਗਨਾ ਮ੍ਰਿਤ ਮਜਾਰ ਪਸਾਰ ਮੁਖ ਨਿਰਖਤ ਪੁੰਚਿਤ ਭੁਗਤ ਭੂਕ ਭੁਖਨਾ ਸਿਮਰ ਗੋਪਾਲ ਦਇਆਲ ਸਤਸੰਗਤ ਨਾਨਕ ਜਗ ਜਾਨਤ ਸੁਪਨਾ ਦੇਨ ਗੇਨ ਨੇਨ ਨੀਤਾ ਮਾਇਆ ਮਤ ਕਹਾਂ ਲੋ ਗਾਰੋ ਛਤਰ ਨ ਪਤਰ ਨ ਚੌਰ ਨ ਚਾਵਰ ਬੈਤੀ ਜਾਤਰ ਦੈਨ ਵਿਚਾਰੋ

ਕਉ ਕੀਰਤ ਕਲਸ ਹਰ ਸਪਤ ਦੀਪ ਮਜਾਰ ਲੈਣਾ ਜਗਤ੍ਰ ਗੁਰ ਪਰਸ ਮੁਰਾਰ ਜਾਂ ਕਿ ਦ੍ਰਿਟ ਅੰਮ੍ਰਿਤ ਧਾਰ ਕਾਲਕ ਖਨ ਉਤਾਰ ਤਿਮਰ ਅਗਿਆਨ ਜਾਹ ਦਰਸ ਦੁਆਰੂ ਓਜ ਸਿਵੈ ਸ਼ਬਦ ਸਾਰ ਗਖੜੀ ਬਿਖਮ ਕਰ ਤੇ ਨਰ ਪਹੁ ਤਾਰ ਕੀਏ ਨਿਰੁਪਾਰੂ ਸਤ ਸੰਗਤ ਸਹਿਜ ਸਾਰ ਜਾਗੀਲੇ ਗੁਰ ਵਿਚਾਰ ਨਿਮਰੀ ਭੂਤ ਸਦੀਵ ਪਰਮ ਪਿਆਰੂ ਕਉ ਕੀਰਤ ਕਲਸ ਹਾਰ ਸਪਤ ਦੀਪ ਮਝਾਰ ਲੈਣਾ ਜਗਤ੍ਰ ਗੁਰ ਪਰਸ ਮੁਰਾਰ ਤੈ ਤੈ ਦ੍ਰਿੜਿਉ ਨਾਮੇ ਪਾਰੂ ਬਿਮਲ ਜਸ ਬਿਥਾਰੂ ਸਾਧਕ ਸਿੱਧ ਸੋ ਜਨ ਜੀਆਂ ਕੋ ਆਧਾਰੂ ਤੂੰ ਤਾਂ ਜਨਕ ਰਾਜਾ ਉਤਾਰ ਸ਼ਬਦ ਸੰਸਾਰ ਸਾਰ ਰਹਿ ਜਗਤ੍ਰ ਜਲ ਪਦਮ ਵਿਚਾਰੂ ਕਲਿਪ ਤਾਰ ਰੋਗ ਬੇਦਾਰ ਸੰਸਾਰ ਤਾਪ ਨਿਵਾਰ ਆਤਮਾ ਤ੍ਰਿਵਿਧ ਤੇਰਾ ਏਕ ਲਿਵ ਤਾਰ ਕਉ ਕੀਰਤ ਕਲ ਸਹਾਰ ਸਪਤ ਦੀਪ ਮਜਾਰ ਲੈਣਾ ਜਗਤ੍ਰ ਗੁਰ ਪਰਸ ਮੁਰਾਰ।

ਜਾਂ ਕਿ ਦ੍ਰਿਸ਼ਟੀ ਅਚਲ ਠਾਣ ਬਿਮਲ ਬੁੱਧ ਸਥਾਨ ਪਹਿਰੋ ਸੀਲ ਸਨਾਹ ਸਖਤ ਬਿਦਾਰ ਕਹੋ ਕੀਰਤ ਕਲ ਸਹਾਰ ਸਪਤ ਦੀਪ ਮਜਾਰ ਲਹਿਣਾ ਜਗਤ ਗੁਰ ਪਰਸ ਮੁਰਾਰੂ। ਦ੍ਰਿਸ਼ਟ ਧਰਤ ਤਮ ਹਰਨ ਦੈਨ ਅਗ ਪਾਪ ਪ੍ਰਨਾਸਨ ਸ਼ਬਦ ਸੂਰ ਬਲਵੰਤ ਕਾਮਯਰ ਕ੍ਰੋਧ ਬਿਨਾਸਨ ਲੋਭ ਮੋਹ ਵਸ ਕਰਨ ਸ਼ਰਨ ਜਾਚਕ ਪ੍ਰਤਪਾਲਨ ਆਤਮ ਰਤ ਸੰਗ ਰਹਿਣ ਕਹਿਣ ਅੰਮ੍ਰਿਤ ਕਲ ਢਾਲਣ ਸਤਿਗੁਰੂ ਕਲ ਸਤਿਗੁਰ ਤਿਲਕ ਸਤ ਲਾਗੈ ਸੋ ਪੈਤਰ ਗੁਰ ਜਗਤ ਫਿਰਨ ਸ਼ੀ ਅੰਗਰੋ ਰਾਤ ਜੋਗ ਲੈਣਾ ਕਰ ਸਦਾ ਅਕਲਵ ਰਹਿ ਕਰਨ ਸਿਉ ਇੱਛਾ ਚਾਰ ਦ੍ਰਮਸਪੂਰ ਜਿਉ ਨਿਵੇ ਖਵੈ ਕਸ ਬਿਮਲ ਵਿਚਾਰ ਇਹ ਤਤ ਜਾਣਿਓ ਸਰਬਗਤ ਅਲਖ ਬਿਡਾਣੀ ਸਹਿਜ ਪਾਏ ਸੰਚਿਓ ਸਹਿਜ ਪਾਏ ਸੰਚਿਓ ਕਿਰਨ ਅੰਮ੍ਰਿਤ ਕਾ ਬਾਣੀ ਗੁਰਗਮ ਪਰਮਾਣ ਤੈ ਪਾਇਓ ਸਤ ਸੰਤੋਖ ਰਾਜ ਲਇਓ ਹਰ ਪਰਸਿਉ ਕਲ ਸੰਭਲਵੈ ਜਾਂ ਦਰਸ਼ਨ ਲੈਣ ਭਇਓ ਮਨ ਵਿਸਾਸ ਪਾਇਓ ਗਹਿਰ ਗਾਹ ਦ੍ਰਿਤ ਦੀਓ ਗਰਲ ਨਾਸ ਤਨ ਨਟਿਓ ਅਮਿਵ ਅੰਤਰਗਤ ਪੀਓ ਰਿਧ ਵਿਗਾਸ ਜਾਗਿਓ ਲੱਕੜ ਧਰੀ ਜੁਗੰਤਰ ਸਤਿਗੁਰ ਸਹਿਜ ਸਮਾਧ ਰਵਿਓ ਸਾਮਾਨ ਨਿਰੰਤਰ ਉਦਾਰੋ ਚਿਤ ਦਾਰਿਦ ਹਰਨ ਭਿਖਨ ਤਹ ਕਲ ਮਲ ਤ੍ਰਸਨ ਸਦ ਰੰਗ ਸਹਿਜ ਕਲ ਉਚਰੈ ਜਸ ਜੰਪੋ ਲੈਣੇ ਰਸਨ ਨਾਮ ਅਮਖਦ ਨਾਮ ਅਧਾਰਿ ਹਰ ਨਾਮ ਸਮਰ ਸੁਖ ਨਾਮ ਸਦਾ ਨਿਸ਼ਾਨ ਸੋ ਹੈ ਰੰਗ ਰਤੋ ਨਾਮ ਸਿਉ ਕਲ ਨਾਮ ਸੁਰ ਨਰੈ ਬਹੁ ਹੈ ਨਾਮ ਪਰਸ ਜਿਨ ਪਾਇਓ ਸਤ ਪ੍ਰਗਟਿਓ ਰਵ ਲੋਏ ਦਰਸ਼ਨ ਪਰਸਿਆਂ ਗੁਰੂ ਕੈ 68 ਮੱਜਨ ਹੋਏ ਸੱਚ ਤੀਰਥ ਸੱਚ ਇਸ਼ਨਾਨ ਅਰ ਭੋਜਨ ਭਾਉ ਸੱਚ ਸਦਾ ਸੱਚ ਪਾਖੰਤ ਸੋ ਹੈ ਸੱਚ ਪਾਇਓ ਗੁਰ ਸ਼ਬਦ ਸੱਚ ਨਾਮ ਸੰਗਤੀ ਬੋ ਹੈ ਜਿਸ ਸੱਚ ਸੰਜਮ ਵਰਤ ਸੱਚ ਕਵਜਨ ਕਲ ਬਖਾਣ ਦਰਸ਼ਨ ਪਰਸਿਆਂ ਗੁਰੂ ਕੈ ਸੱਚ ਜਨਮ ਪਰਵਾਣ ਆਮਿਉ ਦ੍ਰਿਸ਼ਟ ਸ਼ੁਭ ਕਰੈ ਹਰੈ ਅਗ ਪਾਪ ਸਕਲ ਮਾਲ ਕਾਮ ਕ੍ਰੋਧ ਅਰ ਲੋਭ ਮੋਹ ਵਸ ਕਰੈ ਸਭੈ ਬਾਲ।

ਸਤਿਕਾਰ ਸਤਿਗੁਰੂ ਪ੍ਰਸਾਦ ਸੋਈ ਪੁਰਖ ਸਿਵ ਸਾਚਾ ਜਾ ਕਰ ਕਨਾਮ ਅਸਟ ਸੰਸਾਰੇ ਜਿਨ ਭਗਤ ਭਵਜਰ ਤਾਰੇ ਸਿਮਰੋ ਸੋਈ ਨਾਮ ਪ੍ਰਦਾਨ ਤਿਤ ਨਾਮ ਰਸਕ ਨਾਨਕ ਰਹਿਣਾ ਥਾਪਿਓ ਜਨ ਸਭ ਸਿੱਧੀ ਕਬ ਜਨ ਕਰ ਸਬੁੱਧੀ ਕੀਰਤ ਜਨ ਅਮਰਦਾਸ ਬਸਤਰੀਆ ਕੀਰਤ ਰਵ ਕਿਰਨ ਪ੍ਰਗਟ ਸੰਸਾਰ ਸਾਖ ਤਰੋਵਰ ਮਨਸਰਾ ਉੱਤਰ ਦੱਖਣ ਪਬ ਅਰ ਪੱਛਮ ਜੈ ਜੈ ਕਾਜ ਪੰਥ ਨਿਰਾ ਹਰ ਨਾਮ ਰਸਨ ਗੁਰਮੁਖ ਬਰਦਾਇਓ ਉਲਟ ਗੰਗ ਪੱਛਮ ਧਰੀਆ ਸੋਈ ਨਾਮ ਅਸ਼ਲ ਭਗਤੇ ਪਵਤਾਰਨ ਅਮਰਦਾਸ ਕੋ ਗੁਰ ਕੋ ਫੁਰਿਆ ਸਿਮਰੈ ਸੋਈ ਨਾਮ ਜਖ ਅਰ ਕਿਨਰ ਸਾਧਕ ਸਿੱਧ ਸਮਾਧ ਹਰਾ ਸਿਮਰੈ ਨਖਤਰ ਹਵਤਰੂ ਮੰਡਲ ਨਾਰ ਤਾਦ ਪ੍ਰਹਲਾਦ ਫਰਾ ਸਸੀ ਅਰ ਅਰ ਸੂਰ ਨਾਮ ਉਲਾਸੈ ਸਹਿ ਦੁਆ ਜਨ ਉਤਰਿਆ ਸੋਈ ਨਾਮ ਅਸ਼ਲ ਭਗਤੇ ਪਵਤਾਰਨ ਅਮਰਦਾਸ ਕੋ ਅਮਰਦਾਸ ਗੁਰ ਕੋ ਫੁਰਿਆ ਸੋਈ ਨਾਮ ਸਿਵਰ ਨਵਨਾਥ ਨਿਰੰਜਨ ਸਿਵ ਸੰਕਾਦ ਸਮੁਦਰਿਆ ਚਵਰਾਸੀ ਸਿੱਧ ਬੁੱਧ ਜਿਤ ਰਾਤੇ ਅਮਰੀਕ ਪਵਤਰਿਆ ਉਦੋ ਕਰੂਰ ਲੋਚਨ ਨਾਮਾ ਕਲ ਕਬੀਰ ਕਿਲ ਖਰਿਆ ਸੋਈ ਨਾਮ ਅਸ਼ਲ ਭਗਤੇ ਪਵਤਾਰਨ ਅਮਰਦਾਸ ਗੁਰ ਕੋ ਫੁਰਿਆ ਤਿਤ ਨਾਮ ਲਾਖ ਤੇਤੀ ਸਤਿਆਵੇ ਜਤੀ ਤਪੀ ਸਰ ਮਨ ਵਸਿਆ ਸੋਈ ਨਾਮ ਸਿਮਰ ਗੰਗੇ ਪਿਤਾ ਮੈਂ ਚਰਨ ਚਿਤ ਅੰਮ੍ਰਿਤ ਰਸਿਆ ਤਿਤ ਨਾਮ ਗੁਰੂ ਗੰਭੀਰ ਗੁਰੂ ਮਤ ਸਤਿਕਾਰ ਸੰਗ ਤੁਦਰੀਆ ਸੋਈ ਨਾਮ ਅਸ਼ਲ ਭਗਤੇ ਪਵਤਾਰਨ ਅਮਰਦਾਸ ਗੁਰ ਕੋ ਫੁਰਿਆ ਨਾਮ ਕਿਰਤ ਸੰਸਾਰ ਕਿਰਨ ਰਵ ਸਰ ਸੁਖ ਨਾਮ ਕਿਰਤ ਸੰਸਾਰ ਕਿਰਨ ਰਵ ਸੁਰ ਤਰ ਸਾਖੇ ਉੱਤਰ ਦੱਖਣ ਪੁੱਬ ਪੱਛਮ ਜਿਸ ਪਾਖੈ ਜਨਮ ਤੈ ਸੁਖਿਆਥ ਜਿਤ ਨਾਮ ਹਰਦੈ ਨਿਵਾਸੈ ਸੁਰ ਨਾਰ ਕਣ ਕਣ ਦਰ ਪਛੈ ਦਰਸ਼ਨ ਸਾਸੇ ਭਲੋ ਪ੍ਰਸਾਦ ਤੇ ਜੋ ਤਨੋ ਕਰ ਜੋੜ ਕਰ ਧਿਆਇਓ ਸੋਈ ਨਾਮ ਭਗਤ ਭਵਜਨ ਹਰਣ ਗੁਰ ਅਮਰਦਾਸ ਤੇ ਪਾਇਓ ਨਾਮ ਧਿਆਵੇ ਦੇਵ ਤੈਤੀ ਸਰ ਸਾਧਕ ਸਿੱਧ ਨਰ ਨਾਮ ਖੰਡ ਪ੍ਰਮੰਡ ਧਾਰੇ ਜਿਹ ਨਾਮ ਸਮਾਧਿਓ ਸਰਖ ਸੋਕ ਸਮ ਕਰ ਸਹਾਰੇ ਤੈਤ ਸਰਵਣ ਸਰਬ ਮੈਂ ਭਗਤ ਰਹੇ ਅਵਤਾਰ ਸੋਈ ਨਾਮ ਪਦਾਰਥ ਅਮਰ ਗੁਰ ਤੁਸਤੀਓ ਕਰਤਾਰ ਸਤ ਸੁਰੋ ਸੀਲ ਪ੍ਰਬੰਧ ਸਤ ਪਾਏ ਸੰਗਤ ਸਗਨ ਗੁਰੂ ਮਤ ਨਿਰਵੈ ਲੀਣਾ ਜੈਸ ਧੀਰ ਧੁਰ ਧਵਲਾ ਤੁਜਾ ਸੀਤ ਬੈਕੁੰਠ ਪੀਣਾ ਪਰਸੇ ਸੰਤ ਪਿਆਰ ਤੇ ਕਰਤਾਰੇ ਸੰਜੋਗ ਸਤਿਗੁਰ ਸੇਵ ਸੁਖ ਪਾਇਓ ਅੰਮ੍ਰਿਤ ਕੁਰ ਕੀਤੋ ਜੋਗ ਨਾਮ ਨਾਪਨ ਨਾਮ ਰਸ ਖਾਣ ਅਰ ਭੋਜਨ ਨਾਮ ਰਸ ਸਦਾ ਚਾਏ ਮੁਖ ਬਿਸ਼ਟ ਬਾਣੀ ਧੰਨ ਸਤਿਗੁਰ ਸੇਵਿਓ ਜਿਸ ਪਸਾਇ ਗਤ ਅਗਮ ਜਾਣੀ ਕੁਲ ਸਮੂਹ ਸਮੁਦਰੇ ਪਾਇਓ ਨਾਮ ਨਿਫਾਸ ਸਕੇ ਹੱਥ ਜਨਮ ਕਵਚਰੈ ਗੁਰਪਰਸੋ ਪ੍ਰਕਾਸ਼ ਬਾਰ ਚ ਕਰ ਦੇਣੇ ਸਿੱਧ ਸਨਮੁਖ ਮੁਖ ਜੋ ਹੈ ਰਿਤ ਬਸੇ ਬਵਾਂਕ ਜੋ ਤੀਨ ਲੋਕਾਂਤਰ ਮੋਹ ਹੈ ਰਿਤ ਬਸੇ ਅਖਹੀ ਓ ਸੋਈ ਰਸ ਤਿਨ ਹੀ ਜਾਤੋ ਮੁਖ ਹੋ ਭਗਤ ਉਚਰੈ ਅਮਰ ਗੁਰ ਇਤ ਰੰਗ ਰਾਤੋ ਮਸਤਕ ਨਿਸ਼ਾਨ ਸਚੋ ਕਰਮ ਕਰ ਜੋੜ ਕਰ ਧਿਆਇਓ ਪਰਸੋ ਗੁਰੂ ਸਤਿਗੁਰੂ ਤਿਲਕ ਸਰਵਿਸ਼ਤਨ ਪਾਇਓ ਚਰਨ ਤਾਂ ਪ੍ਰਸਖਿਆਤ ਚਰਨ ਕੁਰ ਅਮਰ ਪਵਨ ਰੈ ਹੱਥ ਤਾਂ ਪ੍ਰਸਖਿਆਤ ਹੱਥ ਲਗੇ ਕੁਰ ਅਮਰ ਪੈ ਜੀ ਤਾਂ ਪ੍ਰਸਖਿਆਤ ਜੀ ਕੁਰ ਅਮਰ ਭਣਿਜੈ ਨੈਣ ਤਾਂ ਪ੍ਰਸਖਿਆਤ ਨੈਣ ਕੁਰ ਅਮਰ ਭਿਖਿਜੈ ਸਰਵਣ ਤਾਂ ਪ੍ਰਸਖਿਆਤ ਸਰਵਣ ਗੁਰ ਅਮਰ ਸੁਣਿਜੈ ਸਖਿਆਤ ਸੋ ਹੀਓ ਜਿਤ ਹੀ ਬਸੈ ਗੁਰ ਅਮਰਦਾਸ ਨਿਜ ਜਗਤ ਪਿਤ ਸਖਿਆਤ ਸੋ ਸਿਰਜਾਲ ਪਣੇ
ਜੋ ਸਿਰ ਨਿਪੈ ਕੁਰਿਆ ਮਨ ਨਿਤ, ਤੇ ਨਰ ਦੁਖ ਨ ਭੁੱਖ ਤੇ ਨਰ ਨਿਧਨ ਨੂੰ ਕਹੀਐ।

ਸਹਿ ਸਮਿਪੈ ਤੇ ਨਰ ਦੁਰਚੈ ਪਹਿ ਤੇ ਨਰ ਉਥਪ ਬਿਥਪੈ ਸੁਖ ਲਹਿ ਤੇ ਨਰ ਸੰਸਾਰ ਮੈਂ ਅਭਿ ਫਟ ਰਿਪ ਮਤ ਤੈ ਸਖਿਆਥ ਤੇ ਨਰ ਜਲ ਭਣੇ ਗੁਰ ਅਮਰਦਾਸ ਸੋ ਪ੍ਰਸੰਨ ਜਿਹੇ ਤੈ ਫਟਿਓ ਇੱਕ ਮਨ ਧਰਿਓ ਇੱਕ ਇੱਕ ਕਰ ਪਛਾਣਿਓ ਨੈਣ ਪੈਣ ਬੋਹ ਇੱਕ ਇੱਕ ਦੁਠਾਇ ਨ ਜਾਣਿਓ ਜੇ ਲਾਖ ਲਖੋ ਲੱਖ ਹੈ ਇੱਕ ਇੱਕ ਕਰ ਬਣਿਓ ਗੁਰ ਅਮਰਦਾਸ ਜਲ ਭਣੇ ਤੂੰ ਇੱਕ ਲੋੜੈ ਇੱਕ ਮੰਨਿਓ ਜੇ ਮਤ ਗਹੀ ਚੈ ਦੇਪ ਜੇ ਮਤ ਨਾਮੇ ਸਮਾਣੀ ਜੇ ਮਤ ਰੋਚਨ ਚਿੱਤ ਭਗਤ ਕੰਬੀਰੈ ਜਾਣੀ ਰੁਕ ਮੰਗਦ ਕਰਤੂਰ ਰਾਮ ਜਪੋ ਨਿਰਪਾਈ ਅੰਬਰੀਕ ਪ੍ਰਾਰ ਸਰਨ ਗੋਬਿੰਦ ਕਰ ਪਾਈ ਤੈ ਲੋਭ ਕ੍ਰੋਧ ਤਿਸਨਾ ਤੈ ਲੋਭ ਕ੍ਰੋਧ ਤਿਸਨਾ ਚਲੀ ਤੈ ਲੋਭ ਕ੍ਰੋਧ ਤਿਸਨਾ ਤਜੀ ਸੋ ਮਤ ਜਰ ਜਾਣੀ ਜੁਗਤ ਗੁਰੂ ਅਮਰਦਾਸ ਨਿਜ ਭਗਤ ਹੈ ਦੇਖ ਦਾਸ ਪਾਪ ਮੁਕਤ ਗੁਰੂ ਅਮਰਦਾਸ ਪਰਸੀਐ ਪੋਹਮ ਪਾਤਕ ਵਿਨਾਸੇ ਗੁਰੂ ਅਮਰਦਾਸ ਪਰਸੀਐ ਸਿਰ ਸਾਧਕ ਅਸਾਸੈ ਗੁਰੂ ਅਮਰਦਾਸ ਪਰਸੀਐ ਧਿਆਨ ਲਈਏ ਪਮੁਕੈ ਗੁਰੂ ਅਮਰਦਾਸ ਪਰਸੀਐ ਅਬੂ ਲਪੇ ਕੋ ਚੁਕੈ ਇੱਕ ਬਿਨ ਦੁਕਾਨ ਜੋ ਤੌਰ ਹੈ ਜਾਂ ਸਮੰਤਰ ਮਾਨਵੇ ਰਹਿ ਜਲ ਪਾ ਪਦਾਰਥ ਤਰੈ ਗੁਰੂ ਅਮਰਦਾਸ ਡਿੱਠੇ ਮਿਲੈ ਸਚਨਾਮ ਕਰਤਾਰ ਸੋ ਦਿੜ ਨਾਨਕ ਸੰਗ੍ਰਹਿਓ ਤਾਤੇ ਅੰਗਦ ਲਹਿਣਾ ਪ੍ਰਗਟ ਤਾਸ ਚਰਣੇ ਨਵ ਰਹਿਓ ਤਿਤ ਕੁਲ ਗੁਰ ਅਮਰਦਾਸ

ਸੁਖੀ ਲਿਖੈ। ਭਗਤ ਭਾਇ ਭਰਪੂਰ ਭਰਪੂਰ ਅਰਦੇ ਉਤਰੈ ਕਰਤਾਰੇ, ਗੁਰ ਗੋਹਰ ਦਰਿਆਓ ਪਲ ਕਡਵੰਤੇ ਤਾਰੇ, ਨਾਨਕ ਕੁਲ ਨਿਮਲ ਅਵਰਤਰਿਓ। ਗੁਣ ਕਰਤਾਰੇ ਉਤਰੈ ਗੁਰੂ ਰਾਮਦਾਸ, ਜਿਨ ਸੇ ਪਿਓ ਤਿੰਨ ਦੁਖ ਦਰਿਦਰ ਪਰ ਹਰ ਪਰੈ।

ਜਾਵੇ। ਕਾਮ ਕ੍ਰੋਧ ਵਸ ਕਰੇ ਪਵਣ ਉਡੰਤਨ ਧਾਪੇ ਨਿਰੰਕਾਰ ਕੇ ਵਸੇ ਦੇਸ ਹੁਕਮ ਬੁਝ ਵਿਚਾਰ ਪਾਵੇ। ਕਾਲ ਮਾਹਿ ਰੂਪ ਕਰਤਾ ਪੁਰਖ ਜੋ ਸੋ ਜਾਣੇ ਜਿਨ ਕਿਛ ਕੀਓ ਕੁਰ ਮਿਲਿਓ ਸੋਈ ਭਿਖਾ ਕਹੇ ਸਹਿਜ ਰੰਗ ਦਰਸ਼ਨ ਦਿਓ। ਰਹੋ ਸੰਤ ਹੋ ਟੋਲ ਸਾਬੋ ਤੇਰੇ ਡਿੱਠੈ ਸੰਨਿਆਸੀ ਤਪੱਸੀਐ ਮੁਖੇ ਪੰਡਿਤ ਮਿੱਠੈ ਬਰਸ ਏਕ ਹੋ ਫਿਰਿਓ ਕਿਨੈ ਨਹੁ ਪਰਚੋ ਲਾਇਓ ਕਹਿਤਿਆਂ ਕਹਿਤੀ ਸੁਣੀ ਰਹਿਤ ਕੋ ਖੁਸ਼ੀ ਨਾ ਆਇਓ। ਹਰ ਨਾਮ ਛੋੜ ਦੂਜੇ ਲਖੇ ਤਿੰਨ ਕੇ ਗੁਣ ਹੋ ਕਿਆ ਕਹੋ ਗੁਰ ਦੇਵੋ ਮਿਲਾਏ ਭਿਖਿਆ ਜਿਵ ਤੂੰ ਰੱਖੇ ਤਿਵ ਰਹੋ ਪਹਿਰ ਸਮਾਸ ਨਾ ਭਗਤ ਹੈ ਆਸਨ ਚੜਿਓ ਧਰਮ ਤਨਖ ਕਰ ਗਹਿਓ ਭਗਤ ਸੀਲੇ ਸਰ ਲੜਿਓ।

ਦੁਕਾਰ ਕਨ ਹਰ ਬੂੰਦ ਬਸੁਰ ਮਾਵਰ ਖੁਸਮ ਬਸੰਤ ਗ੍ਰੰਥ ਕੋ ਆਵੈ ਮਨੰਦ ਕਨ ਹਰ ਬੂੰਦ ਬਸੁਰ ਮਾਵਰ ਖੁਸਮ ਬਸੰਤ ਗ੍ਰੰਥ ਨ ਆਵੈ ਰਾਵ ਸਾਸ ਕਰਨ ਉਦਰ ਸਾਗਰ ਕੋ ਗੰਗ ਤਰੰਗੰਦ ਕੋ ਪਾਪੇ ਰੁਦਰ ਧਿਆਨ ਗਿਆਨ ਸਤਿਗੁਰ ਕੇ ਕਬ ਜਨ ਭਲ ਉਨੈ ਜੋ ਕਾਵੈ ਭਲੇ ਅਮਰਦਾਸ ਕੁਣ ਤੇਰੇ ਤੇਰੀ ਉਪਾਂ ਤੋਹੇ ਪਨ ਆਵੈ ਸਵਈਏ ਮਹੱਲੇ ਚੌਥੇ ਕੇ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਇੱਕ ਮਨ ਪੁਰਖ ਨਿਰੰਜਨ ਧਿਆਵੋ ਗੁਰ ਪ੍ਰਸਾਦ ਹਰ ਕੁਣ ਸਤਿਗਾਵੋ ਗੁਣ ਗਾਵਤ ਮਨ ਹੋਏ ਵਿਕਾਸਾ ਸਤਿਗੁਰ ਪੂਰਜਨ ਕੀ ਆਸਾ ਸਤਿਗੁਰ ਸੇਵ ਪਰਮ ਪਦ ਪਾਇਓ ਅਵਨਾਸੀ ਅਵਗਤ ਆਇਓ ਤਿਸ ਭੇਟੇ ਦਰਿਦਰ ਨ ਚੰਪੈ ਕਲ ਸੁਹਾਰ ਤਾਸ ਗੁਣ ਜੰਪੈ ਜੰਪੋ ਗੁਣ ਬਿਮਰ ਸੋ ਜਨ ਕੇ ਰਹਿ ਅਮੇ ਨਾਮ ਜਾ ਕੋ ਫਰਿਆ ਇਨ ਸਤਿਗੁਰ ਸੇਵ ਸ਼ਬਦ ਰਸ ਪਾਇਆ ਨਾਮ ਨਿਰੰਜਨ ਉਤਰਿਆ ਹਰ ਨਾਮ ਰਸਨ ਗੁਰਮੁਖ ਹਰ ਨਾਮ ਰਸਕ ਗੋਬਿੰਦ ਗੁਣ ਗਾਹਕ ਚਾਹਕ ਤਤ ਸਮਤ ਸਰੇ ਕਵ ਕਲ ਠਾਕਰ ਹਰਦਾਸ ਨੇ ਗੁਰੂ ਰਾਮਦਾਸ ਸਰ ਪਰ ਫਰੈ

ਦਸ ਜਾਣੈ ਜਾਨਕ ਸੋਏ ਜਨ ਜਾਣਿਆ ਹੁਣ ਮਨ ਰਥ ਧਰਿਆ ਸਤ ਸੰਤੋਖ ਸਮਾਚਰੇ ਅਫਰਾ ਸਰ ਭਰਿਆ ਅਕਾਥ ਕਥਾ ਅਮਰਾਪੁਰੀ ਜਿਸ ਤੇ ਸੁਪਾ ਪੈ ਇਹੋ ਜਨਕ ਰਾਜ ਗੁਰੁ ਰਾਮਦਾਸ ਤੁਝੀ ਪਣਿਆ ਵੈ ਸਤਿਗੁਰ ਨਾਮ ਏਕ ਮਨ ਜਪੈ ਦ੍ਰਿੜ ਤਿੰਨ ਜਨ ਦੁਖ ਪਹੁ ਪਾਪ ਕਹੁ ਕਤ ਹੋਵੈ ਜੀਉ ਤਾਰਨ ਤਰਨ ਹਰ ਤਾਰਨ ਤਰਨ ਖਿਨ ਮਾਤਰ ਜਾ ਕੋ ਦਿਸ਼ਟ ਧਾਰੇ ਸ਼ਬਦ ਰਿਧ ਵਿਚਾਰੈ ਕਾਮ ਕ੍ਰੋਧ ਖੋਵੈ ਜੀਉ ਜੀਅਨ ਸਵਨ ਦਾਤਾ ਅਗਮ ਗਿਆਨ ਵਿਖਾਤਾ ਐਨਸ ਧਿਆਨਤਾ ਵੇ ਪਰਖ ਨ ਸੋਵੈ ਜੀਉ ਜਾ ਕੋ ਦੇਖਤ ਦ੍ਰਿਦਰ ਚਾਪੈ ਨਾਮ ਸੋ ਨਿਧਾਨ ਪਾਵੈ ਗੁਰਮੁਖ ਗਿਆਨ ਦਰੁਤ ਮੈ ਧੋਵੈ ਜੀਉ

ਪਾਈ ਹੈ। ਪਨ ਜਾਣੇ ਕੋ ਤੇਰਾ ਅਪਾਰ, ਨਿਰਭਉ ਨਿਰੰਕਾਰ, ਅਕਾਥ ਕਥਨਹਾਰ ਜਿਵ ਜਾਈ ਹੈ। ਭਰਮ ਫੂਲੇ ਸੰਸਾਰ, ਛੋਟੋ ਜੁਨੀ ਸੰਘਾਰ, ਜਮ ਕੋ ਨ ਡੰਡਕਾਰ, ਗੁਰਮਤਿ ਧਿਆਈ ਹੈ।

ਆਨੰਦ ਤਾਰਨ ਮਨੁੱਖ ਜਨ ਕਿਉ ਪ੍ਰਗਾਸ ਗੁਰ ਅੰਗਦ ਦੀ ਉਨਤਾਨ ਅਕਾਥ ਕਥਾ ਗਿਆਨ ਪੰਚ ਭੂਤ ਬਸ ਕੀਨੈ ਜਮਤ ਨਾ ਤਰਾਸ ਗੁਰ ਅਮਰ ਗੁਰੂ ਸਿਰ ਸ

ਸਰੱਡ ਜਿਸੈ ਧਾਰਿਉ ਤਰ ਤਰ ਵਿਓਮ ਅਰ ਪਵਨ ਤੇ ਨੀਰ ਸਰ ਅਵਰ ਅਨਾਦ ਅਨਾਦ ਕੀਓ ਸਸ ਰਿਖ ਨਿਸ ਸੂਰ ਤਿਨ ਸਹਿ ਤਰੂ ਫਲ ਫੁਰ ਦੀਓ ਸੁਰ ਨਰ ਸਪਤ ਸਮੁਦਰ ਕੇ ਤਾਰਿਉ ਤ੍ਰਿਪਨ ਜਾ ਸੋਈ ਨਾਮ ਸੋਈ ਏਕ ਨਾਮ ਹਰ ਨਾਮ ਸਤ ਪਾਇਓ ਗੁਰ ਅੰਮ੍ਰਿਤ ਪ੍ਰਗਾਸ ਕਚੋ ਕੰਚਨ ਪਿਓ ਸ਼ਬਦ ਗੁਰ ਸਰਵਣ ਸੁਣਿਓ ਬਿਖਤੇ ਅੰਮ੍ਰਿਤ ਹੋਇਓ ਨਾਮ ਸਤਿਗੁਰਮੁਖ ਪਣਿਓ

ਕੇ ਗਇਆ। ਸਤਿਗੁਰ ਚਰਨ ਜਿਨ ਪਰਸਿਆ, ਸੇ ਪਾਸ ਪ੍ਰੇਤ ਸੁਰਨ ਅਰਭਿਆ। ਜਮ ਗੁਰੁ ਹਿ ਫਲ ਧਨੇ ਕਾ ਗਰਭ ਦਿਜੈ, ਜਮ ਗੁਰੁ ਹਿ ਫਲ ਲਖ ਬਾਹੇ ਕਾ ਕਿਜੈ। ਜਮ ਗੁਰੁ ਹਿ ਫਲ ਗਿਆਨ ਅਰ ਧਿਆਨ ਅਨੰਨ ਪਰ, ਜਾਮ ਗੁਰੂ ਨਵਰਿਦ ਮੈਂ ਤਰੈ, ਸੋ ਜਨ ਮਨ ਦੋਥੇ ਰਹੈ। ਗੁਰ ਬਿਨ ਕੋਰ ਅੰਧਾਰ, ਗੁਰੂ ਬਿਨ ਸਮਝਣ ਆਪੈ। ਗੁਰ ਬਿਨ ਸੁਰਤ ਨ ਸਿੱਧ, ਗੁਰੂ ਬਿਨ ਮੁਕਤ ਨ ਪਾਵੈ। ਗੁਰ ਕਰ ਸੱਚ ਵਿਚਾਰ, ਗੁਰੂ ਕਰ ਹਰੇ ਮਨ ਮੇਰੇ। ਗੁਰ ਕਰ ਸ਼ਬਦ ਸੁਪੰਨ, ਅਕਨ ਕੱਠੇ ਸਭ ਤੇਰੇ।

ਬੰਚਤ ਸਿਧ ਕੋ ਬਿਧ ਮਿਲਾਇਓ, ਪੂਰਨ ਪਵਨ ਠੌਰ ਬਸੋ, ਰਸ ਬਾਸਨ ਸੋ ਜੋ ਦਹਿੰਗ ਦਿਸਦਾਇਓ। ਗੋਬਿੰਦ ਪਾਲ ਗੋਬਿੰਦ ਪੁਰੀ, ਸਮ ਜਲਣ ਤੀਰ ਵਿਪਾਰ ਫਨਾਇਓ, ਗਇਓ ਦੁਖ ਦੂਰ ਪਰਖਣ ਕੋ, ਸੋ ਗੁਰੂ ਮੁਖ ਦੇਖ ਗੁਰੂ ਸੁਖ ਪਾਇਓ, ਸਮਰੱਥ ਗੁਰੂ ਸਿਰ ਹੱਥ ਧਰਿਓ, ਕੁਰਕੀਨੀ ਕਿਰਪਾ ਨਾਮ ਦਿਓ, ਜਿਸ ਦੇਖ ਚਰਨ ਅਖੰਡ ਹਰਿਓ, ਨਿਸ ਬਾਸਰੇ ਇੱਕ ਸਮਾਨ ਧਿਆਨ, ਸੋ ਨਾਮ ਸੁਨੈ ਸਤ ਭਾਨ ਡਰੋ, ਪਨ ਦਾਸ ਵਾਸ ਜਗਤਰ ਗੁਰੂ ਕੀ ਪਾਰਸ ਭੇਟ, ਪਰਸ ਕਰਿਓ ਰਾਮਦਾਸ ਗੁਰੂ ਹਰਿ ਸਤਿ ਕੀਓ, ਸਮਰੱਥ ਗੁਰੂ ਸਿਰ ਹੱਥ ਧਰਿਓ, ਅਬ ਰਾਖੋ ਦਾਸ ਭਾਟਕੀ ਲਾ, ਜੈਸੀ ਰਾਖੀ ਲਾਲ ਪਾਤ ਪ੍ਰਹਿਲਾਦ ਕੀ, ਹਰਨਾਸ ਪਾਰੇ ਕਰਿਆਜ, ਫੁਨ ਦਰੁਪਤੀ ਲਾਜ ਰੱਖੀ, ਹਰ ਪ੍ਰਭ ਜੀ ਛੀਨਤ ਬਸਤਰ ਦੀਨ ਬੋ ਸਾਜ, ਸੁਧਾਮਾ ਆਪਦਾ ਤੇ ਰਾਖਿਆ, ਗਨਕਾ ਪੜਤ ਪੁਰੇ ਤੇ ਕਾਜ, ਸ੍ਰੀ

ਭਰਮ ਸਭ ਛੁੱਟ ਗਿਆ। ਦਿਵ ਦ੍ਰਿਸ਼ਟ ਕਾਰਨ ਕਰਨ ਸਤਿਗੁਰ ਸੇਵ ਲਖਤ ਚਾਕੀ ਸ੍ਰੀ ਰਾਮਦਾਸ ਧਾਰਨ ਤਰਨ ਪ੍ਰਤਾਪ ਸਦਾ ਗੁਰ ਕਾ ਘਟ ਘਟ ਪ੍ਰਗਾਸ ਪਿਆਜਾ ਚਨ ਕੈ ਇਕ ਪੜੇ ਸੁਣੇ ਗਾਵੇ ਪ੍ਰਭਾਤੇ ਕਰੇ ਇਸ਼ਨਾਨ ਇਸ਼ਨਾਨ ਕਰੇ ਪ੍ਰਭਾਤ ਸੁਧ ਮਨ ਗੁਰ ਪੂਜਾ ਬਿਦ ਸਹਿਤ ਕਰੰਗ ਕੰਚਨ ਤਨ ਹੋਏ ਪਾਰਸ ਕੰਚਨ ਤਨ ਹੋਏ ਪਰਸ ਪਾਰਸ ਕੋ ਜੋਤ ਸਰੂਪੀ ਧਿਆਨ ਤਰੰਗ

ਕਰਨ ਤਰਨੰ ਜਿਨੋ ਬਾਤ ਨਿਸ਼ਚਰ ਤ੍ਰੁਚਾਨੀ ਤੇਈ ਜੀਵ ਜਾ ਅਕਾਲ ਤੇ ਬਚਾ ਤਿੰਨ ਤਰਿਓ ਸਮੁੰਦਰ ਰੁਦਰ ਇੱਕ ਖਿੰਨ ਮੈਂ ਜਲ ਹਰ ਬਿੰਬ ਜੁਗਤ ਜਗਰਚਾ ਕੁੰਡਲੀ ਸੁਰਜੀ ਸਤਸੰਗਤ ਪਰਮਾਨੰਦ ਗੁਰੂ ਮੁਖ ਮਚਾ

ਦਿਓ ਦੇਖ ਰੂਪ ਅਤ ਅਨੂਪ ਮੋਹ ਮਾ ਮਗ ਪਈ ਕਿੰਕਣੀ ਸ਼ਬਦ ਚੰਤਕਾਰ ਖੇਲ ਪਾਏ ਦਿਓ ਕਾਲ ਕਲਮ ਹੁਕਮ ਹਾਥ ਕਹੋ ਕੌਣ ਮੀਟ ਸਕੈ ਈਸ ਬੰਬ ਗਿਆਨ ਧਿਆਨ ਧਰਤ ਹੀ ਚਾਹੇ ਦਿਓ ਸਤਿ ਸਾਧ ਸ੍ਰੀ ਨਿਵਾਸ ਆਦਿ ਪੁਰਖ ਸਦਾ ਤੂੰ ਹੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਜੀਓ ਰਾਮ ਨਾਮ ਪਰਮ ਧਾਮ ਸੁਧ ਬਾਲ ਨਿਰੀਕਾਰ ਬੇਸਮਾਰ ਸਰਬਰ ਕੋ ਕਾਹੇ ਜੀਓ ਸੁਥਰ ਚਿਤ ਭਗਤ ਹਿਤ ਭੇਖ ਤਰਿਓ ਹਰਨਾਸ ਹਰਿਓ ਨਖ ਵਿਦਾਰ ਜੀਓ ਸੰਖ ਚਕਰ

0: ਕਿਆ ਆਪਣੇ ਉਸ਼ਾਹੇ ਜੀਓ
1: ਅਕਤ ਕਥਾ ਕਥੀ ਨ ਜਾਏ ਤੀਨ ਜੋ ਕਰਿਆ ਸਮਾਏ ਸੁਤ ਹੈ ਸਿੱਧ ਰੂਪ ਤਰਿਉ ਸ਼ਾਹਨ ਕਸ਼ਾਹੇ ਜੀਓ ਸਤ ਸਾਜ ਸ੍ਰੀ ਨਿਵਾਸ ਆਦਿ ਪੁਰਖ ਸਦਾ ਤੂੰ ਹੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿ ਜੀਓ ਸਤਿਗੁਰੂ ਸਤਿਗੁਰੂ ਸਤਿਗੁਰ ਗੋਬਿੰਦ ਜੀਓ ਬਲੈ ਸ਼ਲਨ ਸਬਲ ਮਲਨ ਭਗਤ ਫਲਨ ਕਾਨਕੁਰ ਨਿਕਲੰਕ ਬਜੀ ਡੰਕ ਚੜੂ ਦਲ ਰਵਿੰਦ ਜੀਓ ਰਾਮ ਰਮਣ ਦੁਰਤ ਦਮਨ ਸਕਲ ਭਵਨ ਕੁਸ਼ਲ ਕਰਨ ਸਰਬ ਭੂਤ ਆਪ ਹੀ ਦੇਵਾਦ ਦੇਵ ਸਹਿਸਮੁਖ ਫਨਿੰਦ ਜੀਓ ਜਰਮ ਕਰਮ ਮੱਛ ਕਛ ਹੂ ਬਰਾ ਜਮਨਾ ਕੇ ਕੂਲ ਖੇਲ ਖੇਲੇ ਜੇ ਨਗਿੰਦ ਜੀਓ ਨਾਮ ਸਾਰ ਹੀ ਤਾਰ ਤਜ ਬਕਾਰ ਮਨ ਗੈਂਦ ਸਤਿਗੁਰੂ ਸਤਿਗੁਰੂ ਸਤਿਗੁਰੂ ਗੋਬਿੰਦ ਜੀਓ ਸ੍ਰੀ ਗੁਰੂ ਸ੍ਰੀ ਗੁਰੂ ਸ੍ਰੀ ਗੁਰੂ ਸਤ ਜੀਓ ਗੁਰ ਕਹਿ ਮਾਨ ਨਿਜ ਨਿਧਾਨ ਸਚ ਜਾਨ ਮੰਤਰ ਹੈ ਨਿਸ ਬਸ ਰੋਏ ਕਲਿਆਣ ਲਹਿ ਪਰਮ ਗਤ ਜੀਓ ਕਾਮ ਕ੍ਰੋਧ ਲੋਭ ਮੋਹ ਜਨ ਜਨ ਸੰਸਾੜ ਧੋਹੋ ਹਮ ਕਫੰਧ ਕਾਟ ਸਾਧ ਸੰਗ ਰਤ ਜੀਓ ਦੇ ਗੇ ਤ੍ਰੇਸਨੇ ਚਿਤ ਪਲਾਸ ਜਗਤ ਏ ਚਰਨ ਕਮਲ ਸਦਾ ਸਿਉਂ ਦ੍ਰਿੜਤਾ ਕਰਮਤ ਜੀਓ ਨਾਮ ਸਾਰ ਹੀਏ ਤਾਰ ਤਾਜ ਬਿਕਾਰ ਮਨ ਗੈਂਦ ਸ੍ਰੀ ਗੁਰੂ ਸ੍ਰੀ ਗੁਰੂ ਸ੍ਰੀ ਗੁਰੂ ਸਤ ਜੀਓ ਸੇਵਕੈ ਭਰਪੂਰ ਸੇਵਕੈ ਭਰਪੂਰ ਜੁਗ ਜੁਗ ਵਾਹਿਗੁਰੂ ਤੇਰਾ ਸਭ ਸਦਕਾ ਨਿਰੰਕਾਰ ਪ੍ਰਭ ਸਦਾ ਸਲਾਮਤ ਕਹਿ ਨਾ ਸਕੈ ਕੋ ਤੂੰ ਕਦ ਕਾ ਬ੍ਰਹਮਾ ਬਿਸ਼ਨ ਸਿਰੇ ਤੈ ਅਗਣਤ ਤਿਨ ਕੋ ਮੋਹ ਪਿਆ ਮਨ ਮਦ ਕਾ ਚੌਰਾਸੀ ਲਖ ਜੋਨ ਪਾਈ ਰਿਜਕ ਦੀਆ ਸਭ ਹੂੰ ਕੋ ਤਦ ਕਾ ਸਿਵਕੈ ਭਰਪੂਰ ਜੁਗ ਜੁਗ ਵਾਹਿਗੁਰੂ ਤੇਰਾ ਸਭ ਸਦਕਾ ਵਾਹ ਵਾਹ ਕਾ ਵੱਡਾ ਤਮਾਸ਼ਾ ਆਪੇ ਹੱਸੈ ਆਪ ਹੀ ਚਿੱਤਵੈ ਆਪੇ ਚੰਦ ਸੂਰ ਪ੍ਰਗਾਸ਼ਾ ਆਪੇ ਜਲ ਆਪੇ ਥਲ ਥੰਮਨ ਆਪੇ ਕੀਆ ਘੱਟ ਘੱਟ ਬਾਸਾ

ਕੀਆ ਖੇਲ ਬਡ ਮੇਲ ਤਮਾਸ਼ਾ, ਵਾਹਿਗੁਰੂ ਤੇਰੀ ਸਭ ਰਚਨਾ। ਤੂੰ ਜਲ

ਗੁਰ ਆਪ ਥਾਪਿਉ ਥੇਰੁ ਸਾਚੋ ਤਖਤ ਗੁਰੂ ਰਾਮਦਾਸ ਹੈ। ਤਾਰਿਓ ਸੰਸਾਰ ਮਾਇਆ ਮਦ ਮੋਹਿਤ, ਅੰਮ੍ਰਿਤ ਨਾਮ ਦੀਉ ਸਮਰੱਥ, ਫੁਨ ਕੀਰਤਵੰਤ ਸਦਾ ਸੁਖ ਸੰਪਤ, ਰਿਧਰ ਸਿੱਧ ਨ ਛੂਡੈ ਸੱਥ। ਦਾਨ ਬਡੋ ਅਤਵੰਤ ਮਹਾਬਲ, ਸੇਵਕ ਦਾਸ ਕਯੋ ਏ ਤਥ, ਤਾਹਿ ਕਹਾਂ ਪਰਵਾਹ ਕਹੂੰ ਕੀ, ਜਾਂ ਕੈ ਬਸੀਸ ਧਰਿਓ ਗੁਰ ਹੱਥ। ਤੀਨ ਭਵਨ ਭਰਪੂਰ ਰਹਿਆ ਸੋਈ, ਆਪਣ ਸਰਸ ਕੀਓ ਨ ਜਗਤ ਕੋਈ, ਆਪਣੇ ਆਪ ਆਪ ਹੀ ਉਪਾਇਓ, ਸੁਰ ਨਰ ਅਸੁਰ ਅੰਤ ਨਹੀਂ ਪਾਇਓ। ਪਾਇਓ ਨਹੀਂ ਅੰਤ ਸੁਰੇ ਅਸੁਰ ਹਾਂ, ਨਰ ਗਣ ਗੰਧਰਵ ਖੁਜੰਤ ਫਿਰੇ, ਅਵਿਨਾਸ਼ੀ ਅਚਲ ਅਜੋਨੀ, ਸੰਭੋ ਪੁਰਖੋਤਮ ਅਪਾਰ ਪਰੇ, ਕਰਨ ਕਰਨ ਸਮਰੱਥ ਸਦਾ ਸੋਈ, ਸਰਬ ਜੀ ਮਨ ਧਿਆਇਓ। ਸ੍ਰੀ ਗੁਰੂ ਰਾਮਦਾਸ ਜੈਉ ਜੈ ਜਗ ਮੈਂ, ਤੈ ਹਰ ਪਰਮ ਪਦ ਪਾਇਓ। ਸਤਿਗੁਰੁ ਨਾਨਕ

जस जगत्र परछायो श्री गुरु रामदास जय जय जग में तें हर परम पद पायो। मनसा कर सिमरंत तुजै नारु काम क्रोध मिटियो जो तिणं। बाचा कर सिमरंत तुजै तिन दुख दरिद्र मिटियो जो खिणं। कर्म कर तो दर्श परस पारस सारु बल भट जस गायो। श्री गुरु रामदास जय जय जग में तें हर परम पद पायो। जिन सतगुर सिमरंत नैन के तिमर मिटै खिना। जिन सतगुर सिमरंत हृदय हर नाम दिनो दिना। जिन सतगुर सिमरंत जी की तपत मिटावे। जिन सतगुर सिमरंत रिद्ध सिद्ध नवनिध पावे। सोई रामदास गुर बल भाणा मिल संगत तन तन करो। जिन सतगुर लग प्रभ पाईऐ सो सतगुर सिमरो नरो। जिन शब्द कमाए परम पद पायो सेवा करत न छोड्यो पास। तांते गौहर ज्ञान प्रगटि उजियारो दुख दरिद्र अंधियार को नाश। कब कीरत जो संत चरण मुड़ लागै तिन काम क्रोध जम को नहीं त्रास। जिवें अंगद अंग संग नानक गुर तिम गुर अमरदास कै गुर रामदास। जिन सतगुर सेव पदार्थ पायो निस्वासुर हर चरण नवास। तांते संगत सघन भाय पौ मानै तुम्मल यागर प्रगट सुबास। ध्रुव प्रहलाद कबीर तलोचन नाम लै तुपजो जो प्रगाश। जे भिखत अत होए रहस मन सोई संत सहार गुरु रामदास। जे पिखत अत होए रहस मन सोई संत सहार गुरु रामदास। नानक नाम निरंजन जान्यो कीनी भगत प्रेम लिवलाई। तांते अंगद अंग संग भयो सायर तिन शब्द सुरत कीनी बरखाई। गुर अमरदास की अकथ कथा है एक जी कछु कही न जाई। सोढ़ी सृष्ट सकल तारन को अब गुर रामदास को मिली बड़ाई। हम अवगुण भरे एक गुण नाही अमृत छाट बिखै बिख खाई। माया मोह परम पै भूले सुत दारा स्यों प्रीत लगाई। एक उत्तम पंथ सुनयो गुरु संगत ते मिलंत जम त्रास मिटाई। एक अरदास पाठ कीर्त की गुरु रामदास राखो शरणाई। मोह मल बवस कियो कामग केस पछाड़ियो। क्रोध खंड प्रचंड लोभ अपमान स्यों झाड़ियो। जन्म काल कर जोड़ हुकम जो होए सो मन्नै। भव सागर बंध्यो सिख तारे सो प्रसन्नै। सिरिया तपत सचो तख्त जोग भोग संयुत बाल। गुर रामदास सच सल भाणा तू अटल राज भग दल। तू सतगुर चौं जुगी आप आपे परमेश्वर। सुरनद साधिक सिद्ध सिख सेवंत तुरहं तुर। आदि जुगाद अनाद कला धारी त्रि अलोहां। आगम निगम उद्धरण जरा जमिया रोहां। गुर अमरदास थिर थप्यो परगामी तारण तरना। अगयंतक बद ना साल काव। गुर रामदास तेरी शरणा।
ਮਹਲੇ ਪੰਜਵੇਂ ਕੇ ਇੱਕ ਓਅੰਕਾਰ ਸਤ ਗੁਰ ਪ੍ਰਸਾਦ ਸਿਮਰੰ ਸੋਈ ਪੁਰਖ ਅਚਲ ਬਿਨਾਸੀ ਜਿਸ ਸਿਮਰਤ ਧਰਮਤ ਬਲ ਨਾਸੀ ਸਤਿਗੁਰ ਚਰਨ ਕਮਲ ਦੇ ਧਾਰੰ ਗੁਰ ਅਰਜਨ ਗੁਣ ਸਹਿਜ ਵਿਚਾਰੰ ਗੁਰ ਰਾਮਦਾਸ ਕਰ ਕੀਓ ਪ੍ਰਗਾਸ਼ਾ ਸਗਲ ਮਨੋਰਥ ਪੂਰੀ ਆਸਾ ਤੈਂ ਜਨਮਤ ਗੁਰਮਤ ਬ੍ਰਹਮ ਪਛਾਣਿਓ ਕਲ ਜੋੜ ਕਰ ਸੁਜਾ ਸੁਭ ਖਾਣਿਓ ਭਗਤ ਜੋ ਕੋ ਜੈਤਵਾਰ ਹਰਿ ਜਨ ਕੇ ਉਪਾਇਓ ਸ਼ਬਦ ਗੁਰੂ ਪ੍ਰਕਾਸ਼ਿਓ ਹਰਿ ਰਸਨ ਬਸਾਇਓ ਗੁਰ ਨਾਨਕ ਅੰਗਦ ਅਮਰ ਲਾਗ ਉੱਤਮ ਪਦ ਪਾਇਓ ਗੁਰ ਅਰਜਨ ਘਰ ਗੁਰ ਰਾਮਦਾਸ ਭਗਤ ਉੱਤਰ ਆਇਓ ਬੜਪਾਗੀ ਉਨ ਮਾਨਿਓ ਰਿਧ ਸ਼ਬਦ ਬਸਾਇਓ ਮਨ ਮਾਨਕ ਸੰਤੋਖਿਓ ਗੁਰ ਨਾਮ ਦ੍ਰਿੜਾਇਓ ਅਗਾਮੀ ਅਗੋਚਰ ਪਾਰ ਬ੍ਰਹਮ ਸਤਿਗੁਰ ਦਰਸਾਇਓ ਗੁਰ ਅਰਜਨ ਘਰ ਗੁਰ ਰਾਮਦਾਸ ਤਨ ਪਉ ਠਹਿਰਾਇਓ ਜਨਕ ਰਾਜ ਵਰਤਾਇਆ ਸਤ ਜੋਗੇ ਅਲੀਣਾ ਗੁਰ ਸ਼ਬਦੇ ਮਨ ਮਾਨਿਆ ਆ ਭਤੀਜ ਪਤੀਣਾ ਗੁਰੂ ਨਾਨਕ ਸਚ ਨੀਵ ਸਾਜ ਸਤਿਗੁਰ ਸੰਗ ਲੀਣਾ ਗੁਰ ਅਰਜਨ ਘਰ ਗੁਰ ਰਾਮਦਾਸ ਪਰੰਪਰ ਬੀਣਾ ਖੇਲ ਗੁੜੋ ਕੀਓ ਹਰ ਰਾਏ ਸੰਤੋਖ ਸਮਾਚਰਿਓ ਬਿਮਲ ਬੁੱਧ ਸਤਿਗੁਰ ਸਮਾਣਿਓ ਅਜੂਨੀ ਸੰਭਵਿਓ ਸੁਜਸ ਕਲ ਕਵੀਣ ਬਖਾਣਿਓ ਗੁਰੂ ਨਾਨਕ ਅੰਗਦ ਵਰਿਓ ਗੁਰ ਅੰਗਦ ਅਮਰ ਨਿਦਾਨ ਗੁਰ ਰਾਮਦਾਸ ਅਰਜਨ ਵਰਿਓ ਪਾਰਸ ਪਰਸ ਪਰਮਾਣ ਸਰ ਜੀਵਨ ਅਰਜਨੀ ਅਬੋਲੀ ਅਜੂਨੀ ਸੰਭਵ ਭੈ ਪੰਜਨ ਪਰ ਦੁੱਖ ਨਿਵਾਰ ਅਪਾਰ ਅਨੰਭੋ ਆਗਹਾਂ ਗਹਿਣ ਪਰੰਪਰਾਤ ਦਹਿਣ ਸੀਤਲ ਸੁਖ ਦਾਤੋ ਅਸੰਭੋ ਉਦਵਿਓ ਪੁਰਖ ਪੂਰਨ ਵਿਧਾਤਿਓ ਨਾਨਕ ਆਦਿ ਅੰਗਦ ਅਮਰ ਸਤਿਗੁਰ ਸ਼ਬਦ ਸਮਾਇਓ ਧੰਨ ਧੰਨ ਗੁਰੂ ਰਾਮਦਾਸ ਗੁਰ ਜਿਨ ਪਾਰਸ ਪਰਸ ਮੈ ਲਾਇਓ ਜੈ ਜੈ ਕਾਰ ਜਸ ਜਗ ਅੰਦਰ ਮੰਦਰ ਭਾਗ ਜੁਗਤ ਸ਼ਿਵ ਰਹਿਤਾ ਗੁਰ ਪੂਰਾ ਪਾਇਓ ਬਡ ਭਾਗੀ ਲਿਵਲਾ ਕੀ ਮੇਦਨ ਪਰਸੈਤਾ ਭੈ ਪੰਜਨ ਪਰ ਪੀਰ ਨਿਵਾਰਣ ਕਲ ਸਹਾਰ ਤੋਹੇ ਜਸ ਬਕਤਾ ਕੁਲ ਸੋਢੀ ਗੁਰ ਰਾਮਦਾਸ ਤਨ ਧਰਮ ਤੁਜਾ ਅਰਜਨ ਹਰ ਭਗਤਾ ਧਰਮ ਧੀਰ ਗੁਰਮਤ ਗੰਭੀਰ ਪਰ ਦੁੱਖ ਵਿਸਾਰਨ ਸ਼ਬਦ ਸਾਰ ਹਰ ਸਮੇਂ ਉਦਾਰੀਆਂ ਮੇਵ ਨਿਵਾਰਨ ਮਹਾਦਾਨ ਸਤਿਗੁਰ ਗਿਆਨ ਮਨ ਚਾਉ ਨ ਹੁਟੈ ਸੰਜਮ ਸਤ ਸੰਤੋਖ ਸੀਲ ਸਨਾਮ ਫੁਟੈ ਗੁਰੂ ਰਾਮਦਾਸ ਤਨ ਸਰਬ ਮੈਂ ਸਹਿਜ ਚੰਦੂਆ ਤਾਣਿਓ ਗੁਰ ਅਰਜਨ ਕਲ ਉਚਰੈ ਤੈ ਰਾਜ ਜੋਗ ਰਸ ਜਾਣਿਓ ਤ੍ਰਮ ਤੀਰ ਗੁਰਮਤ ਗੰਭੀਰ ਪਰ ਦੁੱਖ ਵਿਸਾਰਣ ਸ਼ਬਦ ਸਾਰ ਹਰ ਸਮੇਂ ਉਦਾਰ ਅਮੇਵ ਨਿਵਾਰਣ ਮਹਾਦਾਨ ਸਤ ਗੁਰ ਗਿਆਨ ਮਨ ਚਾਉ ਨਾ ਹੁਟੈ ਸਤਵੰਤ ਹਰ ਨਾਮ ਮੰਤਰ ਨਵ ਨਿਧਨ ਕੁਟੈ ਗੁਰੂ ਰਾਮਦਾਸ ਤਨ ਸਰਬ ਮੈਂ ਸਹਿਜ ਚੰਦੂਆ ਤਾਣਿਓ ਗੁਰ ਅਰਜਨ ਕਲ ਉਚਰੈ ਤੈ ਰਾਜ

ਮੈਂ ਗੋਚਰ ਗਤ ਗੰਭੀਰ ਸਤਿਗੁਰ ਪਰਚਾਇਓ ਗੁਰ ਪਰਚੈ ਪ੍ਰਵਾਨ ਰਾਜ ਮੈਂ ਜੋ ਕਮਾਇਓ ਧਨ ਧਨ ਗੁਰ ਧਨ ਭਰ ਸਰ ਸੁਭਰ ਭਰਾਇਓ ਗੁਰ ਗਮ ਪ੍ਰਮਾਣਿ ਜਰ ਜਰਿਓ ਸਰ ਸੰਤੋਖ ਸਮਾਇਓ ਗੁਰ ਅਰਜਨ ਕਲ ਉਚਰੈ ਤੈ ਸਹਿਜੋਗ ਨਿਜ ਪਾਇਓ ਆਮੇ ਰਸਨਾ ਬਦਨ ਬਰਦਾਤੇ ਅਲਖ ਅਪਾਰ ਗੁਰ ਸੂਰ ਸ਼ਬਦ ਹਉ ਮੈਂ ਨਿਵਾਰਿਓ ਪੰਚਾ ਹਰ ਨਿਦਾਲਿਓ ਸੁਨ ਸਹਿਜ ਨਿਜ ਘਰ ਸਹਾਰਿਓ ਹਰ ਨਾਮ ਲਾਗ ਜਗ ਉਧਰਿਓ ਸਤਿਗੁਰ ਹਿਰਦੈ ਵਸਾਇਓ ਗੁਰ ਅਰਜਨ ਕਲ ਉਚਰੈ ਤੈ ਜਨ ਕਹ ਕਲਸ਼ ਦੀ ਪਾਇਓ ਸੋਰਠੇ ਗੁਰ ਅਰਜਨ ਪੁਰਖ ਪਰਮਾਨ ਪਰਥੋ ਚਲ ਨਹੀਂ ਨਿਜਾ ਨਾਮ ਨਿਸ਼ਾਨ ਸਤਿਗੁਰ ਸ਼ਬਦ ਸਵਾਰਿਓ ਭਵਜਲ ਸਾਇਰ ਸੇਤ ਨਾਮ ਹਰੀ ਕਾ ਬੋਹਿਥਾ ਤੂੰ ਸਤਿਗੁਰ ਸੰਹੇਤ ਨਾਮ ਲਾਗ ਜਗ ਉਧਰਿਓ ਜਗਤਿ ਉਧਾਰਨ ਨਾਮ ਸਤਿਗੁਰ ਤੁਠੈ ਪਾਇਓ ਅਬਨਾਹਿ ਅਵਰ ਸਰ ਕਾਮ ਬਾਰ ਅੰਤਰ ਪੂਰੀ ਪੜੀ ਜੋਤ ਰੂਪ ਹਰਿ ਆਪ ਗੁਰੂ ਨਾਨਕ ਕਹਾਇਓ ਤਾਂ ਤੇ ਅੰਗਦ ਭਇਓ ਤਤ ਸਿਉ ਤਤ ਮਿਲਾਇਓ ਅੰਗਦ ਕਿਰਪਾ ਧਾਰ ਅੰਗਦ ਕਿਰਪਾ ਧਾਰ ਅਮਰ ਸਤ

ਪਰਮ ਅਤੀਤ ਪਰਮੇਸ਼ਰ ਕੈ ਰੰਗ ਰੰਗਿਓ, ਬਾਸਨਾ ਤੇ ਬਾਹਰ ਰੂਪੈ ਦੇਖੀਅਤ ਧਾਮ ਸਿਉ। ਅਪਰ ਪਰੰਪਰ ਪੁਰਖ ਸੁਪ੍ਰੇਮ ਲਾਗਿਓ, ਬਿਨ ਭਗਵੰਤ ਰਸ ਨਾਹੀ ਔਰੈ ਕਾਮ ਸਿਉ। ਮਥੁਰਾ ਕੋ ਪ੍ਰਭ ਸਰਬ ਮੈਂ ਅਰਜਨ ਗੁਰ, ਭਗਤ ਕਹਿਤ ਪਾਇ ਰਹਿਓ ਮਿਲ ਰਾਮ ਸਿਉ। ਅੰਤ ਨ ਪਾਵਤ ਦੇਵ ਸਭੈ ਮੁਨ, ਇੰਦਰ ਮਹਾ ਸ਼ਿਵ ਜੋਗ ਕਰੀ। ਫੁਨ ਬੇਦ ਬਿਰੰਚ ਵਿਚਾਰ ਰਹਿਓ, ਹਰ ਜਾਪ ਨ ਛਾਡਿਓ ਏਕ ਕਰੀ। ਮਥੁਰਾ ਜਨ ਕੋ ਪ੍ਰਭ ਦੀਨ ਦਇਆਲ ਹੈ,

ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰੁ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਸਲੋਕ 12 ਤੇ ਵਧੀਕ ਮਹਲਾ ਪਹਿਲਾ। ਓ ਤੰਗੀ ਪੈਉ ਹਰੀ ਗਹਿਰੀ ਗੰਭੀਰੀ ਸੱਸੜ ਸੋਈਆਂ ਕਿਵ ਕਰੀ ਨਿਮਣ ਨਾ ਜਾਏ ਥਣੀ ਗੱਚ ਜੇ ਲੱਗਾ ਗਿੜਬੜੀ ਸਖੀਏ ਧੌ ਲਹਿਰੀ ਸੇ ਪੀ ਢੈਂਦੇ ਡਿੱਠ ਮੈਂ ਮੁੰਦ ਨਾ ਗਰਭ ਥਣੀ ਸੁਣ ਮੁੰਦੇ ਹਰਨਾ ਆਖੀਏ ਗੂੜਾ ਵੈਣ ਅਪਾਰ ਪਹਿਲਾਂ ਵਸਤ ਸਿਆਣਕੈ ਤਾਂ ਕੀ ਚੈ ਵਪਾਰ ਦੋਹੀ ਦਿੱਚੈ ਦੁਰਜਨਾ ਮਿੱਤਰਾਂ ਕੂੰ ਜੈਕਾਰ ਜਿਤ ਦੋਹੀ ਸੱਜਣ ਮਿਲਣ ਲੁੰਮ ਦੇ ਵਿਚਾਰ।

ਨਾਨਕ ਜਿਨੀ ਕਰ ਬੁਝਿਆ ਤਿਨਾ ਵਿਟੋਂ ਕੁਰਬਾਨ, ਜੇ ਤੂੰ ਤਾਰੂ ਪਾਣ ਤਾਹੂੰ ਪੁੱਛ ਤੜਨ ਕਲ।

ਕੀਚੜ ਹੱਥ ਨ ਬੂਡਈ, ਏਕਾ ਨਦਰ ਨਿਹਾਲ, ਨਾਨਕ ਗੁਰਮੁਖ ਉਬਰੇ, ਗੁਰ ਸਰਵਰ ਸੱਚੀ ਪਾਲ। ਅਗਨ ਮਰੈ ਜਲ ਲੋੜ ਲਉ, ਵਿਣ ਗੁਰ ਨਿਧ ਜਲ ਨਾਹੇ। ਜਨਮ ਮਰੈ ਪਰਮਾਈ ਐ, ਜੇ ਲਖ ਕਰਮ ਕਮਾਹੇ। ਜਮ ਜਾਗਤ ਨ ਲੱਗਈ, ਜੇ ਚੱਲੈ ਸਤਿਗੁਰ ਭਾਈ। ਨਾਨਕ ਨਿਰਮਲ ਅਮਰ ਪਾਦ, ਗੁਰ ਹਰ ਮੇਲੈ ਮੇਲਾਏ। ਕੱਲਰ ਕੇਰੀ ਛੱਪੜੀ, ਕਊਆ ਮਲ ਮਲ ਨਾਏ। ਮਨ ਤਨ ਮੈਲਾ ਅਵਗੁਣੀ, ਚਿੰਜ ਭਰੀ ਗੰਧੀ ਆਏ। ਸਰਵ

ਨਿਰੰਗ ਸੰਸਬਦ ਕਾਰ ਕਰ ਗੁਰਮ ਕਰਮ ਕਮਾਉ ਨਿਰਮਲ ਨਾਵਣ ਨਾਨਕ ਗੁਰ ਤੀਰਥ ਦਰੀਆਉ ਜਨਮੇ ਕਾ ਫਲ ਕਿਆ ਗਣੀ ਜਾਹਰ ਭਗਤ ਨ ਪਾਉ ਪੈਂਦਾ ਖਾਦਾ ਬਾਦ ਹੈ ਜਾਂ ਮਨ ਦੂਜਾ ਭਾਉ ਵੇਖਣ ਸੁਣਨਾ ਝੂਠ ਹੈ ਮੁਖ ਝੂਠਾ ਲਾਉ ਨਾਨਕ ਨਾਮ ਸਲਾ ਤੂੰ।

ਭੰਡਾਇਆਨ ਗਰਾਸ ਜੰਤ ਭਾਵ ਸੀ, ਭਰਮ ਜੋਤ ਜਾ ਗਾਏ ਵਾਜਾ ਵਾਪ ਸੀ। ਮਨੋ ਜੇ ਅੰਦੇ ਘੂਪ ਕਹਿਆ ਬਿਰਧ ਨ ਜਾਣਨੀ, ਮਨ ਅੰਧੇ ਉਂਦੇ ਕਵਲ ਦਿਸਨ ਖਰੇ ਕੁਰੂਪ, ਇਕ ਕਹਿ ਜਾਣਨ ਕਹਿਆ ਬੁੱਝਣ ਤੇ ਨਰ ਸੁਗੜ ਸਰੂਪ। ਇਕ ਨਾ ਨਾਦਨ ਬੇਦਨ ਗੀ ਰਸ, ਰਸ ਕਸ ਨਾ ਜਾਣੰਤ, ਇਕ ਨਾ ਸਿੱਧ ਨ ਬੁੱਧ ਨ ਅਕਲ ਸਾਰ, ਅੱਖਰ ਕਾ ਪਿਉ ਨ ਲਹੰਤ, ਨਾਨਕ ਤੇ ਨਰ ਅਸਲ ਖਰ, ਨਾਨਕ ਤੇ ਨਰ

ਜੈ ਨਾਲ ਕਿਰਹੜਾਂ ਦੋਸਤੀ ਕੂੜੈ ਕੂੜੀ ਪਾਏ ਮਰਨ ਨ ਜਾਪੈ ਮੂਲਿਆ ਆਵੈ ਕਿਤੈ ਥਾਂ ਗਿਆਨਹੀਣੰ ਅਗਿਆਨ ਪੂਜਾ ਅੰਧ ਵਰਤਾਵਾ ਭਉ ਦੂਜਾ ਗੁਰ ਬਿਨ ਗਿਆਨ ਧਰਮ ਬਿਨ ਧਿਆਨ ਸੱਚ ਬਿਨ ਸਾਖੀ ਮੂਲੋ ਨਾ ਬਾਕੀ ਮਾਣੂ ਕੱਲੈ ਉੱਠੀ ਚੱਲੈ ਸਾਧ ਨਾਹੀ ਵੇਹੀ ਗੱਲੈ।

ਪੂਰੇ ਕਾ ਕੀਆ ਸਭ ਕਿਛ ਪੂਰਾ, ਘੱਟ ਵੱਧ ਕਿਛ ਨਾਹੀ, ਨਾਨਕ ਗੁਰਮੁਖ

ਧਰਮ ਅਪੈ ਨਿਰੰਜਨ ਪਰਮ ਪਦ ਤਾਂ ਕਾ ਭੀਖਕ ਹੋਇ ਤਿਸ ਕਾ ਭੋਜਨ ਨਾਨਕਾ ਵਿਰਲਾ ਪਾਏ ਕੋਇ।

ਅੰਤਰਿਕ ਸਨਾਗ ਜਿਨਾ ਵੇਰ ਨਾ ਤੂੰ ਬੜੀ ਮਾਇਆ ਠੱਗੇ ਠੱਗ ਮਨਮੁਖ ਬਨ ਚਲਾਈਐ ਨਾ ਮਿਲਹੀ ਬਗ ਸਗ ਆਪ ਭੁਲਾਏ ਭੁਲੀਐ ਆਪੇ ਮੇਲ ਮਿਲਾਏ

ਸਰਬਿਤਿਆ ਗੁਰਿਆ ਕੇ ਜਾਇ ਪੈ ਭਗਤੇ ਭਗਤ ਬਹੁ ਲੋਚ ਦੇ ਪ੍ਰਭ ਲੋਚਾ ਪੂਰ ਮਿਲਾਏ ਹਰ ਪ੍ਰਭ ਵੇ ਪ੍ਰਵਾਹੁ ਹੈ ਕਿਤ ਖਾਦੇ ਤੈ ਪਤਾਏ ਸਤਿਗੁਰ ਕੇ ਪਾਣੀ ਜੋ ਸਤਿਗੁਰ ਕੇ ਪਾਣੀ ਜੋ ਚਲਾਏ ਤਿਪਤਾ ਸੇ ਹਰ ਗੁਣ ਗਾਏ ਧਨ ਧਨ ਕਰ ਚੁਗ ਨਾਨਕਾ ਜੇ ਚੱਲੇ ਸਭ ਗੁਰ ਪਾਏ ਸਤਿ ਗੁਰੂ ਨਾ ਸੇ ਪਿਓ ਸ਼ਬਦ ਨ ਰੱਖਿਓ ਤਾਰ ਤਿਗ ਦਿਨਾਂ ਦਾ ਜੀ ਪਿਆ ਕਿਤੇ ਆਏ ਸੰਸਾਰ।

ਹੋਏ। ਨਾਮਹੀਨ ਨਕਟੇ ਫਿਰੈ ਬਿਨ ਨਾਪੇ ਪਹਿਰ ਹੋਏ। ਨਾਨਕ ਜੋ ਤੁਰ ਕਰਤੇ ਲਿਖਿਆ ਸੋ ਮੇਟਣਾ ਨ ਹੋਏ। ਗੁਰਮੁਖਾਂ ਹਰ ਧਨ ਖੱਟਿਆ ਗੁਰ ਕੇ ਸ਼ਬਦ ਵਿਚਾਰ ਨਾ ਪਦਾਰਥ ਪਾਇਆ ਤੁਟ ਪਰੇ ਭੰਡਾਰ।

ਇੱਕ ਉਪਜੇ ਇੱਕ ਬਿਨ ਸਜਾਈ, ਹੁਕਮੇ ਆਏ ਵਿਜਾਏ, ਜਮਣ ਬਣ ਚੁਕਈ, ਰੰਗ ਲਗਾ ਦੂਜੇ ਪਾਏ, ਬੰਧਨ ਬੰਦ ਭਵਾਈਅਨ ਕਰਣਾ ਕਛੂ ਨ ਜਾਏ।

ਕਿਰਪਾਇ ਸਤਿਗੁਰ ਪੁਰਖ ਨਿਰਪੈਰ ਹੈ ਨਿਤ ਹਿਰਦੇ ਹਲ ਵਿਲਾਇ ਨਿਰਵੈਰੈ ਨਾਰ ਬੈਰ ਰਚਾਈਂਦਾ ਆਪਣੇ ਕਰ ਲੂਕੀ ਲਾਇ ਅੰਤਰ ਕ੍ਰੋਧ ਅੰਕਾਰ ਹੈ ਅਨਦਿਨ ਜੜੇ ਸਦਾ ਦੁਪਾਏ

ਪਿਆਰ ਜਮਕਾਲ ਨਿਰਣੇ ਆਪੇ ਆਪ ਬਖਸ਼ੇ ਕਰਤਾਰ ਨਾਨਕ ਨਾਮ ਤੇ ਸੇ ਧਨਵੰਤ ਹੈਨ ਨਿਰਤਨ ਹੋ ਸੰਸਾਰ ਜਨ ਕੀ ਟੇਕ ਹਰ ਨਾਮ ਹਰ ਪਿੰਡਾ ਪੇਠਵ ਨਟਾਓ।

0: ਕੇ ਸੋਏ ਮਾਇਆ ਮੋਸ ਮਾਇਆ ਮੋਹ
1: ਮਾਇਆ ਮੋਹ ਬਹੁ ਚਿਤ ਵਧਾਏ ਬਹੁ ਆਸਾ ਲੋ ਵਿਕਾਰ ਮਨ ਮੁਖ ਅਸਤਰ ਨਾ ਥੀ ਆਏ ਮਨ ਮੁਖ ਅਸਤਰ ਨਾ ਥੀਏ ਮਰ ਬਿੰਸ ਜਾਏ ਖਿਨਵਾਰ ਵਡਪਾ ਗੋਵਾਏ ਸਤਿਗੁਰ ਮਿਲਾਏ ਹੋਮੇ ਤਜੇ ਵਕਾਰ ਹਰ ਨਾਮਾ ਜਪ ਸੋ ਪਾਇਆ ਜਾ ਨਾਨਕ ਸ਼ਬਦ ਵਿਚਾਰ ਬਿਨ ਸਤਿਗੁਰ ਭਗਤ ਨਾ ਹੋ ਵਹੀ ਨਾਮ ਲੱਗੋ ਪਿਆਰ ਬਿਨ ਸਤਿਗੁਰ ਭਗਤ ਨਾ ਹੋ ਵਹੀ ਨਾਮ ਨ ਲੱਗੇ ਪਿਆਰ ਜਾ ਨਾਨਕ ਨਾਮ ਅਰਾਧਿਆ ਗੁਰ ਕੇ ਹੇਤ ਪਿਆਰ ਲੋਭੀ ਕਾ ਵੈਸਾ ਨ ਕੀਜੈ ਜੇ ਕਾ ਭਾਰ ਵਸਾਏ ਅੰਤ ਕਾਲ ਤਿੱਥੇ ਤੂਹੈ ਜਿੱਥੇ ਹੱਥ ਨ ਪਾਏ ਮਨ ਮੋਹ ਸੇਤੀ ਸੰਗ ਕਰੈ ਮੋਹ ਕਾਲਖ ਦਾਗ ਲਗਾਏ ਮੋਹ ਕਾਲੇ ਤਿਨ ਲੋਭੀਆਂ

ਆਪਤ ਪਾਰ ਕਰੇ ਹਰ ਰਾਏ। ਚੁਗਲ ਨਿੰਦਕ ਭੁਖ ਰੁਲ ਮੁਆਏ, ਇਨਾ ਹੱਥ ਨਾ ਕਥਾਉ ਪਾਏ, ਬਾਹਰ ਪਾਖੰਡ ਸਭ ਕਰਮ ਕਰਾਏ। ਮਨ ਹਿਰਦੇ ਕਵਟ ਕਮਾਏ, ਖੇਤ ਸਰੀਰ ਜੋ ਬੀਜੀ ਹੈ ਸੋ ਅੰਤ ਖਲੋ ਆਇਆ। ਨਾਨਕ ਕੀ ਪ੍ਰਭ ਬੇਨਤੀ, ਹਰ ਪਾਵੈ ਬਖਸ਼ ਮਲਾਏ। ਮਨ ਆਉਣ ਜਾਣ ਨਾ ਸੂਜੈ, ਨਾ ਸੂਜੈ ਦਰਬਾਰ। ਮਾਇਆ ਮੋਹ ਪਲੇਟਿਆ, ਅੰਤਰ ਅਗਿਆਨ ਗਵਾਰ। ਤਬ ਨਰ ਸੁੱਤਾ ਜਾਗਿਆ, ਸਿਰ ਡੰਡ ਲਗਾਓ ਬਹੁ ਭਾਰ। ਗੁਰਮੁਖਾ ਕਰਾਂ ਉਪਰ ਹਰ ਚੇਤਿਆ, ਸੇ ਪਾਇਨ ਮੋਹ ਦੁਆਰ। ਨਾਨਕ ਆਪ ਉਧ ਰਹੇ, ਸਭ ਕੁਟੰਬ ਧਰੇ ਪਰਿਵਾਰ। ਸ਼ਬਦ ਮਰਾਏ ਸੋ ਮੂਹਾ ਜਾ ਪਏ, ਗੁਰਪ੍ਰਸਾਦੀ ਆਰਾਸਥਰਾ ਪਏ। ਹਰ ਦਰਗੇ ਗੁਰ ਸਮਝਾ ਪਏ, ਬਿਨ ਸ਼ਬਦੇ ਮੂਹਾ ਹੈ ਸਭ ਕੋਏ। ਮਨ ਮੂਹਾ ਆਪਣਾ ਜਨਮ ਖੋਏ, ਹਰ ਨਾਮ ਨ ਚੇਤੇ ਅੰਤ ਦੁਖ ਰੋਏ। ਨਾਨਕ ਕਰਤਾ ਕਰੇ ਸੋਏ, ਗੁਰਮੁਖ ਬੁੱਢੇ ਕਦੇ ਨਾਈ, ਜਿਨ੍ਹਾਂ ਅੰਤਰ ਸੁਰਤ ਗਿਆਨ। ਸਦਾ ਸਦਾ ਹਰ ਗੁਣ ਰਵਾਏ, ਅੰਤਰ ਸਹਿਜ ਧਿਆਨ। ਉਹ ਸਦਾ ਆਨੰਦ ਵਿਵੇਕ ਰਹੇ, ਦੁਖ ਸੋ ਵੇ ਸਮਾਨ। ਤਿੰਨਾਂ ਨਦਰੀ ਇੱਕੋ ਆਇਆ, ਸਭ ਆਤਮ ਰਾਮ ਪਛਾਣ। ਮਨਮੁਖ ਬਾਲਕ ਬਿਰਧ ਸਮਾਨ ਹੈ, ਜਿਨ੍ਹਾਂ ਅੰਤਰ ਹਰ ਸੁਰਤ ਨਾਇ। ਵਿੱਚ ਹਉਮੈ ਕਰਮ ਕਮਾਉਂਦਾਇ, ਸਭ ਧਰਮ ਰਾਇ ਕੇ ਜਾਇ। ਗੁਰਮੁਖ ਅੱਛੇ ਨਿਰਮਲਾਇ, ਗੁਰ ਕੇ ਸ਼ਬਦ ਸੁਭਾਇ। ਉਹਨਾਂ ਮੈਲ ਪਤੰਗ ਲੱਗੇ, ਜੇ ਚੱਲਣ ਸਤਿਗੁਰ ਪਾਏ। ਮਨਮੁਖ ਝੂਠ ਨਾ ਉਤਰੈ, ਜੇ ਸੋ ਧੋਣ ਪਾਏ। ਨਾਨਕ ਗੁਰਮ ਮੇਲਿਆਂ ਗੁਰ ਕੇ ਅੰਗ ਸਮਾਏ। ਬੁਰਾ ਕਰੇ ਸੋ ਕਿਹਾ ਸੀ ਜਾਏ, ਆਪਣੇ ਰੋ ਆਪੇ ਹੀ ਦੱਜਾਏ। ਮਨਮੁਖ ਕਮਲਾ ਰਗੜੇ ਲੂਜੈ, ਗੁਰਮੋਹੇ ਤੇ ਸਭ ਕੇ ਸੂਜੈ। ਨਾਨਕ ਗੁਰਮੁਖ ਮਨ ਸਿਉ ਲੂਜੈ, ਜਿਨ੍ਹਾਂ ਸਤਿਗੁਰ ਪੁਰਖ ਨ ਸਿਵਿਓ। ਸ਼ਬਦ ਨ ਕੀਤੋ ਵਿਚਾਰ, ਓ ਮਾਨਸ ਜੋ ਨ ਆਖੀਅਨ, ਪਸ਼ੂ ਢੋਰ ਗਵਾਰ। ਓਨਾ ਅੰਤਰ ਗਿਆਨ ਨਾ ਧਿਆਨ ਹੈ, ਹਰ ਸਿਉ ਪ੍ਰੀਤ ਪਿਆਰ। ਮਨ ਮੋਹ ਮੋਹਿ ਵਕਾਰ ਮੈਂ, ਮਰ ਜਮੈ ਵਾਰੋ ਵਾਰ। ਜੀਵ ਧਿਆਨੋ ਮਿਲੇ ਸੋ ਜਿਵ ਜੀਵ ਦੇ, ਹਰ ਜੁਗ ਜੀਵਨ ਹਰਦਾਰ। ਨਾਨਕ ਗੁਰਮੁਖ ਸੋਹਣੈ, ਤੇ ਸੱਚੇ ਦਰਬਾਰ। ਹਰ ਮੰਦਰ ਹਰ ਸਾਜੇ ਆਰ, ਵਸੇ ਜਿਸ ਨਾਲ। ਗੁਰਮਤੀ ਹਰ ਪਾਇਆ, ਮਾਇਆ ਮੋਹ ਪਰ ਜਾਲ। ਹਰ ਮੰਦਰ ਵਸਤ ਅਨੇਕ ਹੈ, ਨਾਮ ਨਿਰਨਾਮ ਸੰਭਾਲ। ਧੰਨ ਭਗਵੰਤੇ ਨਾਨਕਾ, ਜਿਨ੍ਹਾਂ ਗੁਰਮੁਖ ਲੱਦਾ ਹਰ ਪਾਲ। ਵਡਭਾਗੀ ਗੜ ਮੰਦਰ ਖੋਜਿਆ, ਹਿਰਦੇ ਪਾਇਆ ਨਾਲ। ਮਨਮੁਖ ਦਹਿ ਦੇ ਫਿਰ ਤਿਨਾ ਲੋਭਕਾਰ, ਮਾਇਆ ਮੋਹ ਨ ਚੁੱਕਈ, ਮਰ ਜੰਮੈ ਵਾਰੋ ਵਾਰ। ਸਤਿਗੁਰ ਸੇਵ ਸੁਖ ਪਾਇਆ, ਅਤ ਤਿਨਾ ਤਜ ਵਕਾਰ। ਜਨਮ ਮਰਨ ਕਾ ਦੁਖ ਗਿਆ, ਜਾਂ ਨਾਨਕ ਸ਼ਬਦ ਵਿਚਾਰ।

हर हर नाम ध्याए मन, हर दरगे पावे मान। किल वेख पाप सब कटिया, होमै चुके गमान। गुरमुख कमल बिगिस्या, सब आत्म ब्रह्म पछाण। हर हर कृपा तार प्रभ, जन नानक जप हर नाम। तनवा तनाश्री तनवंती, जानिए पाई जा सतगुर की कार कमाए। तन मन सौंपै जी सौ पाई, लै हुकम भराओ। जय बसावें बैसे पाई, जय पे जेता जाऊं। ए वड तन होर को नहीं पाई, जेवड़ सच्चा नाऊ। सदा सच्चे के गुण गावा पाई, सदा सच्चे कै संग रहाओ। पैनन गुण चंगियाईया पाई, अपनी पद के साध आपे खाए। तिसका क्या सलाहिए पाई, दर्शन कहो बल जाए। सतगुर विच वड़ियां वड़ियाईयां पाई, कर मिले ता पाए। एक हुक्म माना जानी पाई, दूजे पाए फराए। संगत होई ना मिले पाई, बैसन मिले ना थाओ। नानक हुक्म तिना मनासी पाई, जिन तुरे कमाया नाउ। तिन विटों वारिया पाई, तिन को सदबलहारे जाऊ। से दाड़ियां सचियां, जे गुर चरणी लगन। अंदन सेवन गुर अपना, अनदन अंदर हन। नानक से मो सोहण, सचे दर दिसन। मुख सचे सच दाड़िया, सच बोले सच कमाए। सच्चा शब्द मन वसिया, सतगुर माहे समाए। सची राशि सच तन, उत्तम पदवी पाए। सच सुने सच मन लैण, सची कार कमाए। सची दरगे बैसना, सचे माहे समाए। नानक बिन सतगुर सच न पाईऐ, मन मोह भूले जाए। बबीहा प्रहो प्रहो करै, जल ने प्रेम प्यार। गुर मिलाए शीतल जल पाया, सब दुख निवारण हार। ते चुके सहज उपजै, चुके कूग पकार। नानक गुरम शांत होए, नाम रखो रतार। बबिया तू सच चौ, सचे सो लिवलाए। बोलिया तेरा थाए पवै, गुरमुख होए अलाए। शब्द चीन तिख उतरै, मन लर जाए। चारे कुंडा चोक वरसदा, बूंद पवे सह सबाए। जल ही ते सब उपजै, बिन जल प्यास न जाए। नानक हर जल जिन पिया, तिस भूख न लागे आए। बबिया तू सहज बोल, सचे शब सुभाए। सब कुछ तेरे नाल है, सतगुरु दिया दिखाए। आप पछाणे प्रीतम लाए, बूठा शैबर लाए। चिम चिम अमर वरदा, तिहना पोसव जाए। कूग पकार न होवै, ज्योति ज्योत मलाए। नानक सुख सवन सुहागणी, सचे नाम समाए। तुरों खसम भेजिया, सचे हुक्म पठाए। इंद वरसे दया कर, गूढ़ी शैबर लाए। बबिये तन मन सुख होए, जान तत बून मो पाए। अन तन बहुता उपजै, धरती सोभा पाए। अन्दिन लोपत करै, गुर कै शब्द समाए।
ਆਪੇ ਸੱਚਾ ਬਖਸ਼ ਲੈ ਕਰ ਕਿਰਪਾ ਕਰੇ ਰਜਾਏ ਹਰ ਗੁਣ ਗਾਵੋ ਕਾਮਣੀ ਸੱਚੇ ਸ਼ਬਦ ਸਮਾਏ ਪੈ ਕਾ ਸਹਿਜ ਸ਼ਿੰਗਾਰ ਕਰਿਓ ਸੱਚ ਰਹੋ ਲਿਵਲਾਏ ਨਾਨਕ ਨਾਮੋ ਮਨ ਵਸੈ ਹਰ ਦਰਗਹਿ ਲੈ ਛਿੜਾਏ ਬਬੀਹਾ ਸਗਲੀ ਧਰਤੀ ਜੇ ਫਿਰੈ ਓੜ ਜੜੇ ਆਕਾਸ ਸਤਿਗੁਰ ਮਿਲਿਆ ਜਲ ਪਾਈਐ ਚੁਕੈ ਭੂ ਪਿਆਸ ਜੀਉ ਪਿੰਡ ਸਭ ਤਿਸ ਕਾ ਸਭ ਕਿਸ ਤਿਸ ਕੈ ਪਾਸ ਵਿਣ ਬੋਲਿਆ ਸਭ ਕਿਛ ਜਾਣਦਾ ਕਿਸੇ ਆਗੈ ਕੀਚੇ ਅਰਦਾਸ ਨਾਨਕ ਘੜ ਘੜੇ ਕੋ ਵਰਦਾ ਸ਼ਬਦ ਕਰੇ ਪ੍ਰਗਾਸ ਨਾਨਕ ਤਿਸੇ ਬਸੰਤ ਹੈ ਜੇ ਸਤਿਗੁਰ ਸੇਵ ਸਮਾਏ ਅਰ ਬੂਠਾ ਮਨ ਤਨ ਸਭ ਪਰ ਫੜਾਏ ਸਭ ਜਗ ਰਿਹਾਵਲ ਹੋਏ ਸ਼ਬਦ ਸਦਾ ਬਸੰਤ ਹੈ ਜੇ ਤਨ ਮਨ ਰਿਹਾ ਹੋਏ ਨਾਨਕ ਨਾਮ ਨ ਵਿਸਰੈ ਜਿਨ ਸਿਰਿਆ ਸਭ ਕੋਏ ਨਾਨਕ ਤਿਨਾ ਬਸੰਤ ਹੈ ਜਿਨ੍ਹਾਂ ਗੁਰਮੁਖ ਵਸਿਆ ਮਨ ਸੋਏ ਅਰ ਬੂਠੈ ਮਨ ਤਨ ਪਰਫੜੈ ਸਭ ਜਗ ਰਿਹਾ ਹੋਏ ਵਡਰੈ ਚਾਲ ਚ ਲੰਬੜੈ ਨਾ ਵੜਾ ਲਈਏ ਕਿਸ ਨਾਉ ਲਈਏ ਪਰਮੇਸ਼ਰ ਭੰਨਣ ਕਰਨ ਸਮਰੱਥ ਹਰ ਹਟ ਵੀ ਤੂੰ ਤੂੰ ਕਰੇ ਬੋਲੇ ਪੱਲੀ ਬਾਣ ਸਾਹਿਬ ਸਦਾ ਦੂਰ ਹੈ ਕਿਆ ਉੱਚੀ ਕਰੇ ਪੁਕਾਰ ਜਿਨ ਜਗਤ ਪਾਏ ਜਿਨ ਜਗਤ ਪਾਏ ਰੰਗ ਕੀਆ ਤਿਸ ਵਿਟੋਂ ਕੁਰਬਾਨ ਆਪ ਛੋੜੇ ਤਾਂ ਸੌ ਮਿਲਾਏ ਸੱਚਾ ਏ ਵਿਚਾਰ ਹਮੇ ਫਿੱਕਾ ਬੋਲਣਾ ਬੋਲਣਾ ਸਕਾਂਕਾਰ ਵਣ ਤ੍ਰਿਣ ਤ੍ਰੇਪਣ ਤੁਝੇ ਧਿਆਇੰਦਾ ਦਿਨ ਸਦਾ ਵਿਹਾਣ ਬਿਨ ਸਤਿਗੁਰ ਕੇ ਨਾ ਪਾਇਆ ਕਰ ਕਰ ਥੇ ਵਿਚਾਰ ਨਦ ਕਰੇ ਜੇ ਆਪਣੀ ਤਾਂ ਆਪੇ ਲੇ ਸਵਾ ਨਾਨਕ ਗੁਰਮੁਖ ਜਿਨੀ ਧਿਆਇਆ ਆਏ ਸੇ ਪ੍ਰਵਾਨ ਜੋਗ ਨ ਪਗਵੀ ਕੱਪੜੀ ਜੋਗ ਨ ਮੈਲੇ ਵੇਸ ਨਾਨਕ ਘਰ ਬੈਠਿਆ ਜੋਗ ਪਾਈਐ ਸਤਿਗੁਰ ਕੈ ਉਪਦੇਸ਼ ਚਾਰੇ ਕੁੰਡਾਂ ਜੇ ਪਵੈ ਬੇਦ ਪੜੇ ਜੋ ਚਾਰ ਨਾਨਕ ਸਾਚਾ ਭੇਟੇ ਹਰ ਮਨ ਵਸੈ ਪਾਵੇ ਮੋਹ ਦੁਆਰ ਨਾਨਕ ਉਮਰ ਤੇ ਖਸਮ ਕਾ ਮਤ ਭਰੀ ਫਿਰੇ ਚਲ ਚਿੱਤ ਮਨ ਮੋਹ ਸੋ ਕਰ ਦੋਸਤੀ ਸੋਕੇ ਪੁੱਛੇ ਮਿੱਤ ਗੁਰਮੁਖ ਸੋ ਕਰ ਦੋਸਤੀ ਸਤਿਗੁਰ ਸੋ ਲਾਇ ਚਿੱਤ ਜੰਮਣ ਮਨ ਕਾ ਮੂਲ ਕੱਟੀਐ ਤਾਂ ਸੁਖ ਹੋਵੀ ਮਿੱਤ ਭੁੱਲੇ ਆਪ ਸਮਝਾਏ ਸੀ ਜਾ ਕੋ ਨਦਰ ਕਰੇ ਨਾਨਕ ਨਦਰੀ ਬਾਰੀ ਕਰਨ ਭਲਾਵ ਕਰੇ ਸਲੋਕ ਮਹਲਾ ਚੌਥਾ ਇੱਕ ਓਂਕਾਰ ਸਤਿਗੁਰ ਪ੍ਰਸਾਦ ਵਡਭਾਗੀਆਂ ਸੁਹਾਗਣੀ ਜਿਨ੍ਹਾਂ ਗੁਰਮੁਖ ਮਿਲਿਆ ਹਰ ਰਾਏ ਅੰਤਰ ਜੋਤ ਪ੍ਰਗਾਸੀਆ ਨਾਨਕ ਨਾਮ ਸਮਾਏ ਵਾਹ ਵਾਹ ਸਤਿਗੁਰ ਪੁਰਖ ਹੈ ਜਿਨਸਾ ਜਾਤਾ ਸੋਏ ਜਿਤ ਮਿਲਿਆ ਤਿਖ ਉਤਰੈ ਤਨ ਮਨ ਸੀਤਲ ਹੋਏ ਵਾਹ ਵਾਹ ਸਤਿਗੁਰ ਸਤਿਪੁਰਖ ਹੈ ਜਿਨੋਂ ਸਮਸਵ ਕੋਏ ਵਾਹ ਵਾਹ ਸਤਿਗੁਰ ਨਿਰਵੈਰ ਹੈ ਜੇ ਨਿੰਦਾ ਤੁਲ ਹੋਏ ਵਾਹ ਵਾਹ ਸਤਿਗੁਰ ਸੁਜਾਣ ਹੈ ਜਿਸ ਅੰਤਰ ਬ੍ਰਹਮ ਵਿਚਾਰ ਵਾਹ ਵਾਹ ਸਤਿਗੁਰ ਨਿਰੰਕਾਰ ਹੈ ਜਿਸ ਅੰਤਰ ਨ ਪਾਰਾ ਵਾਰ
ਵਾਹ ਵਾਹੁ ਸਤਿਗੁਰੂ ਹੈ ਜੇ ਸੱਚ ਦੜਾਏ ਸੋਏ ਨਾਨਕ ਸਤਿਗੁਰੂ ਵਾਹ ਵਾਹੁ ਜਿੱਤੇ ਨਾਮ ਪ੍ਰਾਪਤ ਹੋਏ ਹਰ ਪ੍ਰਭ ਸੱਚਾ ਸੋਹਿਲਾ ਗੁਰਮੁਖ ਨਾਮ ਗੋਬਿੰਦ ਅਣਦਿਨ ਨਾਮ ਸਲਾਹਣਾ ਹਰ ਜਪਿਆ ਮਨ ਆਨੰਦ ਵਡਭਾਗੀ ਹਰ ਪਾਇਆ ਪੂਰਨ ਪਰਮਾਨੰਦ ਜਨ ਨਾਨਕ ਨਾਮ ਸਲਾਹਿਆ ਬਉਣ ਮਨ ਤਨ ਭੰਗ ਮੂੰਹ ਪਿਰੀਆਂ ਸੋਨੇ ਹੋ ਕਿਉਂ ਸੱਜਣ ਮਿਲੇ ਪਿਆਰਿਆ ਹੋਂਟ ਨੇਂਦੀ ਤਿੰਨ ਸੱਜਣ ਸੱਚ ਸਵਾਰਿਆ ਸਤਿਗੁਰ ਮੈਡਾ ਮਿਤ ਹੈ ਜੇ ਮਿਲੇ ਤਾਂ ਇਹ ਮਨ ਵਾਰਿਆ ਦੇਂਦਾ ਮੂੰਹ ਫਿਰ ਦੱਸ ਹਰ ਸੱਜਣ ਸਿਜਣ ਹਾਰਿਆ ਨਾਨਕ ਹੋ ਫਿਰ ਪਾਲੀ ਆਪਣਾ ਸਤਿਗੁਰ ਨਾਲ ਦਿਖਾਲਿਆ ਹੋ ਖੜੀ ਨਿਹਾਲੀ ਪੰਦ ਮਨਮੂਹ ਸੱਜਣ ਆਵੈ ਕੁਵਾਣ ਮਿਲਾਵੇ ਅੱਜ ਮੈਂ ਫਿਰ ਮੇਲ ਮਿਲਾਵੇ ਹੋ ਜੀਉ ਕਰੇ ਤਿਸ ਵਿਟੋਂ ਚੌਖਨੀ ਹੈ ਜੋ ਮੈਂ ਪਿਰੀ ਦਿਖਾਵੈ ਨਾਨਕ ਹੋਇ ਦਿਆਲ ਤਾਂ ਗੁਰਪੂਰਾ ਮਿਲਾਵੇ ਅੰਤਰ ਜੋਰਾਂ ਮੈਂ ਤਰਮਾਇਆ ਕੁੜੀ ਆਵੇ ਜਾਏ ਸਤਿਗੁਰ ਕਾ ਫਰਮਾਇਆ ਮਨ ਨਾ ਸਕੀ ਤੋ ਤਰ ਤਰਿਆ ਨਾ ਜਾਏ ਨਦਰ ਕਰੇ ਜਿਸ ਆਪਣੀ ਸੋ ਚੱਲੇ ਸਤਿਗੁਰ ਪਾਏ ਸਤਿਗੁਰ ਕਾ ਦਰਸ਼ਨ ਸਫਲ ਹੈ ਜੋ ਇਸੇ ਸੋ ਫਲ ਪਾਏ ਜਿੰਨੇ ਸਤਿਗੁਰ ਮੰਨਿਆ ਹੋ ਤਿੰਨ ਕੇ ਲਾਗੋ ਪਾਏ ਨਾਨਕ ਦਾ ਕਾ ਦਾਸ ਹੈ ਜੇ ਅੰਦਰ ਰਹਿ ਲਿਵਲਾਏ ਜਿੰਨਾ ਪਿਰੀ ਪਿਆਰ ਬਿਨ ਦਰਸ਼ਨ ਕਿਉ ਤ੍ਰਿਪਤੀ ਆਏ ਨਾਨਕ ਮਿਲੇ ਸੁਭਾਏ ਗੁਰਮੁਖੇ ਮਨ ਰੈਸੀ ਆਏ ਜਿੰਨਾ ਪਿਰੀ ਪਿਆਰ ਕਿਉ ਜੀਵਣ ਪਿਰ ਬਾਹਰ ਜਾਂ ਸੋ ਦੇਖਣ ਆਪਣਾ ਨਾਨਕ ਤੀਮਨ ਵੀ ਹਰੈ ਜਿੰਨਾ ਗੁਰਮੁਖ ਅੰਦਰ ਨੇਹੋ ਤੈ ਪ੍ਰੀਤਮ ਸੱਚੇ ਲਾਇਆ ਰਾਤੀ ਅਤੇ ਡੇ ਨਾਨਕ ਪ੍ਰੇਮ ਸਮਾਇਆ ਗੁਰਮੁਖ ਸੱਚੀ ਆਸ਼ਕੀ ਜਿਤ ਪ੍ਰੀਤਮ ਸੱਚਾ ਪਾਈਐ ਅੰਦਰ ਰਹੇ ਆਨੰਦ ਨਾਨਕ ਸਹਿ ਸਮਾਈਐ ਸੱਚਾ ਪ੍ਰੇਮ ਪਿਆਰ ਗੁਰਪੂਰੇ ਤੇ ਪਾਈਐ ਕਬੂ ਨਾ ਹੋਵੇ ਭੰਗ ਨਾਨਕ ਹਰ ਗੁਣ ਗਾਈਐ ਜਿੰਨਾ ਅੰਦਰ ਸੱਚਾ ਨੇਹੋ ਕਿਉ ਜੀਵਨ ਪਿਰੀ ਵਿਹੂਣੇ ਆ ਗੁਰਮ ਮਿਲ ਆਪ ਨਾਨਕ ਚਿਰੀ ਵਿਛੁਨਿਆ ਜਿਨ ਗਉ ਪ੍ਰੇਮ ਪਿਆਰ ਤੋ ਆਪੇ ਲਾਇਆ ਕਰਮ ਕਰ ਨਾਨਕ ਲਿਓ ਮਲਾਏ ਮੈਂ ਜਾਜਗ ਦੀਜੇ ਨਾਮ ਹਰ ਗੁਰਮੁਖ ਹੱਸੈ ਗੁਰਮੁਖ ਰੋਵੈ ਜੇ ਗੁਰਮੁਖ ਕਰੇ ਸਾਈ ਭਗਤ ਹੋਵੈ ਗੁਰਮੁਖ ਹੋਏ ਸੋ ਕਰੇ ਵਿਚਾਰ ਗੁਰਮੁਖ ਨਾਨਕ ਪਾਵੇ ਪਾਰ ਜਿੰਨਾ ਅੰਦਰ ਨਾਮ ਨਿਦਾਨ ਹੈ ਗੁਰਬਾਣੀ ਵਿਚਾਰ ਤਿਨ ਕੇ ਮੁਸਦ ਉਜਲੈ ਤੇ ਸੱਚੇ ਦਰਬਾਰ ਤਿੰਨ ਬਹਿੰਦਿਆਂ ਉੱਠਦਿਆਂ ਕਦੇ ਨਾ ਵਿਸਰੈ ਜੇ ਆ ਬਖਸ਼ੇ ਕਰਤਾਰ ਨਾਨਕ ਗੁਰਮੁਖ ਮਿਲ ਰਹਿ ਨਾਨਕ ਗੁਰਮੁਖ ਮਿਲ ਨਾ ਵਿਛੜੈ ਨਾਨਕ ਗੁਰਮੁਖ ਮਿਲ ਨਾ ਵਿਛੜੈ ਜੇ ਮੇਲੇ ਸਜਣਹਾਰ ਗੁਰਪੀਰਾਂ ਕੀ ਚਾਕਰੀ ਮਾਂ ਕਰੜੀ ਸੁਖਸਾਰ ਨਦਰ ਕਰੇ ਜਿਸ ਆਪਣੇ ਤਿਸ ਲਾਏ ਹੇਤ ਪਿਆਰ ਸਤਿਗੁਰ ਕੀ ਸੇਵੇ ਲੱਗਿਆ ਪਉ ਜਲ ਤਰੇ ਸੰਸਾਰ ਮੰਚਦਿਆ ਫਲ ਪਾਇਸੀ ਅੰਤਰ ਬੇ ਵਿਚਾਰ ਨਾਨਕ ਸਤਿਗੁਰ ਮਿਲਿਆ ਪ੍ਰਭ ਪਾਈਐ ਸਭ ਦੋ ਨਿਵਾਰਨ ਹਾਰ ਮਨਮੁਖ ਸੇਵਾ ਜੋ ਕਰੈ ਦੂਜੇ ਪਾਏ ਚਿਤ ਲਾਏ ਪੁੱਤ ਗਲਤ ਕਟੰਬ ਹੈ ਮਾਇਆ ਮੋਹ ਵਧਾਏ ਦਰਗੇ ਲੇਖਾ ਮੰਗੀਏ ਕੋਈ ਅੰਤ ਨਾ ਸਕੀ ਛਡਾਏ
ਬਿਣ ਨਾਵੇਂ ਸਭ ਦੁੱਖ ਹੈ, ਦੁਖਦਾਈ ਮੋਹ ਮਾਏ, ਨਾਨਕ ਗੁਰਮਨ ਨਹੀਂ ਆਇਆ, ਮੋਹ ਮਾਇਆ ਵਿਛੜ ਸਭ ਜਾਏ, ਗੁਰਮੁਖ ਮਨੇ ਸਕੇ ਰਾਹ, ਹੁਕਮੇ ਸੋ ਪਾਏ, ਹੁਕਮੋ ਸੇਵੈ ਹੁਕਮ ਰਾਧੈ, ਹੁਕਮੇ ਸਮੇ ਸਮਾਏ, ਹੁਕਮ ਵਰਤ ਨੇਮ ਸੋ ਸੰਯਮ ਮੰਚਦਿਆ ਫਲ ਪਾਏ, ਸਦਾ ਸੁਹਾਗਣ ਜੇ ਹੁਕਮੇ ਬੂਝੈ, ਸਤਿਗੁਰ ਸੇਵੈ ਲਿਵ ਲਾਏ, ਨਾਨਕ ਕਿਰਪਾ ਕਰੇ ਜਿਨੇ ਉੱਪਰ ਤਿੰਨਾ ਹੁਕਮੈ ਲਏ ਮਲਾਏ, ਮਨ ਬਹੁਨਾ ਬੂਝੇ ਬਪੜੀ ਨੇ ਤੋ ਮੈਂ ਕਰਮ ਗਮਾਏ, ਵਰਤ ਨੇਮ ਸੋ ਸੰਯਮ ਪੂਜਾ ਪਾਖੰਡ ਪਰਮ ਨ ਜਾਏ, ਅੰਤਰੋਂ ਕੁਸੁਧ ਮਾਇਆ ਮੋਬੇ ਦੇ ਜਿਉਂ ਹਸਤੀ ਸ਼ਾਰੋ ਡਾਏ, ਜਿਨੇ ਉਪਾਏ ਤੇ ਨ ਚੇਤੇ ਬਿਨ ਚੇਤੇ ਕਿਉਂ ਸੋ ਪਾਏ, ਨਾਨਕ ਪਰਪੰਜ ਕੀ ਆਤੁਰ ਕਰਤੇ ਪੂਰਬ ਲਿਖਿਆ ਕਮਾਏ, ਗੁਰਮਹਿ ਪ੍ਰਤੀਤ ਪਈ ਮਨ ਮਾਨੇ ਆਂਦਨ ਸੇਵਾ ਕਰਤ ਸਮਾਏ, ਅੰਤਰ ਸਤਿਗੁਰ ਗੁਰੂ ਸਭ ਪੂਜਾਏ, ਸਤਿਗੁਰ ਕਾ ਦਰਸ਼ ਦੇਖੇ ਸਭ ਆਏ, ਮੰਨਿਆ ਸਤਿਗੁਰ ਪਰਮ ਵਿਚਾਰੀ ਜਿਤ ਮਿਲਿਆ ਤੇ ਨਾ ਪੋਸਾ ਵਜਾਏ, ਹੋ ਸਦਾ ਸਦਾ ਬਲਹਾਰੀ ਗੁਰ ਆਪਣੇ ਜੋ ਪ੍ਰਭ ਸੱਚਾ ਦੇਹ ਮਲਾਏ, ਨਾਨਕ ਕਰਮ ਪਾਇਆ ਤਿਨ ਸੱਚਾ ਜੋ ਗੁਰ ਚਰਨੀ ਲੱਗੇ ਆਏ, ਜਿਨ ਪਿਰਿਆ ਸੁਨੇ ਹੋ ਸੇ ਸੱਜਣ ਮੈਂ ਨਾਲ, ਅੰਤਰ ਬਾਰੋ ਫਿਰਾਂ ਵੀਰ ਦੇ ਰਖਾਂ ਸੰਭਾਲ, ਜਿਨ੍ਹਾਂ ਇੱਕ ਮਨ ਇੱਕ ਚਿੱਤ ਪਾਇਆ, ਜਿਨ੍ਹਾਂ ਇੱਕ ਮਨ ਇੱਕ ਚਿੱਤ ਧਿਆਇਆ, ਸਤਿਗੁਰ ਸੋ ਚਿੱਤ ਲਾਏ, ਤਿੰਨ ਕੀ ਦੁੱਖ ਪੋਖਾ ਮੈਂ ਵੱਡਾ ਰੋ ਗਿਆ, ਨਿਰਦੋ ਪੈ ਲਿਵ ਲਾਏ, ਗੁਣ ਗਾਵੇ ਗੁਣ ਉਚਰੈ ਗੁਣ ਮੈਂ ਸਵੇ ਸਮਾਏ, ਨਾਨਕ ਗੁਰਪੂਰੇ ਤੇ ਪਾਇਆ ਸਹਿਜ ਮਿਲਿਆ ਪ੍ਰਭ ਆਏ, ਮਨ ਮੁਮਾਇਆ ਮੋਹ ਹੈ ਨਾਮ ਲੱਗੇ ਪਿਆਰ, ਕੂੜ ਕਮਾਵੇ ਕੂੜ ਸੰਗਰੈ ਕੂੜ ਕਰੇ ਆਹਾਰ, ਬਿਖਮਾਇਆ ਤਨ ਸੰਜ ਮਰੇ ਅੰਤੋ ਹੇ ਸਭ ਛਾਰ, ਕਰਮ ਧਰਮ ਸੋ ਸੰਜਮ ਕਰੇ ਅੰਤਰ ਲੋਭਕਾਰ, ਨਾਨਕ ਮਨ ਮੋਜੇ ਕਮਾਵੇ ਸੋ ਥਾਏ ਨ ਪਵੇ ਦਰਗੇ ਹੋਏ ਖਵਾਰ, ਸਭਨਾ ਰਾਗਾਂ ਵਿੱਚ ਸੋ ਭਲਾ ਭਾਈ, ਜਿਤ ਵਸਿਆ ਮਨ ਆਏ, ਰਾਗ ਨਾਦ ਸਭ ਸੱਚ ਕੀਮਤ ਕਹੀ ਨਾ ਜਾਏ, ਰਾਗ ਨਾਦੇ ਬਾਹਰ ਆਏ ਨੀ ਹੁਕਮ ਨਾ ਬੂਝਿਆ ਜਾਏ, ਨਾਨਕ ਮੈਂ ਬੂਝੈ ਤਿੰਨਾ ਰਾਸ ਹੋਏ, ਸਤਿਗੁਰ ਸੋਜੀ ਪਾਏ, ਸਭ ਕੁਛ ਤਿਸ ਤੇ ਹੋਇਆ ਜਿਉਂ ਤਿਸੇ ਧੀਰ ਜਾਏ, ਸਤਿਗੁਰ ਵਿੱਚ ਅੰਮ੍ਰਿਤ ਨਾਮ ਹੈ ਅੰਮ੍ਰਿਤ ਕਹੇ ਕਹਾਏ, ਗੁਰਮਤੀ ਨਾਮ ਨਿਰਮਲੋ ਨਿਰਮਲ ਨਾਮ ਤੇ ਆਏ, ਅੰਮ੍ਰਿਤ ਬਾਣੀ ਤੱਤ ਹੈ ਗੁਰਮੁਖ ਵਸੇ ਮਨ ਆਏ, ਹਿਰਦੇ ਕੰਮ ਵਰਗਾਸਿਆ ਜੋਤੀ ਜੋਤ ਮਲਾਏ, ਨਾਨਕ ਸਤਿਗੁਰ ਤਿੰਨ ਕੋ ਮੇਲਿਆਂ ਜਿਨ ਤੁਰ ਮਸਤਕ ਭਾਗ ਲਖਾਏ, ਅੰਦਰ ਤਿਸ਼ਨਾ ਅੱਗ ਹੈ ਮਨ ਮੋਹ ਭੁੱਖ ਨਾ ਜਾਏ, ਮੋਹ ਕਟੰਬ ਸਭ ਕੂੜ ਹੈ ਕੂੜ ਰਿਹਾ ਲਪਟਾਏ, ਆਂਦਿਨ ਚਿੰਤਾ ਚਿੰਤ ਵੈ ਚਿੰਤਾ ਬੱਧਾ ਜਾਏ, ਜੰਮਣ ਮਰਨਾ ਚੁੱਕੇ ਹਉਮੈ ਕਰਮ ਗਮਾਏ, ਗੁਰ ਸੁਣਾਏ ਉਭਰੇ ਨਾਨਕ ਲਏ ਛਡਾਏ, ਸਤਿਗੁਰ ਪੁਰਖ ਹਰ ਧਿਆਨ ਦਾ ਸਤ ਸੰਗ ਸਤਿਗੁਰ ਪਾਏ, ਸਤ ਸੰਗ ਸਤਿਗੁਰ ਸੇਵੰਦੇ ਹਰ ਮੇਲੇ ਗੁਰ ਮੇਲਾਏ, ਇਹ ਭਉ ਜਲ ਜਲ ਸੰਸਾਰ ਹੈ ਗੁਰਬੋਇਤ ਨਾਮ ਤਰਾਏ, ਗੁਰਸਿੱਖੀ ਪਾਣਾ ਮੰਨਿਆ ਗੁਰਪੂਰਾ ਪਾਰ ਲੰਘਾਏ, ਗੁਰਸਿੱਖਾਂ ਕੀ ਹਰ ਧੂੜ ਦੇ ਹਮ ਪਾਪੀ ਵੀ ਗਤ ਪਾਏ, ਤੁਰ ਮਸਤ ਆਪਣਾ ਲਿਖਿਆ ਗੁਰੂ ਨਾਨਕ ਮਿਲਿਆ ਆਏ, ਜਮ ਕੰਗਰ ਮਾਰ ਬਦਾਰ ਅੰਦਰ ਗਹਿ ਲੈ ਛਡਾਏ, ਗੁਰਸਿੱਖਾਂ ਨੂੰ ਸੁਭਾਸ ਹੈ ਧੂਠਾ ਮੇਲ ਮਲਾਏ, ਗੁਰਪੂਰੇ ਹਰ ਨਾਮ ਦੜਾਇਆ ਜਿਨ ਵਿੱਚੋਂ ਭਰਮ ਚੁਕਾਇਆ, ਰਾਮ ਨਾਮ ਵਰ ਕੀਰਤ ਗਾਏ ਕਾ ਚਰਨ ਮਗ ਦਿਖਾਇਆ, ਹਉਮੈ ਮਾਰੇ ਕਿਲ ਲਾਗੀ ਅੰਤਰ ਨਾਮ ਵਸਾਇਆ, ਗੁਰਮਤੀ ਜਮ ਜੋਏ ਨ ਸਕੈ ਸੱਚੇ ਨਾ ਸਮਾਇਆ, ਸਾਬਾ ਪੇ ਅਵਰਤੇ ਕਰਤਾ ਜੋ ਪਾਵੇ ਸੋ ਨਾ ਲਾਇਆ,
ਜਦ ਨਾਨਕ ਨਾਉ ਲੈ ਤਾਂ ਜੀਵੈ ਬਿਨਾਂ ਮੈਂ ਕਿਰ ਮਰ ਜਾਇਆ। ਮਨ ਅੰਤਰ ਹੋ ਮੈ ਰੋਗ ਪਰ ਭੁੱਲੇ ਹੋ ਮੈਂ ਸਾਗਰ ਦੁਰਜਣਾ। ਨਾਨਕ ਰੋਗ ਵਾਏ ਮਿਲ ਸਤਿਗੁਰ ਸਾਧੂ ਸੱਜਣਾ। ਗੁਰਮਤੀ ਹਰ ਹਰ ਬੋਲੈ ਹਰ ਪ੍ਰੇਮ ਕਸਾਈ ਦਿਸ ਰਾਤ। ਹਰ ਰਤੀ ਹਰ ਰੰਗ ਚੋਲੈ ਹਰ ਜੈਸਾ ਪੁਰਖ ਨ ਲੱਭਈ ਸਭ ਦੇਖਿਆ ਜਗਤ ਮੈਂ ਟੋਲੈ। ਗੁਰ ਸਤਿਗੁਰ ਨਾਮ ਦੜਾਇਆ ਮਨ ਅੰਤ ਨ ਕਾਹੂੰ ਡੋਲੈ। ਜਨ ਨਾਨਕ ਹਰ ਕਾ ਦਾਸ ਹੈ ਗੁਰ ਸਤਿਗੁਰ ਕੇ ਗੋਲ ਗੋਲੈ। ਸਲੋਕ ਮਹਲਾ ਪੰਜਵਾਂ। ਇੱਕ ਓਅੰਕਾਰ ਸਤਿਗੁਰ ਪ੍ਰਸਾਦ ਰਤੇ ਸੇ ਜੇ ਮੁਖ ਨਾ ਮੋੜਨ ਜਿਨੇ ਜਾਤਾ ਸਾਈ। ਚੜ ਚੜ ਪਾਉਂਦੇ ਕੱਚੇ ਬਿਰਹੀ ਜਿਨ੍ਹਾਂ ਕਾਰਨ ਆਈ। ਤਣੇ ਵਿਹੂਣਾ ਪਾਟ ਪਟੰਬਰ ਪਾਹੀ ਸੇਤੀ ਜਾਲੈ। ਤੂੜੀ ਵਿੱਚ ਲਡੰਦੜੀ ਸੋਹਾਂ ਨਾਨਕ ਤੈ ਸਨਾਲੇ। ਗੁਰ ਕੇ ਸ਼ਬਦ ਰਾਧੀਏ ਨਾਮ ਰੰਗ ਬੈਰਾਗ। ਜੀਤੇ ਬੰਜ ਬਰਾਈਆ ਨਾਨ ਸਭ ਮਾਰੂਏ ਰਾਗ। ਜਾਮੂ ਇੱਕ ਤਾਂ ਲੱਖ ਤੋ ਜਿਤੇ ਪਿੰਡੇ ਦਰ ਕਿੱਤੜੇ। ਬਾਹਮਣ ਬਿਰਥਾ ਗਿਓ ਜਨਮ ਜਿਨ ਕੀਤੇ ਸੋ ਵਿਸਰੈ। ਸੁਰ ਸੁਰਾ ਪੀਜੀਏ ਕਬੂ ਨਾ ਪੀਕਾ ਹੋਏ। ਨਾਨਕ ਰਾਮ ਨਾਮ ਗੁਣ ਗਾਈਐ ਦਰਗੈ ਨਿਰਮਲ ਸੋਹੇ। ਜੋ ਪ੍ਰਭ ਰੱਖੇ ਆਪ ਤਿਨ ਕੋਈ ਨਾ ਮਾਰੀ। ਅੰਦਰ ਨਾਮ ਰਧਾਮ ਸਦਾਸ ਗੁਣ ਸਾਰੀ ਏਕਾ ਟੇਕ ਗਗਮ ਮੰਤਮ ਪ੍ਰਭਧਾਰੀ। ਲੱਗਾ ਰੰਗ ਪਾਰ ਕੋ ਨਾ ਉਤਾਰੀ। ਗੁਰਮਹਾਰ ਗੁਣ ਗਾਏ ਸਹਿ ਸੋ ਸਾਰੀ। ਨਾਨਕ ਨਾਮ ਦਾਨ ਦੇਵਰਾਰੀ ਕਰੇ ਚੰਗਾ ਪਾ ਕਰੇ ਚੰਗਾ ਮਾਂ ਦੋਈ ਗੰਤ ਲਾਏ। ਆਪਣੀ ਨਾ ਨਿਹਾਲਿਆ ਪੇਲੇ ਹੁਲਾਏ ਜਾਂ ਦਿਓ ਮਤੀ ਅਬਦੇ ਵਿੱਚੋਂ ਪਰਮ ਜਾਏ। ਜੋ ਤੂੰ ਲਿਖਿਆ ਲੇਖ ਸੋਈ ਸਭ ਕਮਾਏ। ਸਭ ਗਤੇ ਦੇ ਵਸ ਦੂਜੀ ਨਾਹੀਂ ਜਾਏ। ਨਾਨਕ ਸੁਖ ਆਨੰਦ ਪੈ ਪ੍ਰਭ ਕੀ ਮਨ ਰਜਾਏ।

ਮਹ ਧਿਆਨ ਸਾਜਨਾ ਜਨਮ ਵਧਾਰ ਜੀਤ ਨਾਨਕ ਧਰਮੈ ਸੇ ਚਵੈ ਕਿਤੋ ਬਹੁਨ ਬਨੀਤ ਖੋਬੜੀ ਖੁਦਾਏ ਮਿੱਠੀ ਗਣਕ ਮੰਤਰੀਆ ਨਾਨਕ ਸੇ ਉਭਰੈ ਜਿਨ੍ਹਾਂ ਪਾਵ ਮਤਾਏ ਸੁਤਰੈ ਸੋਈ ਸਵਨ ਜੋ ਰਤੇ ਸਹਿ ਆਪਣੇ ਪ੍ਰੇਮ ਸੋਆ ਤਣੀ ਸੋ ਅਠੇ ਪੈਰ ਲਵਨ ਸੁਤੜੈ ਸੰਖ ਮਾਇਆ ਝੂਠੀ ਕਾਰਣੇ ਨਾਨਕ ਸਹਿਜਾ ਗੰਜੇ ਰਸਨਾ ਨਾਮ ਉਚਾਰਣੇ ਮਿਰਗ ਤੇ ਨਾਪੇ ਪੂਣੇ ਬੂਠੇ ਨਿਰਗ ਦਰਬ ਜਿਨੀ ਸੱਚ ਰਾਧੇ ਆ ਨਾਨਕ ਮਨ ਤਨ ਫਬ ਪਤ ਉਧਾਰਨ ਪਾਰ ਬ੍ਰਹਮ ਸਮਰਤ ਪੁਰਖ ਅਪਾਰ ਜਿਸੇ ਉਧਾਰੇ ਨਾਨਕਾ ਸੋ ਸਿਮਰੇ ਸਿਜਣਹਾਰ ਦੂਜੀ ਛੋੜ ਕਵਾਟੜੀ ਇੱਕ ਸੋਚੇ ਤਲਾਏ ਦੂਜੇ ਪਾਵੀ ਨਾਨਕਾ ਵੈਨ ਦੜੰਦੜੀ ਜਾਏ ਤੇ ਹਰੜੇ ਬਾਜ਼ਾਰ ਸੌਦਾ ਕਰਨ ਵਣਜਾਰਿਆ ਸੱਚ ਵਗਰੇ ਜਿਨੀ ਲੱਦਿਆ ਸੇ ਸਜੜੇ ਪਾਸਾਰ ਪੰਥਾ ਪ੍ਰੇਮ ਨਾ ਜਾਣੀ ਭੋਲੇ ਫਿਰੈ ਗਵਾਰ ਨਾਨਕ ਹਰ ਬਸ ਰਾਏ ਕੈ

ਦੇਸ਼ਾ ਸਿਰ ਸ਼ਾਨ ਦੇਸ਼ਾ ਜਿਸ ਪਾਸ ਬੈਠਿਆ ਸੋਹੀ ਹੈ ਸਭਨਾਂ ਦਾ ਵੈਸਾ ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਨ ਦੇਸ਼ਾ ਜਿਸ ਪਾਸ ਬੈਠਿਆ ਸੋਹੀ ਹੈ ਸਭਨਾਂ ਦਾ ਵੈਸਾ ਕਿਉ ਅੰਕਾਰ ਸਤਿਗੁਰ ਪ੍ਰਸਾਦ ਸਲੋਕ ਮਹੱਲਾ ਨਾਵਾ ਗੁਣ ਗੋਬਿੰਦ ਗਾਇਓ ਨਹੀਂ ਜਨਮ ਅਕਾਰਥ ਕੀਨ ਕਹੋ ਨਾਨਕ ਹਰ ਭਜ ਮੰਦਾ ਜੇ ਬਿਦ ਜਲ ਕੋ ਮੀਨ ਬਿਖਿਆਨ ਸਿਉ ਕਾਹੇ ਰਚਿਓ ਨਿਮਖ ਨ ਹੋ ਉਦਾਸ ਕਉ ਨਾਨਕ ਪਜ ਹਰ ਮੰਦਾ ਪਰੈ ਨ ਜਮ ਕੀ ਪਾਸ ਤਰ ਨਾ ਪੋਇਉ ਹੀ ਗਇਓ ਲਿਓ ਜਰਾ ਤਨ ਜੀਤ ਕਉ ਨਾਨਕ ਪਜ ਹਰ ਮੰਦਾ ਔਦ ਜਾਤ ਹੈ ਬੀਤ ਬਿਰਦ ਪਿਓ ਸੂਜੈ ਨਹੀਂ ਕਾਲ ਪਹੁੰਚਿਓ ਆਨ ਕਉ ਨਾਨਕ ਨਰ ਬਾਵਰੇ ਕਿਉ ਨ ਭਜੇ ਭਗਵਾਨ ਤਨ ਦਾਰਾ ਸੰਪਤ ਸਗਲ ਜਿਨ ਆਪਣੀ ਕਰ ਮਾਨ ਇਨ ਮੈਂ ਕਾ ਸੰਗੀ ਨਹੀਂ ਨਾਨਕ ਸਾਚੀ ਜਾਨ ਪਤਿਤ ਉਧਾਰਨ ਪੈ ਹਰਨ ਹਰ ਅਨਾਥ ਕੇ ਨਾਥ ਕਹੋ ਨਾਨਕ ਤੇ ਜਾਨੀ ਐ ਸਦਾ ਬਸਤ ਤੁਮ ਸਾਥ ਤਨ ਤਨ ਜੇ ਤੋ ਕੋ ਦਿਓ ਤਾ ਸਿਉ ਨਿਉ ਨ ਕੀਨ ਕਉ ਨਾਨਕ ਨਰ ਬਾਵਰੇ ਅਬ ਕਿਉ ਡੋਲਤ ਦੀਨ ਤਨ ਤਨ ਸੰਪੈ ਸੁਖ ਦਿਓ ਅਰਜੈ ਨੀਕੈ ਤਾਮ ਕਉ ਨਾਨਕ ਸੁਨ ਰੇ ਮਨ ਸਿਮਰਤ ਕਾਹੇ ਨਾਰਾਮ ਸਭ ਸੁਖ ਦਾਤਾ ਰਾਮ ਹੈ ਦੂਸਰ ਨਾਹਿਨ ਕੋਇ ਕਉ ਨਾਨਕ ਸੁਨ ਰੇ ਮਨ ਤੇ ਸਿਮਰਤ ਗਤ ਹੋਏ ਜੇ ਸਿਮਰਤ ਗਤ ਪਾਈਐ

कल मैं हर को नाम निस दिन जो नानक भजै।

कर्ण सुनो हर नाम, कौ नानक सुन रे मना।

ਸਤਨਾਹਿ ਨਮੀਤ ਨਾਨਕ ਮੂਰਤ ਚਿਤਰ ਜਿਉਂ ਛਾੜਤ ਨਾਹਿ ਨ ਪੀਤ।

ਅਗਮਾਲਾ ਰਾਗ ਇਸ ਪੰਜ ਬ੍ਰਹਮ ਸੰਗਲਾ ਪੇ ਅਠੋ ਨੰਦਨ ਪ੍ਰਥਮ ਰਾ ਪੈਰੋ ਵੈ ਕਰੀ ਪੰਜ ਰਾਗ ਨੀ ਸੰਘ ਉਚਾਰੀ ਪ੍ਰਥਮ ਪੈਰ ਵੀ ਬਿਲਾਵਲੀ ਪੁਨਿਆ ਕੀ ਗਾਵੈ ਬੰਗਲੀ ਪੁਨਸ ਲੇ ਕੀ ਕੀ ਪੇ ਬਾਰੀ ਹੈ ਪੈਰੋ ਕੀ ਪੰਚੋ ਨਾਰੀ ਪੰਜ ਮਰਦ ਸਾ ਸੁਨਾ ਵਹਿ ਬੰਗਾਲ ਮਦ ਮਾਧਵ ਗਾਵਹਿ ਲਲਿਤ ਬਿਲਾਵਲ ਗਾਵਹਿ ਆਪਣੀ ਆਪਣੀ ਪਾਂਤ ਸੁਪੁੱਤਰ ਪੈਰਵ ਕੈ ਗਾਵੇ ਗਾਇਨ ਪਾਤਰ ਦੁਧੀਆ ਮਾਲ ਗੋਸ ਗਲਾ ਪੈ ਸੰਗ ਰਾਗਨੀ ਪੰਚੋਂ ਥਾ ਪੈ ਗੁਣ ਕਰੀ ਔਰ ਦੇਵ ਗੰਧਾਰੀ ਗੰਧਾਰੀ ਸੋਤੀ ਉਚਾਰੀ ਤਨਾਸਰੀ ਹੈ ਪੰਚੋਂ ਗਾਈ ਮਾਰਾ ਕੋ ਸਕ ਸੰਗ ਲਾਈ ਮਾਰੋ ਮਹਤੰਗ ਮੈਂ ਵਾਰਾ ਪ੍ਰਬਲ ਚੰਨ ਕੋਸ ਕਿਉ ਬਾਰਾ ਖੋੜਿਓ ਪੁਰ ਨਦ ਗਾਏ ਸਮਾਲ ਕਹੋ ਸਕ ਸੰਗ ਲਾਏ ਪੁਨ ਆਯੋ ਹੰਡੋਲ ਪੰਜਨਾ ਸੰਗਾ ਸੋਤੀ ਉਠੇ ਤਾਨਕ ਲੋਇਲ ਗਾਇਨ ਤਾਰ ਮਿਲਾਵੇ ਤੇ ਲੰਗੀ ਦੇਵ ਕਰੀ ਆਈ ਬਸੰਤੀ ਸੰਧੂਰ ਸਾਈ ਸਰਸੀ ਲੈ ਭਾਰ ਜਾ ਸੰਗ ਲਾਈ ਪੰਚੋ ਵਾਰ ਜਾ ਸੁਰਮਾਨੰਦ ਭਾਸ ਕਰ ਆਏ ਚੰਦਰ ਮੇ ਮੰਗਲ ਸਹਾਏ ਸਸਬਾਨ ਹੋਆਏ ਬਨੋਦਾ ਗਾਵੇ ਸਤ ਬਸੰਤ ਕਮੋਦਾ ਅਸ਼ਟ ਪੁੱਤਰ ਮੈਂ ਕਹੇ ਸਵਾਰੀ ਪੁਨਾਈ ਦੀਪਕ ਕੀ ਬਾਰੀ ਕਾਸ਼ੇਲੀ ਬੜ ਮੰਜਰੀ ਟੋਡੀ ਕਹੀ ਅਲਾਪ ਕਾਮੋਦੀ ਓ ਗੁਜਰੀ ਸੰਘ ਦੀਪਕ ਕੇ ਥਾਪ ਕਾਲੰਗਾ ਕੁੰਤਲੇ ਓ ਰਾਮਾ ਕਮਲ ਗੋ ਚੰਪਕ ਕੇ ਨਾਮਾ ਗੌਰਾਓ ਕਦਾ ਖੋਰਾਓ ਕਰਨ ਲੱਕ ਲਿਆਨ ਅਸ਼ਟ ਪੁੱਤਰ ਦੀਪਕ ਕੇ ਜਾਨਾ ਸਾਮੇ ਸਿਰਾ ਵੈ ਗਾਵੇ ਪੰਜੋ ਸੰਗ ਬਰੰਗਣ ਲਾਵੇ ਬੈਰਾਰੀ ਕਿਰਨਾਟੀ ਤਰੀ ਗੌਰੀ ਗਾਵੇ ਆਸਾ ਵਰੀ ਤੇ ਪਾਸੇ ਸਿਧਵੀ ਅਲਾਪੀ ਸ੍ਰੀ ਰਾਗ ਸਿਉ ਪੰਜੋ ਦਾ ਪੀ ਸਾਲੂ ਸਾਰਗ ਸਾਗਰਾ ਔਰ ਗੁੰਡ ਗੰਭੀਰ ਅਸ਼ਟ ਪੁੱਤਰ ਸਿਰਾ ਕੈ ਗੁੰਡ ਕੌਂਬੀਰ ਖਸਟਮੇ ਰਾਵੇ ਗਾਵੇ ਪੰਜੋ ਸੰਗ ਬਰੰਗਣ ਲਾਵੇ ਸੋਟ ਗੁਣ ਮਲਾਰੀ ਤੁਨੀ ਪੁਨ ਗਾਵੇ ਆਸਾ ਗੁਣ ਗੁਨੀ ਉੱਚੇ ਸੁਰਸੋ ਪੁਨਗਿਨੀ ਮੇਘ ਰਾਗ ਸਿਉ ਪਾਂਚੋ ਚੀਨੀ ਬੈਰਾ ਦਰਗਈ ਦਰਗੇ ਦਾਰਾ ਜਬਲੀ ਤਰਨੜਿਓ ਜਲ ਤਾਰਾ ਪੁਨ ਗਾਵੇ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਜੀ। ਰਾਮ ਕਲੀ ਮਹੱਲਾ ਤੀਜਾ। ਆਨੰਦ ਕਿਉ ਓਅੰਕਾਰ, ਸਤਿਗੁਰ ਪ੍ਰਸਾਦ ਆਨੰਦ ਪਿਆ ਮੇਰੀ ਮਾਈ, ਸਤਿਗੁਰੂ ਮੈਂ ਪਾਇਆ, ਸਤਿਗੁਰ ਦਾ ਪਾਇਆ ਸਹਿਜ ਸੇਤੀ। ਮਨ ਵਜੀਆਂ ਵਧਾਈਆਂ, ਰਾਹ ਰਤਨ ਪਰਿਵਾਰ ਭਰੀਆਂ, ਸ਼ਬਦ ਗਾਵਣੇ ਆਈਆਂ, ਸ਼ਬਦੋ ਤਾਂ ਗਾਓ ਹਰੀ ਕੇਰਾ, ਮੰਜਨੀ ਵਸਾਇਆ, ਕਹੇ ਨਾਨਕ ਆਨੰਦ ਹੋਆ, ਸਤਿਗੁਰੂ ਮੈਂ ਪਾਇਆ। ਇਹ ਮਨ ਮੇਰਿਆ, ਤੂੰ ਸਦਾ ਰਹੋ ਹਰ ਨਾਲੇ, ਹਰ ਨਾ ਰਹੋ ਤੂੰ ਮਨ ਮੇਰੇ, ਦੁੱਖ ਸਭ ਵਿਸਾਰਨਾ, ਅੰਗੀਕਾਰੋ ਕਰੇ ਤੇਰਾ ਕਰ ਸਭ ਸਵਾਰਨਾ, ਸਭਨਾ ਗੱਲਾਂ ਸਮਰਾ ਸਵਾਮੀ, ਸੋ ਕਿਉਂ ਮਨ ਵਿਸਾਰੇ, ਕਹੇ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ, ਸਾਚੇ ਸਾਹਿਬਾ ਕਿਆ ਨਾਹੀ ਕਰ ਤੇਰੇ, ਕਰਦਾ ਤੇਰੇ ਸਭ ਕਿਸ਼ਾਇ ਦੇ ਸੋ ਪਾਵੇ, ਇਸ ਦਾ ਸਿਫਲਾ ਤੇਰੀ ਨਾ ਮਨ ਵਸਾਵੇ, ਨਾਮ ਜਿਨ ਕੈ ਮਨ ਵਸਿਆ, ਵਾਜੈ ਸ਼ਬਦ ਕਨੇ ਰਹੇ, ਕਹੇ ਨਾਨਕ ਸੱਚੇ ਸਾਹਿਬ ਕਿਆ ਨਾਹੀ ਕਰ ਤੇਰੇ, ਸਾਚਾ ਨਾਮ ਮੇਰਾ ਆਧਾਰੋ, ਸਾਚ ਨਾਮ ਆਧਾਰ ਮੇਰਾ, ਭੁੱਖਾਂ ਸਭ ਗਵਾਈਆਂ, ਕਰ ਸ਼ਾਂ ਸੋ ਮਨ ਆਇ ਵਸਿਆ, ਜਿਨ ਸ਼ਾਂ ਸਾ ਪੁਜਾਈਆ, ਸਦਾ ਗੁਰਬਾਣ ਕੀਤਾ ਗੁਰ ਵਿਟੋ, ਜੇ ਦੀਆਂ ਵਡਿਆਈਆਂ, ਕਹੇ ਨਾਨਕ ਸੁਣੋ ਸੰਤੋ ਸ਼ਬਦ ਧਰੋ ਪਿਆਰੋ, ਸਾਚਾ ਨਾਮ ਮੇਰਾ ਆਧਾਰੋ, ਵਾਜੇ ਪਣ ਸ਼ਬਦ ਕਰ ਸੁਭਾਗੇ, ਕਰ ਸੁਭਾਗੇ ਸ਼ਬਦ ਵਾਜੇ, ਕਲਾ ਜਿਸ ਕਰ ਤਾਰੀਆ, ਪੈਂਦੋ ਤੁਰ ਵਸ ਕੀਤੇ ਕਾਲ ਕੰਟਕ ਮਾਰਿਆ, ਤੁਰ ਕਰਮ ਪਾਇਆ ਤੋ ਜਿਨ ਕੋ ਸਨਾ ਮਾਰ ਕੇ ਲਾਗੇ, ਕਹੇ ਨਾਨਕ ਤੈ ਸੁਖ ਹੋਆ, ਤਿਤ ਕਰ ਅਨਹਦ ਵਾਜੇ, ਆਨੰਦ ਸੁਣੋ ਵਡ ਪਾਗੀਓ, ਸਗਲ ਮਨੋਰਥ ਪੂ

ਤੁਮਰੀ ਕਿਰਪਾ ਮੈਂ ਸੁਖ ਕਾ ਕੋਈ ਨਾ ਜਾਣੇ ਉਚੇ ਤੇ

ਵਾਹਿਗੁਰੂ ਵਾਹਿਗੁਰੂ ਜੀ ਕਿਉ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ਼੍ਰੀ ਬਹੁਤ ਜੀ ਸਹਾਇ ਵਾਰ ਸ਼੍ਰੀ ਬਹੁਤ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕਹਿ ਗੁਰੂ ਨਾਨਕ ਲਈ ਧਿਆਏ ਪੰਗਤ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਏ ਅਰਜਨ ਹਰ ਗੋਬਿੰਦ ਨੋ ਸਿਮਰੋ ਸ੍ਰੀ ਹਰਿ ਰਾਏ ਸ੍ਰੀ ਹਰਿ ਕਿਸ਼ਨ ਧਿਆਈ ਐ ਜਿਸ ਡਿਠੈ ਸਭ ਦੁਹ ਜਾਏ ਤੇਗ ਬਹਾਦਰ ਸਿਮਰੈ ਕਰਨੋ ਨਿਧਿਆਵੇ ਤਾਏ ਸਭ ਤਾਈ ਹੋਈ ਸਹਾਏ ਦਸਵੇਂ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਓ ਸਭ ਤਾਈ ਹੋਈ ਸਹਾਏ।

ਸਿੱਧ ਤੈ ਬਾਂਧ ਬਾਂਧ ਕਟਾਏ, ਚਰਖੜੀਆਂ ਤੇ ਚੜੇ ਆਰਿਆਂ ਨਾਲ ਤਨ ਚਰਵਾਏ, ਉਬਲਦੀਆਂ ਦੇਗਾਂ ਵਿੱਚ ਉਬਾਲੇ ਗਏ, ਖੋਪਰੀਆਂ ਲੁਹਾਈਆਂ, ਗੁਰਦੁਆਰਿਆਂ ਦੀ ਸੇਵਾ ਸੰਭਾਲ ਲਈ ਕੁਰਬਾਨੀਆਂ ਕੀਤੀਆਂ, ਤੇਰੇ ਭਾਣੇ ਨੂੰ ਮਿੱਠਾ ਕਰਕੇ ਮੰਨਿਆ, ਅਸਹਿ ਤੇ ਕਹਿ ਅਸਾਰ ਦੇ ਸੀਦੋ ਸਿੱਕਿਤ ਕੇਸਾ ਸਵਾਸਾ ਸੰਗਨ ਬਾਈ, ਧਰਮ ਨਹੀਂ ਹਾਰਿਆ ਤਿਨਾ ਸਮੋਹ ਸ਼ਹੀਦ ਸਿੰਘਾਂ ਸਿੰਘਣੀਆਂ ਦੀ ਕਮਾਈ ਦਾ ਧਿਆਨ ਧਰ ਖਾਲਸਾ ਜੀ ਸਾਹਿਬ ਬੋਲੋ ਜੀ ਵਾਹਿਗੁਰੂ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਜੀ ਕਾ ਧਿਆਨ ਧਰ ਖਾਲਸਾ ਜੀ ਸਾਹਿਬ ਬੋਲੋ ਜੀ ਵਾਹਿਗੁਰੂ। ਪ੍ਰਥਮ ਖਾਲਸੇ ਜੀ ਕੀ ਅਰਦਾਸ ਹੈ ਜੀ, ਸਰਬੱਤ ਖਾਲਸੇ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚੇਤਾਵੇ, ਚੇਤਾਵਣ ਕਾ ਸਦਕਾ ਸਰਬ ਸੁਖ ਹੋਵੇ, ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਚਿਆ ਜਾਇ ਦੇ ਤੇ ਫਤਿਹ, ਬਿਰਧ ਕੀ ਪੈਜ ਪੰਥ ਕੀ ਜੀਤ, ਸ੍ਰੀ ਸਾਹਿਬ ਜੀ ਸਹਾਇ, ਖਾਲਸੇ ਜੀ ਕੇ ਬੋਲ ਬਾਲੇ ਖਾਲਸਾ ਜੀ ਸਾਹਿਬ ਬੋਲੋ ਜੀ ਵਾਹਿ। ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿ ਦਾਨ, ਵਿਵੇਕ ਦਾਨ, ਵਸਾਹਾ ਦਾਨ, ਭਰੋਸਾ ਦਾਨ, ਦਾਨਾ ਸਿਰਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਇਸ਼ਨਾਨ, ਚੌਂਕੀਆਂ ਝੰਡੇ ਪੁੰਗੇ ਜੁਗੋ ਜੁਗ ਅਟਲ, ਧਰਮ ਕਾ ਜੈਕਾਰ, ਖਾਲਸੇ ਜੀ ਕੇ ਬੋਲ ਬਾਲੇ ਖਾਲਸਾ ਜੀ ਸਾਹਿਬ ਬੋਲੋ ਜੀ ਵਾਹਿਗੁਰੂ। ਸਿੱਖਾਂ ਦਾ ਮਨ ਨੀਵਾ, ਮਾਤ ਉੱਚੀ, ਮਾਤੇ ਰਾਖੇ ਆਪ ਅਕਾਲ ਪੁਰਖੰਤਰ ਜਾਮੀ, ਗੁਰੂ ਗਰੀਬ ਨਿਵਾਸ ਜੀ ਪਾਤਸ਼ਾਹ, ਪਾਉਂਦੇ ਸਦਾ ਸਹਾਇ ਦਾਰ ਪਿਤਾ ਜੀ ਆਓ, ਸ੍ਰੀ ਨਨਕਾਣਾ ਸਾਹਿਬ, ਹੋਰ ਗੁਰਦੁਆਰੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ, ਸੇਵਾ ਸੰਭਾਲ ਆਪਣੇ ਖਾਲਸਾ ਜੀ ਨੂੰ ਬਖਸ਼ੋ ਜੀ, ਨਿਮਾਣਿਆਂ ਦੇ ਮਾਣ, ਨਤਾਣਿਆਂ ਦੇ ਤਾਣ, ਨਿਓਟਿਆਂ ਦੇ ਓਣੇ, ਆਸਰਿਆਂ ਦੇ ਆਸਰਾ, ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਜੀ, ਆਪ ਦੇ ਅਪਾਰ ਬਖਸ਼ ਰਹਿਮਤ ਕਿਰਪਾ ਦਾ ਸਦਕਾ, ਆਪ ਦੇ ਪਾਵਨ ਪਵਿੱਤਰ ਅਸਥਾਨ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਸਰੀ ਵਿਖੇ, ਸਰਬੱਤ ਸੰਗਤਾਂ ਵੱਲੋਂ ਹਫ਼ਤਾਵਾਰੀ ਦੇ ਸਾਂ ਦੀਵਾਨ ਸਜੇ, ਸਜੇ ਦੀਵਾਨ ਆਪ ਨੇ ਕਿਰਪਾ ਕੀਤੀ, ਆਪ ਦੇ ਦਰੋਂ ਘਰੋਂ ਵਰਸਾਏ ਬੀਬੀ ਭੁਪਿੰਦਰਜੀਤ ਕੌਰ ਜੀ ਗਿੱਲ ਅਤੇ ਬੀਬੀ ਪਰਮਜੀਤ ਕੌਰ ਬਰਾੜ ਗਿੱਲ ਤੇ ਪਰਿਵਾਰ ਬਰਾੜ ਪਰਿਵਾਰ ਨੂੰ ਦਾਤਾ ਜੀ ਆਓ, ਆਪ ਨੇ ਸ੍ਰੀ ਅਖੰਡ ਪਾਠ ਸਾਹਿਬ ਕੀਰਤਨ ਅਤੇ ਗੁਰੂ ਕੇ ਲੰਗਰਾਂ ਦੀ ਸੇਵਾ ਬਖਸ਼ਿਸ਼ ਕੀਤੀ, ਪਰਿਵਾਰਾਂ ਵੱਲੋਂ ਬਖਸ਼ੀਆਂ ਦਾਤਾਂ ਦਾ ਸ਼ੁਕਰਾਨਾ ਕਰਦੇ ਹੋਏ, ਪਰਿਵਾਰਾਂ ਦੀ ਸੁੱਖ ਸ਼ਾਂਤੀ ਤੰਦਰੁਸਤੀ ਚੜ੍ਹਦੀ ਕਲਾ, ਬਖਸ਼ੇ ਕਾਰੋਬਾਰਾਂ ਦੀਆਂ ਬਰਕਤਾਂ ਲਈ ਅਤੇ ਦਾਤਾ ਜੀ ਭਾਈ ਇੰਦਰਜੋਤ ਸਿੰਘ ਗਿੱਲ ਅਤੇ ਭਾਈ ਸਿਮਰਜੀਤ ਸਿੰਘ ਬਰਾੜ ਦੇ ਜਨਮ ਦਿਨ ਮਨਾਉਂਦਿਆਂ ਹੋਇਆਂ ਸ਼ੁਕਰਾਨੇ ਵਜੋਂ ਪਰਿਵਾਰ ਵੱਲੋਂ ਦਾਤਾ ਜੀ ਆਪ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕਰਕੇ ਆਪ ਦੀ ਅਲਾਹੀ ਬਾਣੀ ਦੇ ਸ੍ਰੀ ਅਖੰਡ ਪਾਠ ਆਰੰਭ ਕੀਤਾ ਹੈ। ਆਪ ਦਾ ਕੋਟਾਨ ਕੋਟ ਸ਼ੁਕਰ ਹੈ, ਇਸ ਵਿੱਚ ਸੰਪੂਰਨ ਹੋਏ ਤਥਾ ਭੋਗ ਪਏ ਨੇ, ਪਾਠੀ ਸਿੰਘਾਂ ਕੋਲੋਂ ਪਾਠ ਕਰਦੇ ਹਾਂ, ਪਰਿਵਾਰਾਂ ਕੋਲੋਂ ਸੇਵਾ ਕਰਦੇ ਹਾਂ, ਹੋਈਆਂ ਭੁੱਲਾਂ ਬਖਸ਼ ਲੈਣੀਆਂ, ਕੀਤੀ ਸੇਵਾ ਆਪਣੇ ਦਰ ਤੇ ਪ੍ਰਵਾਨ ਕਰਨੀ, ਪੜੀ ਸੁਣੀ ਬਾਣੀ ਦਾ ਭਾਵ ਗਿੱਲ ਤੇ ਬਰਾੜ ਪਰਿਵਾਰ ਦੇ ਪ੍ਰਵਾਹਿਰਦਿਆਂ ਵਿੱਚ ਵਸਾਉਣਾ, ਮਿਹਰ ਕਰਨੀ ਦਾ ਤੇ ਪਰਿਵਾਰਾਂ ਵਿੱਚ ਸੁੱਖ ਵਰਤਾਉਣਾ, ਬੱਚਿਆਂ ਦੇ ਸਿਰ ਤੇ ਮਿਹਰ ਭਰਿਆ ਤੱਕਣਾ, ਤੰਦਰੁਸਤੀਆਂ ਚੜ੍ਹਦੀਆਂ ਕਲਾ, ਗੁਰਸਿੱਖੀ ਜੀਵਨ ਬਖਸ਼ਣਾ, ਪਰਿਵਾਰਾਂ ਦੇ ਕਾਰੋਬਾਰਾਂ ਦੀ ਬਰਕਤਾਂ, ਪ੍ਰੇਮ ਪਿਆਰ ਅਥਵਾਕ ਦੀਆਂ ਦਾਤਾਂ ਬਖਸ਼ਿਸ਼ ਕਰਨੀਆਂ ਅਤੇ ਭਾਈ ਇੰਦਰਜੋਤ ਸਿੰਘ ਗਿੱਲ ਅਤੇ ਭਾਈ ਸਿਮਰਜੀਤ ਸਿੰਘ ਬਰਾੜ ਦੇ ਸਿਰ ਤੇ ਮਿਹਰ ਭਰਿਆ ਤੱਕਣਾ, ਦੋਨਾਂ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰਨੀ, ਪਰਿਵਾਰ ਵਿੱਚ ਸੇਵਾ ਕਰਨ ਦਾ ਬਲ ਬਖਸ਼ਣਾ, ਬਖਸ਼ੇ ਦੋਨਾਂ ਦੇ ਕਾਰੋਬਾਰਾਂ ਦੀ ਬਰਕਤਾਂ ਬਖਸ਼ਿਸ਼ ਕਰਨੀਆਂ, ਆਉਣ ਵਾਲੇ ਸਮੇਂ ਦਾਤਾ ਦੀ ਦੋਨਾਂ ਵੀਰਾਂ ਨੂੰ ਚੜ੍ਹਦੀ ਕਲਾ ਬਖਸ਼ ਕੇ ਖੁਸ਼ੀਆਂ ਭਰਿਆ ਅਤੇ ਪ੍ਰੇਮ ਪਿਆਰ ਇਤਫਾਕ ਵਾਲਾ ਜੀਵਨ ਬਖਸ਼ ਕਰਨਾ, ਗੁਰੂ ਗ੍ਰੰਥ ਤੇ ਗੁਰੂ ਪੰਥ ਦੀ ਸੇਵਾ ਕਰਨ ਦਾ ਉਦਮ ਬਲ ਬਖਸ਼ਿਸ਼ ਕਰਨਾ, ਅੰਗ ਸੰਗ ਸਹਾਇਕ ਵਰਤਣਾ, ਤੰਦਰੁਸਤੀਆਂ ਬਖਸ਼ਿਸ਼ ਕਰਨੀ ਆ, ਸ਼ੁਕਰਾਨੇ ਵਜੋਂ ਪਰਿਵਾਰ ਵੱਲੋਂ ਆਪ ਨੂੰ ਸੁੰਦਰ ਮਾਲੇ, ਬੇਅੰਤ ਮਾਇਆ ਅਤੇ ਆਪ ਸੰਗਤਾਂ ਦੀ ਸੇਵਾ ਕੀਰਤਨ ਅਤੇ ਗੁਰੂ ਲੰਗਰ ਦੁਆਰਾ ਕੀਤੀ ਜਾ ਰਹੀ ਹੈ, ਮਿਹਰ ਕਰਨੀ ਬੀਬੀ ਭੁਪਿੰਦਰਜੀਤ ਕੌਰ ਅਤੇ ਬੀਬੀ ਪਰਮਜੀਤ ਕੌਰ ਦੇ ਸਿਰ ਤੇ ਮਿਹਰ ਪ੍ਰਿਆਤ ਰੱਖੇ, ਇਸ ਤਰ੍ਹਾਂ ਪਰਿਵਾਰਾਂ ਦੀ ਤੇ ਗੁਰੂਦਰ ਦੀ ਸੇਵਾ ਕਰਨ ਦਾ ਉਦਮ ਬਲ ਬਖਸ਼ਿਸ਼ ਕਰਦੇ ਰਹਿਣਾ। ਹੋਰ ਜੋ ਮਾਈ ਭਾਈ ਗੁਰਮਾ ਪਿਆਰੇ ਆਪ ਦੇ ਚਰਨਾਂ 'ਚ ਤਿਲ ਫੁੱਲ ਭੇਟਾਵਾਂ ਲੈ ਕੇ ਹਾਜ਼ਰ ਹੋਏ, ਸਭ ਦੀ ਹਾਜ਼ਰੀ ਦਰ ਪ੍ਰਵਾਨ ਕਰਨੀ, ਸਿਰ ਤੇ ਮਿਹਰ ਪ੍ਰਿਆਤ ਕਰਨਾ, ਪਰਿਵਾਰਾਂ ਵਿੱਚ ਸੁੱਖ ਵਰਤਾਉਣਾ, ਸਰਬੱਤ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰਨੀ, ਪਰਿਵਾਰਾਂ ਵੱਲੋਂ

ਤਰ੍ਹਾਂ ਦੀ ਸੇਵਾ ਹੋ ਰਹੀ, ਦਰ ਪ੍ਰਵਾਨ ਕਰਨੀ ਪਵਿੱਤਰ ਹਜ਼ੂਰੀ ਵਿੱਚ ਪਰਿਵਾਰਾਂ ਵੱਲੋਂ ਕੜਾਹ ਪ੍ਰਸ਼ਾਦ ਦੇਗਾ ਹਾਜ਼ਰਾ ਦਰ ਪ੍ਰਵਾਨ ਹੋਵੇ, ਪ੍ਰਵਾਨ ਦੇ ਸੰਗਤ ਵਰਤਾਉਣ ਦੀ ਆਗਿਆ ਬਖਸ਼ੋ। ਐਸ ਵੇ ਦੀਵਾਨ ਸੱਜ ਰਹੇ ਨੇ, ਮਿਹਰ ਪਰਿਆਤ ਰੱਖਣਾ, ਮਿਹਰ ਕਰੋ ਦਾਤਾ ਜੀ, ਪਵਿੱਤਰ ਹੁਕਮਨਾਮਾ ਬਖਸ਼ ਕੇ ਨਿਹਾਲ ਕਰੋ ਜੀ।

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਗਿਆ ਭਈ ਅਕਾਲ ਕੀ ਸਭ ਸਿੱਖਣ ਕਾ ਹੁਕਮ ਹੈ ਗੁਰੂ ਗ੍ਰੰਥ ਜੀ ਮਾਨਿਓ ਜੋ ਪ੍ਰਭ ਕੋ ਮਿਲ ਬੋਚ ਹੈ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਵਾਹਿਗੁਰੂ ਸਾਹਿਬ ਜੀ। ਉਸਤਤ ਕਰੋ ਸਦਾ ਪ੍ਰੈ ਆਪਣੇ, ਜਿਨ ਪੂਰੀ ਕਲ ਰਾਖੀ। ਜੀ ਜਾਂ ਦਸਾ ਭੈ ਪਵਿੱਤਰਾ, ਸਤਿਗੁਰ ਕੀ ਸੱਚ ਸਾਖੀ। ਬਿਘਨ ਮਨਾਸੁਰ ਸਭ ਦੁੱਖ ਨਾਸਨ, ਸਤਿਗੁਰ ਨਾਮ ਦੜਾਇਆ। ਕੋਇ ਪਾਪ ਪੈ ਸਭ ਪਾਵਨ, ਜਨ ਨਾਨਕ ਸੁਖ ਕਰ ਆਇਆ। ਸੋ ਕਹੋ ਟਲ ਗੁਰ ਸੇਵੀ ਐ, ਅਹਿਨਸ ਸਹਿਜ ਸੁਭਾਇ। ਦਰਸ਼ਨ ਪਰਸਿਆਂ ਗੁਰੂ ਕੈ, ਜਨਮ ਮਰਨ ਦੁਖ ਜਾਏ। ਸਤਨਾਮ ਧੰਨ ਵਾਹਿਗੁਰੂ ਜੀ। ਸੋਹੀ ਮਹਲਾ ਪੰਜਵਾਂ। ਕਰਮ ਧਰਮ ਪਾਖੰਡ ਜੋ ਦੀਸੈ,

0: का निम का सिमरत जित छूट कर्म धर्म पाखंड जो दिस तिन जम जगाती लूट निर्वाण कीर्तन गावो करते का निमक सिमरत जित छूट संत हो सागर पार उतरिया जे को बचन कमावे संतन का सो गुर प्रसादी तरिया रहाओ कोट तीर्थ मजनिश नाना इस कल में मैल परी जाए साध संग जो हर गुण गावे सो निर्मल कर ली जाए वेद कतेव सिमर सब शास्त्र इन पढ़िया मुक्त न होई एक अखर जो गुरमुख जाप तिसके निर्मल सोई खत्री ब्राह्मण सूद वैस अब देह चौवरना को सांझा गुरमुख नाम जपे उदरे सो कल में कंड कंड नानक मजा खत्री ब्राह्मण सूद वैस उपदेश चौवरण को संजा गुरमुख नाम जपे उदरे सो कल में कड कड नानक मजा वाहे गुरु जी का खालसा वाहे गुरु जी की फतेह।
1: ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਹਾਜ਼ਰੀਆਂ ਪਾਰੇ ਗੁਰੂ ਸਾਰੀ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕੋਟਾਂ ਕੋਟਾਂ ਧੰਨਵਾਦ ਹੈ ਸਾਹਿਬ ਸ਼੍ਰੀ ਗ੍ਰੰਥ ਸਾਹਿਬ ਜੀ ਦਾ ਜਿਨ੍ਹਾਂ ਦਾ ਵੋਟ ਆਸਰਾ ਲੈ ਕੇ ਪਰਸੋਂ ਰੋਜ਼ ਤੋਂ ਬੀਬੀ ਭੁਪਿੰਦਰਜੀਤ ਕੌਰ ਜੀ ਗਿੱਲ ਅਤੇ ਬੀਬੀ ਪਰਮਜੀਤ ਕੌਰ ਜੀ ਬਰਾੜ ਇਹਨਾਂ ਨੇ ਆਪਣੇ ਬੱਚੇ ਇੰਦਰਜੋਤ ਸਿੰਘ ਗਿੱਲ ਅਤੇ ਕਾਕਾ ਸਿਮਰਜੀਤ ਸਿੰਘ ਬਰਾੜ ਇਹਨਾਂ ਦੇ ਜਨਮਦਿਨ ਦੀਆਂ ਖੁਸ਼ੀਆਂ ਦੇ ਵਿੱਚ ਜੋ ਤੁਰਕੀ ਬਾਣੀ ਦੇ ਅਖੰਡ ਜਾਪ ਸ਼ੁਰੂ ਕਰਵਾਏ ਗਏ ਸਨ ਗੁਰ ਕਿਰਪਾ ਹੋਈ ਨਿਰਵਿਘਨਤਾ ਸਾਹਿਬ ਸੰਪੂਰਨ ਹੋਏ ਹਨ। ਗੁਰੂ ਮਹਾਰਾਜ ਅੱਗੇ ਅਰਦਾਸ ਬੇਨਤੀ ਹੋਈ ਹੈ ਗੁਰੂ ਨੇ ਜੋ ਹੁਕਮਨਾਮੇ ਦੀ ਅਸੀਸ ਬਖਸ਼ਿਸ਼ ਕੀਤੀ ਹੈ ਅਰਦਾਸ ਕਰੀਏ ਕਿ ਜੋ ਪਰਸੋਂ ਰੋਜ਼ ਤੋਂ ਬਾਣੀ ਜਪੀ ਸੁਣੀ ਪੜ੍ਹੀ ਜਾ ਰਹੀ ਸੀ ਅਤੇ ਜੋ ਹੁਕਮਨਾਮੇ ਦੇ ਭਾਵ ਅਰਥ ਹਨ ਉਹ ਸਾਡੇ ਹਿਰਦਿਆਂ ਵਿੱਚ ਵੱਸ ਜਾਣ ਅਤੇ ਅਸੀਂ ਆਪਣੇ ਜੀਵਨ ਨੂੰ ਜੋ ਹੈ ਗੁਰਬਾਣੀ ਦੇ ਅਨੁਸਾਰ ਨੇਤਾ ਪ੍ਰਤੀ ਚਲਾਉਣ ਦਾ ਯਤਨ ਕਰੀਏ। ਇਹ ਜੋ ਬੱਚਿਆਂ ਦੇ ਜਨਮ ਦਿਹਾੜੇ ਹਨ ਇਹ ਇਸ ਤਰ੍ਹਾਂ ਅਖੰਡ ਪਾਠ ਦੀ ਸੇਵਾ ਕਰਕੇ ਜਿੱਥੇ ਅਸੀਂ ਬੱਚਿਆਂ ਨੂੰ ਆਪਣੇ ਧਰਮ ਨਾਲ ਜੋੜਦੇ ਹਾਂ ਉਹਦੇ ਨਾਲ ਨਾਲ ਜੋ ਸਾਡੀ ਗੁਰੂ ਦੀ ਮਹੱਤਤਾ ਹੈ ਇਹ ਵੀ ਇੱਕ ਬੱਚਿਆਂ ਨੂੰ ਜੋ ਹੈ ਇਸ ਪਾਸੇ ਲਿਆਉਣ ਦਾ ਯਤਨ ਕੀਤਾ ਜਾਂਦਾ ਸਾਡੀ ਸਾਰੀ ਜੋ ਖੁਸ਼ੀ ਗਮੀ ਜੋ ਹੈ ਉਹ ਗੁਰੂ ਸਾਹਿਬ ਦੇ ਨਾਲ ਜੋ ਇੱਥੇ ਜੁੜੀ ਹੋਈ ਹੈ ਅਤੇ ਦੋਹਾਂ ਹੀ ਪਰਿਵਾਰਾਂ ਨੂੰ ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਵੱਲੋਂ ਬੱਚਿਆਂ ਦੇ ਜਿੱਥੇ ਜਨਮ ਦਿਨ ਦੀਆਂ ਵਧਾਈਆਂ ਅਤੇ ਨਾਲ ਨਾਲ ਜਿੰਨੀ ਵੀ ਸੰਗਤ ਭੈਣ ਭਰਾ ਹੋਰ ਰਿਸ਼ਤੇਦਾਰ ਦੂਰ ਨੇੜਿਓਂ ਚੱਲ ਕੇ ਉਹਨਾਂ ਦੇ ਸੱਦੇ 'ਤੇ ਇੱਥੇ ਪਹੁੰਚੇ ਹਨ ਉਹਨਾਂ ਨੂੰ ਜੀ ਆਇਆਂ ਅਤੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ। ਇਸ ਗੁਰਦੁਆਰਾ ਸਾਹਿਬ ਵਿਖੇ ਜਦੋਂ ਕੋਈ ਵੀ ਆਪਾਂ ਕਿਸੇ ਦਾ ਜਨਮ ਦਿਨ ਜਾਂ ਐਨਵਰਸਰੀ ਜਾਂ ਕੋਈ ਹੋਰ ਇਸ ਤਰ੍ਹਾਂ ਦਾ ਬੱਚਿਆਂ ਦੇ ਸੰਬੰਧ ਦੇ ਵਿੱਚ ਆਪਾਂ ਕੋਈ ਦਿਹਾੜਾ ਮਨਾਉਂਦੇ ਹਾਂ ਤਾਂ ਇੱਕ ਟੋਕਨ ਦੇ ਵਜੋਂ ਅਸੀਂ ਬੱਚਿਆਂ ਨੂੰ ਜੋ ਹੈ ਇੱਕ ਸਰਟੀਫਿਕੇਟ ਦਿੰਦੇ ਹਾਂ ਤਾਂ ਕਿ ਉਹਨਾਂ ਨੂੰ ਯਾਦ ਰਹੇ ਕਿ ਸਾਡੇ ਪੇਰੈਂਟਸ ਨੇ ਸਾਡੇ ਜਨਮ ਦਿਹਾੜੇ 'ਤੇ ਜਾਂ ਸਾਡੀ ਐਨਵਰਸਰੀ 'ਤੇ ਜੋ ਹੈ ਸਾਡੇ ਵਾਸਤੇ ਗੁਰਦੁਆਰਾ ਸਾਹਿਬ ਵਿਖੇ ਕਿਸ ਤਰ੍ਹਾਂ ਅਖੰਡ ਪਾਠ ਸਾਹਿਬ ਦੀ ਸੇਵਾ ਕਰਵਾਈ ਸੀ ਅਤੇ ਇਹ ਇੱਕ ਟੋਕਨ ਜਿਹਾ ਹੈ, ਉਹਨਾਂ ਨੂੰ ਹਮੇਸ਼ਾ ਯਾਦ ਕਰਾਉਂਦਾ ਰਹੇਗਾ। ਮੈਂ ਗਿਆਨੀ ਜੀ ਨੂੰ ਬੇਨਤੀ ਕਰਦਾ ਕਿ ਬੱਚਿਆਂ ਨੂੰ ਇਹ ਜੋ ਸਰਟੀਫਿਕੇਟ ਹੈ ਉਹ ਪ੍ਰੋਵਾਈਡ ਕਰਨ। ਸਭ ਤੋਂ ਪਹਿਲਾਂ ਤਾਂ ਬੱਚਾ ਜੋ ਹੈ ਇੰਦਰਜੋਤ ਸਿੰਘ ਜੀ ਗਿੱਲ, ਉਹਨਾਂ ਦਾ ਜੋ 35th ਜੋ ਹੈਗਾ ਆਪਣਾ ਬਰਥਡੇ, ਉਹਦੇ ਸੰਬੰਧ ਦੇ ਵਿੱਚ ਉਹਨਾਂ ਦੀ ਮਾਤਾ ਜੀ ਵੱਲੋਂ ਅਖੰਡ ਪਾਠ ਸਾਹਿਬ ਕਰਵਾਏ ਗਏ ਹਨ। ਗਿਆਨੀ ਜੀ ਨੂੰ ਬੇਨਤੀ ਕਰਦਾ ਕਿ ਬੱਚੇ ਨੂੰ ਜੋ ਹੈ ਉਹ ਸਰਟੀਫਿਕੇਟ ਪੇਸ਼ ਕਰਨ। ਕਾਕਾ ਇੰਦਰਜੋਤ ਸਿੰਘ ਜੀ, ਹਾਂਜੀ। ਭਲੇ ਸੋ ਨਿਹਾਲ, ਅਤੇ ਇਸੇ ਹੀ ਤਰ੍ਹਾਂ ਜੋ ਹੈ ਭਾਈ ਸਿਮਰਨਜੀਤ ਸਿਮਰਨਜੋਤ ਸਿੰਘ ਜੀ ਬਰਾੜ, ਸਿਮਰਨਜੋਤ ਸਿੰਘ ਜੀ ਬਰਾੜ, ਇਹਨਾਂ ਦਾ ਜੋ 40th ਬਰਥਡੇ ਹੈ, ਗੁਰੂ ਮਹਾਰਾਜ ਚੜ੍ਹਦੀ ਕਲਾ ਬਖਸ਼ਿਸ਼ ਕਰ, ਅਤੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਇਹਨਾਂ ਨੂੰ ਇਸੇ ਹੀ ਤਰ੍ਹਾਂ ਗੁਰਸਿੱਖੀ ਦੇ ਨਾਲ ਜੋੜ ਕੇ ਰੱਖਣ। ਇਹ ਗੁਰੂ ਦੀ ਬਖਸ਼ਿਸ਼ ਹੀ ਹੁੰਦੀ ਹੈ ਜਦੋਂ ਕਿ ਆਪਾਂ ਗੁਰੂ ਘਰ ਦੇ ਵਿੱਚ ਇਸ ਤਰ੍ਹਾਂ ਆਪਣੇ ਜਿਹੜੇ ਬਰਥਡੇ ਹਨ ਉਹ ਮਨਾ ਕੇ ਗੁਰੂ ਮਹਾਰਾਜ ਦੇ ਅੱਗੇ ਅਰਦਾਸ ਬੇਨਤੀ ਕਰਦੇ ਹਾਂ। ਅੱਗੋਂ ਅੱਗਾਂ ਇਹਨਾਂ ਦੇ ਬੱਚਿਆਂ ਨੇ ਵੀ ਇਹ ਚੀਜ਼ ਦੇਖਣੀ ਹੈ, ਅਤੇ ਇਹ ਇੱਕ ਬਹੁਤ ਵਧੀਆ ਤਰੀਕਾ ਹੈ ਜੋ ਬੱਚਿਆਂ ਨੂੰ ਆਪਣੇ ਧਰਮ ਦੇ ਨਾਲ ਆਪਣੇ ਕਲਚਰ ਦੇ ਨਾਲ ਜੋੜਨ ਦਾ। ਪਰਸੋਂ ਰੋਜ਼ ਤੋਂ ਜੋ ਸਾਰੀਆਂ ਸੰਗਤਾਂ ਗੁਰਦੁਆਰਾ ਸਾਹਿਬ ਦੇ ਵਿਖੇ ਲੰਗਰਾਂ ਦੇ ਵਿੱਚ ਬੈਠ ਕੇ ਸੇਵਾ ਕਰਵਾ ਰਹੇ ਸਨ, ਕੰਮ ਕਰਕੇ ਸੇਵਾ ਕਰਵਾ ਰਹੇ ਸਨ, ਬਾਣੀ ਸੁਣ ਰਹੇ ਸਨ, ਇਹਦੇ ਨਾਲ ਨਾਲ ਜਿੱਥੇ ਅਸੀਂ ਆਪਣੇ ਜੀਵਨ ਸਫਲਾ ਕਰਦੇ ਹਾਂ ਨਾਲ ਦੀ ਨਾਲ ਅਸੀਂ ਆਪਣੇ ਬੱਚਿਆਂ ਨੂੰ ਵੀ ਜੋ ਹੈ ਇਹ ਚੀਜ਼ ਟ੍ਰਾਂਸਫਰ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਸੋ ਇੱਕ ਵਾਰੀ ਫਿਰ ਜਿੰਨੇ ਸੇਵਾਦਾਰ ਜਿੰਨੇ ਭੈਣ ਭਾਈਆਂ ਨੇ ਪਰਸੋਂ ਰੋਜ਼ ਤੋਂ ਲੰਗਰਾਂ ਵਿੱਚ ਵੀ ਸੇਵਾ ਕਰਵਾਈ, ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ। ਅਤੇ ਅਸੀਂ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਵੱਲੋਂ ਇੱਕ ਵਾਰੀ ਫਿਰ ਸਾਰਿਆਂ ਦਾ ਜਿੱਥੇ ਧੰਨਵਾਦ ਕਰਦੇ ਹਾਂ। ਇਹ ਇੱਕ ਵਧੀਆ ਜੋ ਉਪਰਾਲਾ ਪਰਿਵਾਰ ਵੱਲੋਂ ਕੀਤਾ ਗਿਆ, ਉਸ ਨੂੰ ਵਧਾਈ ਵੀ ਦਿੰਦੇ ਹਾਂ। ਅਤੇ ਇਸੇ ਹੀ ਤਰ੍ਹਾਂ ਅੱਜ ਗੁਰਦੁਆਰਾ ਸਾਹਿਬ ਵਿਖੇ ਹੋਰ ਪਰਿਵਾਰ ਵੱਲੋਂ ਭਾਈ ਗੁਰਮੇਲ ਸਿੰਘ ਜੀ ਅਤੇ ਉਹਨਾਂ ਦੇ ਪਰਿਵਾਰ ਵੱਲੋਂ ਵੀ ਪਰਸੋਂ ਰੋਜ਼ ਤੋਂ ਅਖੰਡ ਪਾਠ ਸਾਹਿਬ ਦੀ ਸੇਵਾ ਹੋ ਰਹੀ ਸੀ, ਉਹਨਾਂ ਦੇ ਵੀ ਭੋਗ ਪਾਏ ਗਏ ਹਨ। ਅਤੇ ਜਿਹੜੇ ਇਸ ਦੀਵਾਨ ਹਾਲ ਦੇ ਵਿੱਚ ਜੋ ਅਗਲਾ ਪ੍ਰੋਗਰਾਮ ਹੈ ਉਹ ਭਾਈ ਹਰਜੀਤ ਸਿੰਘ ਜੀ ਬਾਜਵਾ ਉਹਨਾਂ ਦੇ ਪਰਿਵਾਰ ਵੱਲੋਂ ਸ਼ੁਰੂ ਹੋਣ ਜਾ ਰਿਹਾ, ਅਤੇ ਆਪਣਾ ਜਿਹੜਾ ਅਗਲਾ ਦੀਵਾਨ ਹੈ ਉਹ ਕੀਰਤਨ ਮੇਨ ਦਰਬਾਰ ਹਾਲ ਦੇ ਵਿੱਚ ਸ਼ੁਰੂ ਹੋ ਚੁੱਕਾ। ਆਪਾਂ ਸਾਰਿਆਂ ਨੇ ਜਾ ਕੇ ਉੱਥੇ ਹਾਜ਼ਰੀਆਂ ਭਰਨੀਆਂ। ਬੇਨਤੀ ਕਰਦੇ ਹਾਂ ਕਿ ਲੰਗਰ ਹਾਲ ਦੇ ਵਿੱਚ ਜਾਣ ਤੋਂ ਪਹਿਲਾਂ ਜ਼ਰੂਰ ਮੇਨ ਦਰਬਾਰ ਹਾਲ ਦੇ ਵਿੱਚ ਜਾ ਕੇ ਥੋੜ੍ਹਾ ਸਮਾਂ ਕੀਰਤਨ ਸਰਵਣ ਕਰਕੇ ਕਥਾ ਸਰਵਣ ਕਰਕੇ ਆਪਣੇ ਜੀਵਨ ਸਫਲਾ ਕਰਿਆ ਕਰੋ ਜੀ। ਅਤੇ ਅੱਜ ਇਹ ਜੋ ਵਿਸ਼ੇਸ਼ ਪ੍ਰੋਗਰਾਮ ਗਿੱਲ ਪਰਿਵਾਰ ਅਤੇ ਬਰਾੜ ਪਰਿਵਾਰ ਵੱਲੋਂ ਇਸ ਦੀਵਾਨ ਹਾਲ ਦੇ ਵਿੱਚ ਸਜਾਏ ਗਏ ਸਨ, ਉਹਨਾਂ ਦੀ ਇੱਥੇ ਸਮਾਪਤੀ ਹੈ। ਹੋਈਆਂ ਭੁੱਲਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਸਤਸੰਗ ਜੀ ਕੀਰਤਨ ਕਰਦਿਆਂ ਤੋਂ ਹੋਈਆਂ ਪੁੱਲਾਂ ਦਿੱਖਿਆ ਬਖਸ਼ਣੇ ਜੀ, ਆਪ ਸੰਗਤ ਅਤੇ ਗੁਰੂ ਸਾਹਿਬ ਜੀ ਬਖਸ਼ਣਯੋਗ ਹੋ, ਪੁੱਲਾਂ ਨਾਲ ਚਤਾਰੀ ਨੇ ਜੀ। ਬੁਲਾਓ ਫਤਿਹ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਹਾਜ਼ਰੀਆਂ ਭਾਰੇ ਗੁਰੂ ਸਾਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਭਾਈ ਪਰਮਿੰਦਰ ਸਿੰਘ ਜੀ ਦੇ ਕੀਰਤਨ ਜਥੇ ਦਾ, ਜੋ ਆਪ ਜੀ ਦੇ ਨਾਲ ਗੁਰਬਾਣੀ ਕੀਰਤਨ ਦੀ ਸਾਂਝ ਪਾ ਰਹੇ ਸਨ। ਅਤੇ ਇਹਨਾਂ ਤੋਂ ਬਾਅਦ ਗੁਰਦੁਆਰਾ ਸਾਹਿਬ ਦੇ ਦੂਸਰੇ ਜੋ ਕੀਰਤਨ ਜਥਾ ਹੈ ਭਾਈ ਪਰਮਜੀਤ ਸਿੰਘ ਜੀ ਹੋਣਾ ਦਾ, ਉਹ ਆਪ ਜੀ ਦੇ ਨਾਲ 11 ਵਜੇ ਤੱਕ ਹਾਜ਼ਰੀਆਂ ਭਰਨਗੇ। ਅੱਜ ਦੇ ਜੋ ਦੀਵਾਨ ਹਨ, ਇਹ ਜੇ ਇਤਿਹਾਸ 'ਤੇ ਝਾਤੀ ਮਾਰੀਏ ਤਾਂ ਗੁਰੂ ਕੇ ਬਾਗ ਦਾ ਮੋਰਚਾ ਜੋ ਨਾਮ ਦੇ ਨਾਲ ਪ੍ਰਸਿੱਧ ਹੈ, ਉਸ ਨੂੰ ਸਮਰਪਿਤ ਹਨ। ਗੁਰੂ ਕੇ ਬਾਗ ਦਾ ਮੋਰਚਾ ਹੈ ਕੀ ਸੀ, ਕਿਉਂ ਲੱਗਿਆ, ਕੀ ਹੋਇਆ ਇਹਦੇ ਵਿੱਚ, ਇਹ ਇਤਿਹਾਸ ਕਾਫੀ, ਇਹ ਜੋ ਹੈ ਇਹਦਾ ਲੰਬਾ ਚੌੜਾ ਇਤਿਹਾਸ ਹੈ ਅਤੇ ਇਸ ਨੂੰ ਸਮਝਣ ਦੀ ਵੀ ਲੋੜ ਹੈ। ਜੇਕਰ ਅਸੀਂ ਆਪਣੇ ਇਤਿਹਾਸ ਨੂੰ ਭੁੱਲਦੇ ਜਾਵਾਂਗੇ ਤਾਂ ਹੌਲੀ ਹੌਲੀ ਹੌਲੀ ਇਹ ਸਾਰਾ ਕੁਛ ਵਿਸਰ ਜਾਵੇਗਾ। ਹੋਇਆ ਕਿ ਮਹਾਰਾਜਾ ਰਣਜੀਤ ਸਿੰਘ ਦੀ ਮੌਤ ਤੋਂ ਬਾਅਦ ਜਦੋਂ ਅੰਗਰੇਜ਼ਾਂ ਨੇ ਪੰਜਾਬ ਨੂੰ 1849 ਦੇ ਵਿੱਚ ਅਨੈਕਸ ਕਰਾ ਲਿਆ, ਅਤੇ ਉਸ ਤੋਂ ਬਾਅਦ ਜਿੰਨੇ ਵੀ ਇਤਿਹਾਸਿਕ ਗੁਰਦੁਆਰੇ ਸਨ ਮਹਾਰਾਜਾ ਰਣਜੀਤ ਸਿੰਘ ਨੇ ਉਹਨਾਂ ਦੇ ਨਾਂ 'ਤੇ ਬਹੁਤ ਜਾਇਦਾਦਾਂ ਲਵਾਈਆਂ ਹੋਈਆਂ ਸਨ। ਅੰਗਰੇਜ਼ਾਂ ਨੇ ਆਪਣੇ ਜੋ ਪਿੱਠੂ ਮਹੰਤ ਸਾਰੇ ਹੀ ਇਹਨਾਂ ਗੁਰਦੁਆਰਿਆਂ ਵਿੱਚ ਲਗਾ ਦਿੱਤੇ। ਦਰਬਾਰ ਸਾਹਿਬ ਵਿੱਚ ਵੀ, ਤਰਨ ਤਾਰਨ ਵਿਖੇ ਵੀ, ਨਨਕਾਣਾ ਸਾਹਿਬ ਵਿਖੇ ਵੀ, ਅਤੇ ਇਸ ਤਰ੍ਹਾਂ ਹੋਰ ਵੀ ਜਿਹੜੇ ਇਤਿਹਾਸਿਕ ਗੁਰਦੁਆਰੇ ਸਨ। ਫਿਰ ਅਕਾਲੀ ਸੁਧਾਰ ਲਹਿਰ ਚੱਲੀ, ਜਿਸ ਦੇ ਅਨੁਸਾਰ ਸਭ ਤੋਂ ਪਹਿਲਾਂ ਗੁਰਦੁਆਰਾ ਸ੍ਰੀ ਗੁਰੂ ਤਰਨ ਤਾਰਨ ਸਾਹਿਬ ਦਾ ਆਜ਼ਾਦ ਹੋਇਆ, ਫਿਰ ਨਨਕਾਣਾ ਸਾਹਿਬ ਦਾ, ਫਿਰ ਅਕਾਲ ਤਖ਼ਤ 'ਤੇ ਵੀ ਜੋ ਸੀ ਅਕਾਲੀਆਂ ਦਾ ਕਬਜ਼ਾ ਹੋਣ ਤੋਂ ਬਾਅਦ 1920 ਦੇ ਵਿੱਚ ਜੋ ਸਾਡੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੋਂਦ ਵਿੱਚ ਆ ਗਈ। ਅੰਮ੍ਰਿਤਸਰ ਤੋਂ 13 ਕੁ ਮੀਲ ਦੀ ਦੂਰੀ ਦੇ ਉੱਤੇ ਅਜਨਾਲੇ ਦੇ ਕੋਲ ਇੱਕ ਪਿੰਡ ਹੈ ਘੁੱਕੇ ਵਾਲੀ। ਉਸ ਨਗਰ ਦੇ ਵਿੱਚ ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਅਤੇ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਵੀ ਚਰਨ ਛੋਹ ਜੋ ਹੈ ਉਹ ਧਰਤੀ ਹੈ। ਉੱਥੇ ਇਤਿਹਾਸਿਕ ਗੁਰਦੁਆਰੇ ਸਨ, ਉੱਥੇ ਵੀ ਮਹੰਤ ਲਾਇਆ ਗਿਆ ਜਿਸ ਦਾ ਨਾਂ ਸੀ ਸੁੰਦਰ ਦਾਸ। ਬਹੁਤ ਹੀ ਵਿਭਚਾਰੀ, ਬਿਨਾਂ ਵਿਆਹ ਕੀਤੇ ਤੋਂ 4-4 ਜਨਾਨੀਆਂ ਰੱਖਣੀਆਂ, ਅਤੇ ਇਹ ਜਦੋਂ ਸਾਰਾ ਕੁਝ ਕਿਸੇ ਨੂੰ ਪਸੰਦ ਨਹੀਂ ਸੀ ਆ ਰਿਹਾ ਅਤੇ ਅਕਾਲੀਆਂ ਨੇ, ਜਦੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਣ ਚੁੱਕੀ ਸੀ, ਇਸ ਦੇ ਨਾਲ ਵਿਛੋਏ ਦੇ ਸਰਦਾਰਾਂ ਨਾਲ ਰਲ ਕੇ ਇਹਨੂੰ ਮਿਲੇ ਅਤੇ ਕਹਿੰਦੇ ਵੀ ਭਾਈ ਤੂੰ ਇਹ ਕੰਮ ਬੰਦ ਕਰ ਇੱਥੋਂ ਅਤੇ ਆਪ ਅੰਮ੍ਰਿਤ ਛੱਕ ਕੇ ਗੁਰੂ ਦਾ ਸਿੱਖ ਬਣ ਅਤੇ ਤਾਂ ਇਹ ਤੂੰ ਗੁਰਦੁਆਰੇ ਦੇ ਵਿੱਚ ਰਹਿ ਸਕਦਾ ਹੈ। ਉਹਨੇ ਉਦੋਂ ਤਾਂ ਹਾਂ ਕਰ ਲਈ ਪਰ ਬਾਅਦ ਦੇ ਵਿੱਚ ਮੁੱਕਰ ਗਿਆ। ਲੰਗਰ ਦੇ ਵਿੱਚ ਜੋ ਸੀ ਸਿੱਖ ਸੇਵਾ ਕਰਨ ਲੱਗ ਪਏ। 8 ਅਗਸਤ 1921 ਨੂੰ 5 ਸਿੰਘ ਜੋ ਨਾਲ ਗੁਰੂ ਕਾ ਬਾਗ ਜਿਸਨੂੰ ਆਖਦੇ ਹਨ, ਗੁਰੂ ਕਾ ਬਾਗ ਤਾਂ ਉੱਥੇ ਕੋਈ ਨਹੀਂ, ਜਿਹੜੀ ਸੰਗਤ ਉੱਥੋਂ ਦੀ ਹੈ, ਮੈਂ ਉੱਥੋਂ ਸੰਬੰਧ ਰੱਖਦਾ ਥੋੜ੍ਹਾ ਜਿਹਾ, ਮੈਨੂੰ ਪਤਾ ਕਿੱਕਰਾਂ ਦੇ ਬਾਗ, ਕਿੱਕਰਾਂ ਦਾ ਜੋ ਕਾਫੀ ਉੱਥੇ ਸੀ ਕਲਰ ਵਰਗੀ ਕਲਰ ਧਰਤੀ ਸੀ, ਅਤੇ ਲੰਗਰ ਵਾਸਤੇ ਜੋ ਹੈ ਉੱਥੋਂ 5 ਸਿੰਘ ਲੱਕੜ ਵੱਢਣ ਗਏ। ਉਹਨਾਂ ਨੇ ਇੱਕ ਸੁੱਕੀ ਕਿੱਕਰ ਵੱਢੀ ਅਤੇ ਉਹਦਾ 'ਤੇ ਮਹੰਤ ਨੇ ਕੇਸ ਦਰਜ ਕਰਵਾ ਦਿੱਤਾ ਅਤੇ 50-50 ਰੁਪਈਏ ਉਹਨਾਂ ਦਿਨਾਂ ਦੇ ਵਿੱਚ ਉਹਨਾਂ 5 ਸਿੰਘਾਂ ਨੂੰ ਜੁਰਮਾਨਾ ਹੋ ਗਿਆ। ਜੁਰਮਾਨੇ ਦੀ ਕੋਈ ਗੱਲ ਨਹੀਂ ਸੀ, ਪਰ ਗੱਲ ਇਹ ਸੀ ਕਿ ਉਹ ਜਿਹੜਾ ਗੁਰਦੁਆਰਾ ਸਾਹਿਬ ਹੈ ਸਟਿਲ ਮਹੰਤ ਦੇ ਕਬਜ਼ੇ ਵਿੱਚ ਸੀ ਅਤੇ ਉਹ ਵਧੀਕੀਆਂ ਕਰ ਰਿਹਾ ਸੀ। ਫਿਰ ਲੌਂਗ ਸਟੋਰੀ ਸ਼ੋਰਟ, ਜੋ 5-5 ਸਿੰਘਾਂ ਦੇ ਜਥੇ ਉੱਥੇ ਜਾਣ ਲੱਗ ਪਏ ਗੁਰਦੁਆਰਾ ਸਾਹਿਬ ਨੂੰ ਆਜ਼ਾਦ ਕਰਵਾਉਣ ਲਈ। ਬਹੁਤ ਜ਼ਿਆਦਾ ਇਹ ਮਸਲਾ ਸੀ ਉਹ ਜੋ ਗਰਮ ਹੋ ਗਿਆ ਅਤੇ ਅਖੀਰ ਦੇ ਉੱਤੇ ਤਕਰੀਬਨ 5,000 ਸਿੰਘਾਂ ਨੇ ਜੋ ਸੀ ਉਹ ਉੱਥੇ ਗ੍ਰਿਫਤਾਰੀਆਂ ਵੀ ਦਿੱਤੀਆਂ ਅਤੇ ਜੋ ਅਖੀਰ 'ਤੇ ਫੈਸਲਾ ਹੋਇਆ, ਇੱਕ ਇੰਜੀਨੀਅਰ ਸੀ ਗੰਗਾ ਰਾਮ ਇੰਜੀਨੀਅਰ, ਅੰਗਰੇਜ਼ਾਂ ਨੇ ਆਪਣਾ ਪਿੱਛਾ ਛਡਾਉਣ ਦੇ ਲਈ ਜਦੋਂ ਉਹਨਾਂ ਦੀ ਪੇਸ਼ ਕੋਈ ਨਾ ਜਾਂਦੀ ਰਹੀ, ਮਹੰਤ ਭੱਜ ਗਿਆ ਅਤੇ ਉਹ ਜਿਹੜੀ ਸਾਰੀ ਦੀ ਸਾਰੀ ਜ਼ਮੀਨ ਸੀ ਉਹ ਗੰਗਾ ਰਾਮ ਇੰਜੀਨੀਅਰ ਦੇ ਨਾਂ 'ਤੇ ਕਰਵਾ ਦਿੱਤੀ ਪੱਟੇ 'ਤੇ ਗੁਰਦੁਆਰਾ ਸਾਹਿਬ ਦੀ। ਅਖੀਰ ਉਹ ਸਿਆਣਾ ਬੰਦਾ ਸੀ, ਉਹਨੇ ਸਾਰੇ ਸਿੱਖਾਂ ਨੂੰ ਅਲਾਓ ਕਰਤਾ, ਤੁਸੀਂ ਜਿੱਥੋਂ ਮਰਜ਼ੀ ਲੱਕੜਾਂ ਵੱਢੋ, ਜੋ ਮਰਜ਼ੀ ਕਰੋ। ਅਤੇ ਅਖੀਰ ਥੋੜ੍ਹੇ ਚਿਰ ਦੇ ਬਾਅਦ ਹੀ ਸਾਰੇ ਦਾ ਸਾਰਾ ਪ੍ਰਬੰਧ ਸੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਉਸ ਦੇ ਦਿੱਤਾ, ਅਤੇ ਇਸ ਤਰ੍ਹਾਂ ਗੁਰੂ ਕਾ ਮੋਰਚਾ ਜੋ ਸੀ ਉਹ ਸਫਲ ਹੋਇਆ। ਸੋ ਇਹ ਸੰਖੇਪ ਜਿਹਾ ਇਤਿਹਾਸ ਹੈ ਗੁਰੂ ਕੇ ਬਾਗ ਦੇ ਮੋਰਚੇ ਦਾ। ਅਤੇ ਉੱਥੇ ਜੋ ਇਤਿਹਾਸਿਕ ਗੁਰਦੁਆਰਾ ਹੈ ਅੱਜ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਿਗਰਾਨ ਹੇਠ ਚੱਲ ਰਿਹਾ ਹੈ। ਸੋ ਇਸ ਕਰਕੇ ਆਪਾਂ ਯਾਦ ਕਰਦੇ ਹਾਂ ਕਿ ਜੇ ਇਸ ਤਰ੍ਹਾਂ ਦੇ ਮੋਰਚੇ, ਇਸ ਤਰ੍ਹਾਂ ਦੀਆਂ ਸ਼ਹੀਦੀਆਂ, ਇਸ ਤਰ੍ਹਾਂ ਦੀਆਂ ਗ੍ਰਿਫਤਾਰੀਆਂ ਜੋ ਹਨ, ਜੋ ਕੇਸ ਹੋਏ, ਉਹਨਾਂ ਨੂੰ ਯਾਦ ਨਾ ਰੱਖੀਏ ਤਾਂ ਅਸੀਂ ਆਪਣੇ ਧਰਮ ਨੂੰ, ਆਪਣੇ ਵਿਰਸੇ ਨੂੰ, ਆਪਣੇ ਇਤਿਹਾਸ ਨੂੰ ਹੌਲੀ ਹੌਲੀ ਭੁੱਲਦੇ ਭੁੱਲਦੇ ਭੁੱਲ ਜਾਵਾਂਗੇ। ਸੋ ਅੱਜ ਦੇ ਜੋ ਇਹਨਾਂ ਦੀਵਾਨਾਂ ਦੇ ਵਿੱਚ ਕੀਰਤਨ ਅਤੇ ਲੰਗਰਾਂ ਦੀ ਸੇਵਾ ਜੋ ਹੈ ਉਹ ਭਾਈ

ਤੂੰ ਸੁਖ ਲੈਣਾ ਹੈ ਨਾ, ਤੇ ਜਿੱਥੇ ਗੁਰੂ ਦੀ ਸੰਗਤ ਹੋਵੇ ਉੱਥੇ ਜਾ ਕੇ ਨਾਮ ਜਪ ਲਈ, ਉਸ ਸੰਗਤ ਵਿੱਚ ਜਾ ਕੇ ਬੈਠ ਜਾਈ, ਤੈਨੂੰ ਬੈਕੁੰਠ ਧਾਮ ਦਾ ਸੁਖ ਮਿਲੇਗਾ। ਆਓ ਆਪਾਂ ਸਾਰੇ, ਕੋਈ ਵੀ ਰਸਨਾ ਵਾਂਝੀ ਨਾ ਰਵੇ, ਕੁਛ ਸਮਾਂ ਸਿਮਰਨ ਨਾਲ ਜੁੜੀਏ। ਸੋ ਕਿਉਂ ਵਿਸਰੈ ਮੇਰੀ ਮਾਏ, ਸਾਚਾ ਸਾਹਿਬ ਸਾਚੇ ਨਾਏ। ਮਹਾਰਾਜ ਕਹਿੰਦੇ ਸਾਰ ਰਸਨਾ ਧਨ ਧਨ ਹੈ ਮੇਰੀ ਜਿੰਦੜੀਏ, ਗੁਣ ਗਾਵੈ ਹਰ ਪ੍ਰਭ ਕੇਰੇ ਰਾਮ। ਜੜੀ ਰਸਨਾ ਉਸ ਪਰਮੇਸ਼ਰ ਨੂੰ, ਉਸ ਪਰਮੇਸ਼ਰ ਦੇ ਗੁਣ ਗਾਇਨ ਕਰਦੀ ਹੈ। ਮਹਾਰਾਜ ਕਹਿੰਦੇ ਉਹ ਰਸਨਾ ਧਨ ਹੈ, ਤੇ ਸੰਗਤ ਵਿੱਚ ਆਏ ਦਾ ਤਾਂ ਹੀ ਫਾਇਦਾ ਹੈ ਜੇ ਆਪਾਂ ਇੱਥੇ ਬੈਠ ਕੇ ਉਸ ਪਰਮੇਸ਼ਰ ਦੇ ਗੁਣ ਗਾਇਨ ਕਰੀਏ। ਆਓ ਕੋਈ ਵੀ ਰਸਨਾ ਵਾਂਝੀ ਨਾ ਰਵੇ, ਪਹਿਲੇ ਦਸ ਰੇ ਸਿਮਰਨ ਕਰਾਉਣਗੇ, ਉਪਰੰਤ ਸਾਰੀ ਸੰਗਤ ਬੜੇ ਪਿਆਰ ਨਾਲ ਨੇਤਰਾਂ ਨੂੰ

0: ਸੋ ਇਤਨੀ ਹਾਜ਼ਰੀ ਪ੍ਰਵਾਨ ਕਰਨੀ ਜੀ। ਕੀਰਤਨ ਕਰਦਿਆਂ ਬਾਣੀ ਪੜ੍ਹਦਿਆਂ ਹੋਈਆਂ ਬਿਆਨ ਭੁੱਲਾਂ ਦੀ ਖਿਮਾ ਕਰਿਓ, ਸਤਿਗੁਰ ਕਿਰਪਾ ਕਰਨ, ਸਭਨਾਂ ਦੀ ਹਾਜ਼ਰੀ ਦਰ ਪ੍ਰਵਾਨ ਕਰਨ। ਦਾਸਰਿਆਂ ਵੱਲੋਂ ਬੁਲਾਓ ਫਤਿਹ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਗੁਰੂ ਦਰਬਾਰ ਦੀਆਂ ਹਾਜ਼ਰੀਆਂ ਭਰ ਰਹੇ ਗੁਰੂ ਸਾਰੀ ਸਤਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਹੁਤ ਹੀ ਧੰਨਵਾਦੀ ਹਾਂ ਭਾਈ ਪਰਮਜੀਤ ਸਿੰਘ ਹੁਣਾਂ ਦੇ ਕੀਰਤਨੀ ਜਥੇਦਾਰ ਜੋ ਆਪ ਜੀ ਦੇ ਨਾਲ ਗੁਰਬਾਣੀ ਕੀਰਤਨ ਦੀ ਸਾਂਝ ਪਾ ਰਹੇ ਸਨ। ਭਾਈ ਸਾਹਿਬ ਸਵੇਰ ਅਤੇ ਸ਼ਾਮ ਦੇ ਦੀਵਾਨਾਂ ਦੇ ਵਿੱਚ ਗੁਰਦੁਆਰਾ ਸਾਹਿਬ ਵਿਖੇ ਹਾਜ਼ਰੀਆਂ ਭਰਦੇ ਹਨ। ਆਪ ਜੀ ਵੀ ਗੁਰਦੁਆਰਾ ਸਾਹਿਬ ਵਿਖੇ ਆ ਕੇ ਹਾਜ਼ਰੀ ਭਰ ਕੇ ਕਥਾ ਕੀਰਤਨ ਸਰਵਣ ਕਰਕੇ ਆਪਣੇ ਜੀਵਨ ਸਫਲਾ ਕਰਿਆ ਕਰੋ ਜੀ। ਇੱਕ ਤੋਂ ਸੂਚਨਾਵਾਂ ਹਨ ਜਿਹੜੀਆਂ ਮੈਂ ਆਪ ਜੀ ਨਾਲ ਸਾਂਝੀਆਂ ਕਰਨਾ ਚਾਹੁੰਦਾ। ਸਭ ਤੋਂ ਪਹਿਲਾਂ ਤਾਂ ਗੁਰਮਤ ਕੈਂਪ ਜੋ ਹੈ ਉਹ ਇਹ ਆਖਰੀ ਹਫ਼ਤਾ ਹੈ, ਜੋ ਕਿ 15 ਅਗਸਤ ਤੋਂ ਲਾ ਕੇ 22 ਅਗਸਤ ਤੱਕ, ਜੋ 17 ਅਗਸਤ ਤੋਂ 22 ਅਗਸਤ ਤੱਕ ਜੋ ਕੈਂਪ ਹੈ, ਕੈਂਪ ਦੀ ਡੇਟ ਹੈ, ਉਹਦੇ ਵਿੱਚ ਹਜੇ ਵੀ ਅਸੀਂ ਰਜਿਸਟ੍ਰੇਸ਼ਨ ਦੀਆਂ ਐਪਲੀਕੇਸ਼ਨ ਲੈ ਰਹੇ ਹਾਂ। ਥੋੜ੍ਹੇ ਵੇ ਹੋਰ ਬੱਚੇ ਐਡਜਸਟ ਕੀਤੇ ਜਾ ਸਕਦੇ ਹਨ। ਆਪ ਜੀ ਨੇ ਵੀ ਆਪਣੇ ਬੱਚੇ ਨੂੰ ਕਿਸੇ ਨੂੰ ਕੈਂਪ ਦੇ ਵਿੱਚ ਐਡਮਿਟ ਕਰਾਉਣਾ ਚਾਹੋਗੇ ਤਾਂ ਤੁਸੀਂ ਬਾਹਰੋਂ ਐਪਲੀਕੇਸ਼ਨ ਲੈ ਕੇ ਭਰ ਕੇ ਅਤੇ ਉੱਥੇ ਬਾਹਰ ਡੈਸਕ ਦੇ ਉੱਤੇ ਪਕੜਾ ਸਕਦੇ ਹੋ। ਆਪ ਜੀ ਦੇ ਬੱਚੇ ਦੀ ਉਮਰ ਜੋ ਹੈ 6 ਤੋਂ 15 ਸਾਲ ਦੇ ਦਰਮਿਆਨ 'ਚ ਹੋਣੀ ਚਾਹੀਦੀ ਹੈ। ਅਤੇ ਇਸ ਦੇ ਨਾਲ ਹੀ ਜੇ ਆਪ ਦੇ ਵਿੱਚੋਂ ਕੋਈ ਵੀ ਭੈਣ ਵੀਰ ਜੋ ਵਲੰਟੀਅਰ ਕਰ ਸਕਦੇ ਹਨ, ਜੋ ਬੱਚੇ ਵਲੰਟੀਅਰ ਕਰ ਸਕਦੇ ਹਨ, ਉਹ ਵੀ ਆਪਣਾ ਨਾਂ ਉੱਥੇ ਲਿਖਵਾ ਦੇਣ। ਅਤੇ ਦੂਸਰੀ ਬੇਨਤੀ, ਪਿਛਲੇ ਹਫ਼ਤੇ ਤੋਂ ਜਿਸ ਤਰ੍ਹਾਂ ਆਪਾਂ ਦੇਖ ਹੀ ਰਹੇ ਕਿ ਹੋਲੈਂਡ ਦੀ ਸੰਗਤ ਇੱਥੇ ਆਏ ਹੋਏ ਹਨ, ਉਹ ਉੱਥੇ ਇੱਕ ਛੋਟਾ ਜਿਹਾ ਟਾਊਨ ਹੈ ਜਿਸ ਦੇ ਵਿੱਚ ਉਹਨਾਂ ਨੇ ਗੁਰਦੁਆਰਾ ਸਾਹਿਬ ਵਾਸਤੇ ਇਮਾਰਤ ਲਈ ਹੈ ਅਤੇ ਉਸ ਇਮਾਰਤ ਨੂੰ ਗੁਰਦੁਆਰਿਆਂ ਦੇ ਵਿੱਚ ਕਨਵਰਟ ਕਰਨਾ ਚਾਹੁੰਦੇ ਹਨ। ਉਹ ਇੱਥੇ ਮਾਈਕ ਸਹਾਇਤਾ ਵਾਸਤੇ ਆਏ ਹਨ। ਆਪ ਜੀ ਵੀ ਯਥਾ ਸ਼ਕਤ ਜਿੰਨਾ ਵੀ ਹੋ ਸਕੇ ਉਹਨਾਂ ਦੀ ਮਾਇਆ ਦੇ ਨਾਲ ਹੈਲਪ ਕਰਨ ਦੀ ਕੋਸ਼ਿਸ਼ ਕਰਨੀ ਜੀ। ਅੱਜ ਉਹ ਕਿਸੇ ਹੋਰ ਗੁਰਦੁਆਰਾ ਸਾਹਿਬ ਵਿਖੇ ਗਏ ਹਨ, ਪਰ ਉਹਨਾਂ ਦੀ ਰਸੀਦ ਬੁੱਕ ਜੋ ਹੈ ਸਾਡੇ ਉੱਥੇ ਜੋ ਕੈਸ਼ 'ਤੇ ਬੈਠੇ ਹਨ ਡੈਸਕ ਦੇ ਉੱਪਰ, ਉਹਨਾਂ ਦੇ ਪਾਸ ਹੈ। ਤੁਸੀਂ ਉਹਨਾਂ ਪਾਸੋਂ ਜੋ ਹੈ ਆਪਣੀ ਜੋ ਰਸੀਦ ਡੋਨੇਸ਼ਨ ਦੇ ਕੇ ਕਟਵਾ ਸਕਦੇ ਹੋ। ਸੋ ਤਾਂ ਇਸੇ ਹੀ ਤਰ੍ਹਾਂ ਆਪ ਸਭ ਜਾਣਦੇ ਹੋ ਕਿ ਓਕਾਨਾਗਨ ਏਰੀਆ ਇੰਟੀਰੀਅਰ ਦੇ ਵਿੱਚ ਜਿੱਦਾਂ ਅੱਜ ਕੱਲ੍ਹ ਬਹੁਤ ਭਿਆਨਕ ਅੱਗ ਲੱਗੀ ਹੋਈ ਹੈ, ਅਸੀਂ ਕੰਟੀਨਿਊਸ ਉਹਨਾਂ ਦੇ ਨਾਲ ਕੰਟੈਕਟ ਦੇ ਵਿੱਚ ਹਾਂ। ਹਜੇ ਉਹ ਕਹਿੰਦੇ ਸਾਨੂੰ ਕੋਈ ਹੈਲਪ ਨਹੀਂ ਚਾਹੀਦੀ, ਖਾਸ ਕਰ ਸਮਰਲੈਂਡ ਏਰੀਆ, ਉਸ ਏਰੀਏ ਦੇ ਜੋ ਗੁਰਦੁਆਰਾ ਸਾਹਿਬ ਹਨ ਉਹਨਾਂ ਨਾਲ ਵੀ ਕੰਟੈਕਟ ਕੀਤਾ ਗਿਆ। ਉਹ ਕਹਿੰਦੇ ਅਸੀਂ ਦਰਵਾਜ਼ੇ ਖੋਲ੍ਹ ਦਿੱਤੇ ਹਨ, ਕੋਈ ਵੀ ਸੰਗਤ ਇੱਥੇ ਆ ਕੇ ਪ੍ਰਸ਼ਾਦਾ ਪਾਣੀ ਜਾਂ ਹੋਰ ਜਿੰਨੀ ਵੀ ਮਦਦ ਕਰ ਸਕਦੇ ਹਨ ਉਹ ਕਰ ਰਹੇ ਹਨ। ਹਜੇ ਉਹਨਾਂ ਨੇ ਕਿਸੇ ਮਦਦ ਦੀ ਜ਼ਰੂਰਤ ਦੀ ਲੋੜ ਹੈ ਜੋ ਮਹਿਸੂਸ ਨਹੀਂ ਕੀਤੀ, ਅਤੇ ਆਉਣ ਵਾਲੇ ਸਮੇਂ ਦੇ ਵਿੱਚ ਜਦੋਂ ਵੀ ਕੋਈ ਸਾਨੂੰ ਇਸ ਤਰ੍ਹਾਂ ਦੀ ਬੇਨਤੀ ਆਈ ਤਾਂ ਅਸੀਂ ਆਪ ਜੀ ਨਾਲ ਸਾਂਝੀ ਕਰਾਂਗੇ ਅਤੇ ਆਪਾਂ ਸਾਰੇ ਰਲ ਮਿਲ ਕੇ ਜਿੰਨਾ ਵੀ ਹੋ ਸਕਿਆ ਉਸ ਦੇ ਵਿੱਚ ਆਪਣਾ ਆਪਣਾ ਜੋ ਹੈ ਹਿੱਸਾ, ਯੋਗਦਾਨ ਜਿਸ ਤਰ੍ਹਾਂ ਵੀ ਜਿਸ ਵੀ ਤਰੀਕੇ ਨਾਲ ਹੋ ਸਕਿਆ ਆਪਾਂ ਪਾਉਣ ਦੀ ਕੋਸ਼ਿਸ਼ ਕਰਾਂਗੇ। ਅਤੇ ਇਸੇ ਤਰ੍ਹਾਂ ਇੱਕ ਹੋਰ ਬੇਨਤੀ ਹੈ ਸੇਫਟੀ ਦੇ ਲਿਹਾਜ਼ ਦੀ, ਉਹ ਇਹ ਹੈ ਕਿ ਆਪਾਂ ਸਭ ਜਾਣਦੇ ਹਾਂ ਕਿ 132 ਸਟਰੀਟ ਦੇ ਉੱਤੇ ਜੋ ਪੈਡਸਟ੍ਰੀਅਨ ਲਾਈਟ ਸੀ ਇੱਥੋਂ ਲੰਗਰ ਹਾਲ ਦੇ ਸਾਹਮਣੇ ਚੁੱਕ ਕੇ ਹੁਣ ਮੇਨ ਗੇਟ ਜੋ ਹੈ ਉਹਦੇ ਨੇੜੇ ਲੱਗ ਗਈ ਹੈ। ਉੱਥੋਂ ਜਿੰਨੇ ਵੀ ਪੈਡਸਟ੍ਰੀਅਨ ਆਪਾਂ ਆਉਂਦੇ ਹਾਂ ਸਾਡੇ ਕੋਲ ਇੱਕੋ ਇੱਕ ਲਾਂਘਾ ਹੈ ਜਿੱਥੋਂ ਕਿ ਜਿਹੜੇ ਵਿੱਚ ਹੀ ਅੰਦਰ ਆ ਸਕਦੇ ਹਾਂ, ਉਹ ਹੈ ਜਿਹੜਾ ਜਿੱਥੋਂ ਦੀ ਕਾਰਾਂ ਅੰਦਰ ਆਉਂਦੀਆਂ ਹਨ, ਅਤੇ ਜਾਂ ਫਿਰ ਪੁਰਾਣਾ ਲਾਂਘਾ ਜਿੱਥੇ ਲੰਗਰ ਹਾਲ ਹੈ ਉਸ ਦੇ ਪਾਸ ਆ ਕੇ ਇਸ ਗੇਟ ਦੇ ਵਿੱਚੋਂ ਤੁਸੀਂ ਅੰਦਰ ਆਉਣ ਦੀ ਜੋ ਕਿਰਪਾਲਤਾ ਕਰਿਆ ਕਰੋ। ਅਤੇ ਜੇ ਉਸ ਗੇਟ ਵਿੱਚ ਦੇ ਆਉਂਦੇ ਹਨ ਤਾਂ ਡਰਾਈਵਰਾਂ ਨੂੰ ਵੀ ਬੇਨਤੀ ਹੈ ਅਤੇ ਪੈਡਸਟ੍ਰੀਅਨ ਨੂੰ ਵੀ ਬੇਨਤੀ ਹੈ ਕਿ ਜਦੋਂ ਆਪਾਂ ਗੇਟ ਤੋਂ ਬਾਹਰ ਨਿਕਲਦੇ ਜਾਂ ਅੰਦਰ ਆਉਂਦੇ ਹਾਂ ਤਾਂ ਪੈਡਸਟ੍ਰੀਅਨ ਦਾ ਬਹੁਤ ਬਹੁਤ ਨੇੜੇ ਹੋ ਕੇ ਧਿਆਨ ਰੱਖਿਆ ਜਾਵੇ, ਕਿਉਂਕਿ ਹਜੇ ਉੱਥੇ ਸਾਈਡ ਦੇ ਉੱਤੇ ਗੇਟ ਬਣਿਆ ਨਹੀਂ। ਬਹੁਤ ਜਲਦੀ ਆਪਾਂ ਕੋਸ਼ਿਸ਼ ਕਰ ਰਹੇ ਹਾਂ ਕਿ ਉਹ ਕੰਧ ਦੇ ਵਿੱਚ ਜੋ ਹੈ ਪੈਡਸਟ੍ਰੀਅਨ ਦੇ ਵਾਸਤੇ ਗੇਟ ਲਾਇਆ ਜਾ ਸਕੇ, ਅਤੇ ਅੱਗੋਂ ਵਾਕਵੇ ਵੀ ਜੋ ਆਪਣਾ ਰਾਗੀ ਹਾਊਸ ਹੈ ਉਹਦੇ ਨਾਲ ਨਾਲ ਜੋ ਵਾਕਵੇ ਹੈ ਉਹ ਵੀ ਇੱਧਰ ਨੂੰ ਕੰਪਲੀਟ ਕਰ ਦਿੱਤਾ ਜਾਵੇ। ਅਤੇ ਇਸ ਕਰਕੇ ਪੈਡਸਟ੍ਰੀਅਨ ਵੀ ਪੀਰਾਂ ਭੈਣ ਅਤੇ ਦੂਜੇ ਆਪਣੇ ਡਰਾਈਵਰਸ ਵੀ ਪਲੀਜ਼ ਉਹ ਗੇਟ ਦੇ ਕੋਲ ਬਹੁਤ ਕੌਸ਼ੀਅਸਲੀ ਕੇਅਰਫੁੱਲ ਰਹਿ ਕੇ ਆਪਾਂ ਨੇ ਉੱਥੋਂ ਕਾਰਾਂ ਕੱਢਣੀਆਂ ਅੰਦਰ ਲਿਆਉਣੀਆਂ ਹਨ। ਸੋ ਬੇਨਤੀ ਪ੍ਰਵਾਨ ਕਰਨੀ ਅਤੇ ਗੁਰਮਤ ਕੈਂਪ ਦੀ ਮੈਂ ਆਪ ਜੀ ਨਾਲ ਸਾਂਝ ਪਾ ਹੀ ਲਈ ਹੈ ਅਤੇ ਹੋਲੈਂਡ ਵੀਰਾਂ ਦਾ ਵੀ ਉਹਨਾਂ ਦਾ ਵੀ ਜ਼ਰੂਰ ਸਤਿਕਾਰ ਕਰਕੇ ਜਾਣਾ ਅਤੇ ਬਾਕੀ ਜੋ ਹੁਣ ਹਮੇਸ਼ਾ ਦੀ ਤਰ੍ਹਾਂ ਗੁਰਬਾਣੀ ਦੇ ਵਿੱਚ ਸ਼ਬਦ ਕੀਰਤਨ ਦੀ ਜੋ ਕਥਾ ਹੁੰਦੀ ਹੈ ਹਮੇਸ਼ਾ ਭਾਈ ਗੁਰਸ਼ਰਨ ਸਿੰਘ ਜੀ 11:45 ਤੱਕ ਜੋ ਆਪ ਜੀ ਦੇ ਨਾਲ ਕਥਾ ਦੀ ਸਾਂਝ ਪਾਉਣਗੇ ਅਤੇ ਉਹ ਇਹਨਾਂ ਪਾਸੋਂ ਜੋ ਗੁਰਬਾਣੀ ਦੇ ਭਾਵ ਅਰਥ ਹਨ ਗੁਰਬਾਣੀ ਸਾਨੂੰ ਕੀ ਸਮਝਾਉਂਦੀ ਹੈ ਸਾਡੇ ਸੋਸ਼ਲ ਅਤੇ ਸਾਡੇ ਧਾਰਮਿਕ ਜੀਵਨ ਦੇ ਵਿੱਚ ਗੁਰਬਾਣੀ ਦਾ ਕਿਸ ਤਰ੍ਹਾਂ ਆਪਸ ਦੇ ਵਿੱਚ ਮੇਲ ਹੈ ਬੜੇ ਵਧੀਆ ਢੰਗ ਦੇ ਨਾਲ ਜੋ ਹੈ ਸਮਝਾਉਣ ਦਾ ਯਤਨ ਕਰਦੇ ਹਾਂ 11:45 ਤੱਕ ਇਹਨਾਂ ਪਾਸੋਂ ਕਥਾ ਸਰਵਣ ਕਰੀਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
2: ਸਤਨਾਮ ਵਾਹਿਗੁਰੂ

बंधन साध संग पाया, कहो नानक गुरु रोग मिटाया। जुगो जुग टल चवर शतर तख्त दे मालक हाजरा हजूर जारा जहूर शब्द गुरु बाणी के बोहिथ अमृत के दाते दसा पातशाहियां दी जोत साहब सचे पातशाह सतगुरु श्री गुरु ग्रंथ साहब महाराज तिन्हां दी पावन पवित्र ते मुकद्दस हजूरी विच हफ्तावारी सजे दवाना दियां हाजरियां भर रहे सन्मान योग सत्कार योग सतसंगी जनों सतगुरां दी बड़ी अपार बख्शिश रहमत होई है आप सब गुरदेव दे पावन दरबार दियां हाजरियां भरदियां रब्बी बाणी दे कीर्तन मेरे तो पहला गुरु करके रागी जथे पासों सरवण कर रहे सी। तो आओ साध संगत समा है गुरु शब्द दी विचार दा विचारां नूं अरंभण तो पहला फतेह दी सांझ पाईए जी। वाहिगुरु जी का खालसा वाहिगुरु जी की फतेह। पावन शब्द राग भैरो विच पंजवें गुरदेव धन गुरु अर्जन साहब महाराज की रसना तो उचारण किया होया सतगुर की मुबारक बाणी दे विच शोभा पा रहा है। धन गुरु अर्जन साहब महाराज ने बड़ी एक स्पष्ट गल जिदे विच कोई भी उन्होंने गुंजैश जां संभावना नहीं छड़ी। कई बार हुंदा है क्योंकि समाज का जिदां का विहार हुंदा है ना जदों आपां किसी नाल कोई गल करदे हां ते थोड़ी जी गुंजैश आपां छड़ लैने हां उहदा जिहड़ा रीजन कारण इह हुंदा है तां कि मेरी गल दा कोई रौला जिहड़ा है उह ना वध सके। कोई भी मनुखी मन की एक चलाकी है कि आप स्पष्ट गल जिहड़ी है वह कहण तो गुरेज कर जाने हां। हुण इहदे बेसिकली कुछ कारण ने वह कारण यह हो सकते ने भी तुहाडे स्वार्थ उहदे नाल बज्जे हुंदे ने इस करके तुसी 1% की भावें भावना रखो भावें बंदा कई बार गल करदे आ ये कह दे भी मैं 98% लोगों की गल कर रहा जाने कि 2% फिर भी बंदा जिहड़ा है वह वखरिया कर जाता है ते जिहड़ा सुनने वाला हुंदा है वह कहिंदा है ठीक है मैं अपने आप नूं उस 2% दे बॉक्स विच रख के वेखांगा भी मेरी गल नहीं हो रही। बल्कि अनदर जिहड़े 98% लोग ने उन्हां दा यह जिक्र चल रहा है तो मैं समझदा भी एक तरीके नाल कपटी हुंदा है कि जे आपां 99% कह दईए 1% जिहड़ा है उहनूं पासे रख दईए। जिवें एक बड़ा वड्डा विद्वान होया है उहदा नां सी ब्राडशाह वो अमेरिका दे विच लैक्चर करन दे लई आया उन्हें जदों अपना लैक्चर किया एक वड्डे हाल में अमरीकन कट्ठे हुए सी तो उन्हें आख्या 100% जो अमरीकन है पागल लोग ने उत्थे हाल में रौला पै गया। वो कहिंदा नाले असी तैनू सद्या तेरे सामने बैठे हाँ तैनू सुन रहे हाँ विचे प्रबंधक भी सन जिन्हां ने ऑर्गनाइज किया सी उहदा प्रोग्राम उत्थे जी बहुत ज्यादा रौला वध गया। तो उन्हें फिर जिहड़ी अगली गल आखी लैक्चर नूं अगे चलाउण दे लई उन्हें यह आखी भी नहीं मैं तुहानूं नहीं कह रहा मैं कह रहा हाँ भी तुहानूं छड्ड के बाकी 100% जिहड़े ने अमेरिकन पागल हुंदे। कहिंदे हुण ठीक है हुण दुरुस्त है हुण तूं लैक्चर अगे कर सकदा तूं इत्थों अंदाजा तुसीं आप ला सकदे हो असी संभावना जां गुंजाइश क्यों छड़दे हां उहदा रीजन इह हुंदा है वह रिश्ता जिहड़ा है वह बरकरार रहे तां करके बंदा किसी नूं कहण ते कुछ क गल्लां जिहड़ियां ने उहदी संभावना अपने शब्दां दे उत्ते कंट्रोल कर लैंदा है।
ਹੁਣ ਜੇ ਤੁਸੀਂ ਅੱਜ ਦਾ ਗੁਰੂ ਅਰਜਨ ਸਾਹਿਬ ਦਾ ਸ਼ਬਦ ਵੇਖੋਗੇ ਤੇ ਉਹਨਾਂ ਨੇ 1% ਵੀ ਇਹਦੇ ਵਿੱਚ ਸੰਭਾਵਨਾ ਨਹੀਂ ਛੱਡੀ। ਉਹ ਕਹਿੰਦੇ ਮੈਂ ਜਿਹਨੂੰ ਵੇਖ ਰਿਹਾ ਹਾਂ ਉਹ ਰੋਗੀ ਹੈ, ਕਿਉਂਕਿ ਗੁਰੂ ਅਰਜਨ ਸਾਹਿਬ ਦਾ ਕਿਸੇ ਨਾਲ ਕੋਈ ਲਾਲਚ ਥੋੜਾ ਹੈ, ਕੋਈ ਸਵਾਰ ਥੋੜਾ ਹੈ। ਉਹ ਕਿਸੇ ਐਸੀ ਜ਼ਿੰਮੇਵਾਰੀ ਉੱਤੇ ਨਹੀਂ ਨਾ ਬੈਠੇ ਵੀ ਜਿੱਥੇ ਉਹਨਾਂ ਨੂੰ ਇਹ ਡਰ ਹੋਵੇ ਵੀ ਇਸ ਜ਼ਿੰਮੇਵਾਰੀ ਤੋਂ ਮੈਨੂੰ ਹਟਾ ਦਿੱਤਾ ਜਾਵੇਗਾ। ਤਾਂ ਉਹਨਾਂ ਨੇ ਜਿਹੜਾ ਸ਼ਬਦ ਵੇਖਿਆ ਬੜਾ ਧਿਆਨ ਦੇਣ ਯੋਗ ਹੈ, ਜਿਹੜੀ ਰਹਾਓ ਵਾਲੀ ਪੰਕਤੀ ਵਿੱਚ ਉਹਨਾਂ ਕਿਹਾ, ਉਹਨਾਂ ਫਰਮਾਇਆ ਜੋ ਜੋ ਦਿਸ ਹੈ, ਕੋਈ ਗੁੰਜਾਇਸ਼ ਹੈ ਇਹਦੇ ਸ਼ਬਦ ਵਿੱਚ, ਆਖਿਆ ਜਿਹਨੂੰ ਵੀ ਤੁਸੀਂ ਵੇਖ ਰਹੇ ਹੋ, ਜਿਹੜਾ ਵੀ ਇਹਨਾਂ ਅੱਖਾਂ ਦੇ ਨਾਲ ਤੁਹਾਨੂੰ ਦਿਸ ਰਿਹਾ ਹੈ ਨਾ, ਉਹ ਹਰ ਮਨੁੱਖ ਜਿਹੜਾ ਹੈ, ਹਰ ਜੀ ਜਿਹੜਾ ਹੈ ਉਹ ਰੋਗੀ ਹੈ। ਇਹ ਠੀਕ ਹੈ ਵੀ ਕੋਈ ਆਪਣੇ ਰੋਗ ਦੀ ਨਿਸ਼ਾਨਦੇਹੀ ਕਰਦਾ ਹੈ ਤੇ ਕੋਈ ਨਹੀਂ ਕਰਦਾ। ਹੁਣ ਜੇ ਨਾ ਮੰਨਣ ਦੀ ਗੱਲ ਹੋਵੇ ਤੇ ਬੰਦਾ ਅੱਧਾ ਵੀ ਵੱਢਿਆ ਹੋਵੇ ਤੇ ਜਿਹੜੀ ਸੋ ਕਾਲਡ ਦਲੇਰੀ ਹੈ ਉਹ ਕਹੀ ਜਾਂਦੀ ਹੈ, ਸਮਾਜ ਦੇ ਸਾਹਮਣੇ ਨੱਕ ਰੱਖਣ ਵਾਲੀ ਇੱਕ ਬਿਰਤੀ ਉਹਨੂੰ ਕਹਿੰਦੀ ਹੈ, ਨਹੀਂ ਕੱਖ ਨਹੀਂ ਹੋਇਆ, ਬੜਾ ਵੱਡਾ ਨੁਕਸਾਨ ਵੀ, ਰੋਗੀ ਵੀ ਹੋਵੇ ਬੰਦਾ ਤੇ ਇੱਕ ਝੂਠਾ ਜਿਹਾ ਧਰਵਾਸਾ ਆਪਣੇ ਆਪ ਨੂੰ ਦੇ ਛੱਡਦਾ ਹੈ ਵੀ ਨਹੀਂ ਕੱਖ ਨਹੀਂ ਹੋਇਆ। ਪਰ ਜਿਹੜਾ ਵੀ ਸਿਆਣਾ ਬੰਦਾ ਹੋਵੇਗਾ ਉਸ ਗੱਲ ਦੀ ਨਿਸ਼ਾਨਦੇਹੀ ਜ਼ਰੂਰ ਕਰਾਵੇਗਾ ਵੀ ਅੱਜ ਇਹ ਜੇ ਨਿੱਕਾ ਜਿਹਾ ਰੋਗ ਹੈ, ਨਿੱਕਾ ਜਿਹਾ ਕੋਈ ਜ਼ਖਮ ਹੋ ਗਿਆ ਏ, ਇਸ ਤੋਂ ਪਹਿਲਾਂ ਵੀ ਇਹ ਕੈਂਸਰ ਦਾ ਰੂਪ ਧਾਰਨ ਕਰੇ, ਕਿਸੇ ਚੰਗੇ ਡਾਕਟਰ ਦੇ ਕੋਲ ਜਾ ਕੇ ਮੈਨੂੰ ਆਪਣੇ ਇਸ ਰੋਗ ਦਾ ਇਲਾਜ ਕਰਵਾ ਲੈਣਾ ਚਾਹੀਦਾ ਹੈ। ਕੋਈ ਮਨੁੱਖੀ ਬਿਰਤੀ ਹੈ, ਮਨੁੱਖੀ ਸੁਭਾਅ ਹੈ। ਤੁਸੀਂ ਕਿਸੇ ਦੇ ਚਿਹਰੇ ਉੱਤੇ ਲੱਗੀ ਹੋਈ ਕਾਲਖ ਬਾਰੇ ਦੱਸ ਦਿਓ, ਅਗਲਾ ਤੁਹਾਡਾ 100 ਵਾਰ ਧੰਨਵਾਦ ਕਰੇਗਾ। ਪਰ ਕਿਸੇ ਦੀ ਮਨ ਦੀ ਕਾਲਖ ਬਾਰੇ ਦੱਸੋ ਤੇ ਕੋਈ ਬੰਦਾ ਇਸ ਗੱਲ ਨੂੰ, ਉਹਨੂੰ ਵੀ ਉਹ ਡਿਜ਼ਾਇਨ ਹੀ ਸਮਝੇਗਾ ਵੀ ਨਹੀਂ ਨਹੀਂ ਇਹ ਕਾਲਖ ਨਹੀਂ ਹੈ, ਇਹ ਤੇ ਵੈਸੇ ਹੀ ਹੈ। ਕਈ ਵਾਰ ਹੁੰਦਾ ਨਾ ਬੰਦਾ ਮੈਲਾ ਕੱਪੜਾ ਗਲਤੀ ਨਾਲ ਪਾ ਆਵੇ ਤੇ ਕਹਿੰਦਾ ਨਹੀਂ ਨਹੀਂ ਇਹ ਵੈਸੇ ਹੀ ਹੈ, ਉੱਦਾਂ ਹੀ ਹੋਇਆ, ਉੱਦਾਂ ਹੀ ਹੈ। ਉਹ ਅਗਲਾ ਕਹਿੰਦਾ ਨਹੀਂ ਮੈਲ ਹੈ ਇਹਦੇ ਵਿੱਚ, ਇਹਨੂੰ ਕੱਢ, ਇਹਨੂੰ ਦੂਰ ਕਰ। ਕਹਿੰਦਾ ਨਹੀਂ ਨਹੀਂ ਵੈਸੇ ਡਿਜ਼ਾਇਨ ਹੀ ਇੱਦਾਂ ਦਾ ਬਣਿਆ, ਇਹ ਕੱਪੜਾ ਹੀ ਇੱਦਾਂ ਦਾ। ਤੋ ਇਹ ਮਨੁੱਖੀ ਸੁਭਾਅ ਦੀ ਸਭ ਤੋਂ ਵੱਡੀ ਕਮਜ਼ੋਰੀ ਹੈ। ਸਿਆਣਾ ਬੰਦਾ ਕੀ ਕਰੇਗਾ, ਜਿਵੇਂ ਨਾ ਪ੍ਰੋਫੈਸਰ ਸਾਹਿਬ ਸਿੰਘ ਹੋਣਾ ਨੇ ਜਦੋਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਅਰਥ ਕੀਤੇ ਤੇ ਉਹਨਾਂ ਨੇ ਉਹਨੂੰ ਟੀਕਾ ਨਹੀਂ ਕਿਹਾ, ਉਹਨੂੰ ਦਰਪਣ ਕਿਹਾ। ਇਹ ਆਪਣੇ ਆਪ ਦੇ ਵਿੱਚ ਇੱਕ ਬੜਾ ਨਵਾਂ ਸ਼ਬਦ ਸੀ ਇਹ। ਜਦੋਂ 10 ਭਾਗਾਂ ਵਿੱਚ ਉਹਨਾਂ ਗੁਰੂ ਗ੍ਰੰਥ ਸਾਹਿਬ ਦੇ ਅਰਥ ਕੀਤੇ ਤੇ ਉਹਨਾਂ ਇਹ ਨਹੀਂ ਕਿਹਾ ਵੀ ਇਹ ਟੀਕਾ ਹੈ, ਉਹਨਾਂ ਕਿਹਾ ਇਹ ਦਰਪਣ ਹੈ। ਤੇ ਦਰਪਣ ਦਾ ਅਰਥ ਤੁਸੀਂ ਜਾਣਦੇ ਹੋ ਵੀ ਦਰਪਣ ਕਹਿੰਦੇ ਨੇ ਜਿਹਦੇ ਵਿੱਚ, ਜਿਹਦੇ ਅੱਗੇ ਖਲੋ ਕੇ ਤੁਸੀਂ ਆਪਣੇ ਆਪ ਨੂੰ ਵੇਖਦੇ ਹੋ, ਸੀਸਾ ਜਿਹਨੂੰ ਆਪਾਂ ਕਹਿੰਦੇ। ਤੇ ਬੰਦਾ ਘਰੋਂ ਤਿਆਰ ਹੋ ਕੇ ਜਦੋਂ ਨਿਕਲਦਾ ਹੈ ਤੇ ਸੀਸੇ ਦੇ ਅੱਗੇ ਕਿੰਨੀ ਵਾਰ ਖਲੋਂਦਾ ਹੈ। ਹੁਣ ਸੀਸਿਆਂ ਦੀ ਇੰਪੋਰਟੈਂਸ ਬੜੀ ਹੈ, ਗੱਡੀ ਦੇ ਸੀਸੇ ਨਾ ਲੱਗੇ ਹੋਣ ਤੇ ਤੁਹਾਨੂੰ ਲਾਗੋਂ ਦੀ ਕੌਣ ਲੰਘ ਰਿਹਾ, ਪਿੱਛੇ ਕੌਣ ਆ ਰਿਹਾ ਹੈ। ਇੱਥੇ ਸਭ ਤੋਂ ਪਹਿਲਾਂ ਜਦੋਂ ਡਰਾਈਵਿੰਗ ਟੈਸਟ ਹੁੰਦੇ ਨੇ ਅਗਲੇ ਪਹਿਲਾਂ ਇਹ ਤੁਹਾਨੂੰ ਇੱਕ ਕੰਡੀਸ਼ਨ ਦੱਸਦੇ ਨੇ ਵੀ ਜੇ ਤੁਸੀਂ ਇਹਨੂੰ ਪਾਸ ਕਰਨਾ ਤੇ ਸੀਸਿਆਂ ਵੱਲ ਨਿਗਾਹ ਜ਼ਰੂਰ ਰੱਖਿਓ। ਉਹ ਸੀਸੇ ਦੀ ਆਪਣੀ ਇੱਕ ਮਹਾਨਤਾ ਹੈ। ਤੁਸੀਂ ਘਰੋਂ ਨਿਕਲੇ, ਸੀਸੇ ਦੇ ਅੱਗੇ ਖਲੋ ਕੇ ਆਪਣੇ ਆਪ ਨੂੰ ਚੈੱਕ ਕੀਤਾ, ਆਪਣੇ ਚਿਹਰੇ ਨੂੰ ਵੇਖਿਆ। ਪਰ ਸੀਸੇ ਦੀ ਇੱਕ ਕਮਜ਼ੋਰੀ ਬਾਹਰਲੇ ਵਾਲੇ ਦੀ ਹੈ ਵੀ ਉਹ ਬੰਦੇ ਦੇ ਅੰਦਰ ਨੂੰ ਵਿਖਾ ਨਹੀਂ ਸਕਦਾ ਵੀ ਬੰਦਾ ਅੰਦਰੋਂ ਕਿੱਦਾਂ ਦਾ ਹੈ। ਉਹਦੀ ਇਹ ਸਭ ਤੋਂ ਵੱਡੀ ਕਮਜ਼ੋਰੀ ਹੈ। ਤੋ ਖੈਰ ਉਹਨਾਂ ਨੇ ਆਖਿਆ ਵੀ ਜਿਹੜਾ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਹੈ ਇਹ ਇੱਕ ਦਰਪਣ ਹੈ, ਦਰਪਣ ਸੀਸਾ ਹੈ। ਜਿਵੇਂ ਇਹ ਸਿੱਖਾ ਤੂੰ ਘਰੋਂ ਨਿਕਲਿਆ ਤੇ ਤੂੰ ਆਪਣੇ ਆਪ ਨੂੰ ਸੀਸੇ ਦੇ ਅੱਗੇ ਵੇਖਿਆ, ਜਦੋਂ ਤੂੰ ਗੱਡੀ ਡਰਾਈਵ ਕਰ ਰਿਹਾ ਸੀ ਤੇਰਾ ਐਕਸੀਡੈਂਟ ਨਾ ਹੋ ਜਾਵੇ, ਤੂੰ ਸੀਸੇ ਵੇਂਹਦਾ ਆਇਆ ਵੀ ਇੱਧਰੋਂ ਕੌਣ ਆ ਰਿਹਾ, ਇੱਧਰੋਂ ਕੌਣ ਆ ਰਿਹਾ, ਉਸ ਤਰੀਕੇ ਨਾਲ ਸੀਸੇ ਵਿੱਚ ਵੇਖ ਕੇ ਗੱਡੀ ਨੂੰ ਮੋੜਿਆ, ਬਿਲਕੁਲ ਇਸੇ ਤਰੀਕੇ ਨਾਲ ਆਪਣੀ ਜ਼ਿੰਦਗੀ ਦੀ ਗੱਡੀ ਨੂੰ ਡਰਾਈਵ ਕਰਨ ਲਈ ਗੁਰੂ ਦੇ ਸ਼ਬਦ ਦੇ ਦਰਪਣ ਵਿੱਚ ਆਪਣੇ ਆਪ ਨੂੰ ਵੇਖ, ਉੱਥੇ ਵੇਖ, ਉਹ ਸੀਸੇ ਵਿੱਚ ਵੇਖ। ਤੋ ਇਖਲਾਕੀ ਕਮਜ਼ੋਰੀ ਹੈ ਬੰਦੇ ਦੀ। ਬਾਬੇ ਨੇ ਆਖਿਆ ਇੱਥੇ ਕੋਈ ਐਸਾ ਨਹੀਂ ਜਿਹੜਾ ਰੋਗ ਤੋਂ ਬਚਿਆ ਹੋਵੇ। ਅੱਜ ਤੇ ਮੈਡੀਕਲ ਸਾਇੰਸ ਨੇ ਜਦੋਂ ਤਰੱਕੀ ਕਰ ਲਈ, ਖਾਸ ਕਰਕੇ ਆਪਾਂ ਕਹਿੰਦੇ ਹਾਂ ਵੀ ਜਿਹੜੇ ਰੋਗ ਨੇ, ਇੱਕ ਬੰਦਾ ਹੈ ਉਹ ਬਾਹਰੀ ਤੌਰ 'ਤੇ ਕੋਈ ਜ਼ਖਮੀ ਹੈ, ਕੁਝ ਬੰਦੇ ਮਾਨਸਿਕ ਤੌਰ 'ਤੇ ਰੋਗੀ ਹੁੰਦੇ ਨੇ। ਕੋਈ ਆਪਾਂ ਇੱਕ ਨਵਾਂ ਸ਼ਬਦ ਆਪਾਂ ਚੁਣਿਆ ਵੀ ਡਿਪਰੈਸ਼ਨ ਹੈ ਕਿਸੇ ਬੰਦੇ ਨੂੰ, ਜਾਣੀ ਕਿ ਮਾਨਸਿਕ ਤੌਰ 'ਤੇ ਉਹ ਕੀ ਹੈ, ਰੋਗੀ। ਵੰਨ ਸਵੰਨੇ ਫੋਬੀਏ ਨੇ, ਕਿਸੇ ਨੂੰ ਪਾਣੀ ਦਾ ਫੋਬੀਆ ਹੁੰਦਾ, ਕਿਸੇ ਨੂੰ ਸਫਾਈ ਦਾ ਵੀ ਫੋਬੀਆ ਹੁੰਦਾ, ਕਈ ਤਰ੍ਹਾਂ ਦੇ ਨੇ, ਮਤਲਬ ਉਹ ਮਾਨਸਿਕ ਰੋਗ ਬੰਦੇ ਦੇ ਅੰਦਰ ਚੱਲ ਰਹੇ ਨੇ। ਤਾਂ ਗੁਰੂ ਅਰਜਨ ਸਾਹਿਬ ਮਹਾਰਾਜ ਕਹਿੰਦੇ ਨੇ ਵੀ ਮੇਰਾ ਜਿਹੜਾ ਗੁਰੂ ਹੈ ਇਹ ਵੈਦ ਹੈ,
ਹੁਣ ਗੁਰੂ ਸਰਜਰੀ ਕਰਕੇ ਗੁਰੂ ਐਸਾ ਸਿਆਣਾ ਵੈਦ ਹੈ ਜਿਹੜਾ ਅੰਦਰ ਦੇ ਉਸ ਰੋਗ ਦੀ ਪਹਿਲਾਂ ਪਛਾਣ ਕਰਾਉਂਦਾ ਤੇ ਫਿਰ ਉਸ ਰੋਗ ਨੂੰ ਜੜ ਦੇ ਵਿੱਚੋਂ ਕੱਢ ਵੀ ਦਿੰਦਾ ਹੈ। ਤਾਂ ਆਪਾਂ ਬਾਣੀ ਵਿੱਚ ਪੜ੍ਹਦੇ ਹਾਂ, ਮੇਰਾ ਵੈਦ ਗੁਰੂ ਗੋਬਿੰਦਾ। ਅੱਛਾ ਵੇਖੋ, ਦੁਨੀਆਂ ਦੇ ਵੈਦ ਨਾਲ ਕਦੀ ਬੰਦਾ ਝਗੜਾ ਨਹੀਂ ਪਾਉਂਦਾ, ਪਰ ਇੱਥੇ ਵੈਦ ਨਾਲ ਹਮੇਸ਼ਾ ਕੀ ਪਿਆ ਰਹਿੰਦਾ ਹੈ, ਝਗੜਾ ਪਿਆ ਰਹਿੰਦਾ। ਦੁਨੀਆਂ ਦੇ ਰੋਗ ਨੂੰ ਕਦੀ ਬੰਦਾ ਨਹੀਂ ਲੁਕਾਉਂਦਾ, ਜਗ੍ਹਾ ਜਗ੍ਹਾ ਤੇ ਜਾ ਕੇ ਦੱਸਦਾ ਹੈ ਵੀ ਸ਼ਾਇਦ ਜੇ ਮੈਂ ਦੱਸਾਂਗਾ, ਜੇ ਮੈਂ ਰੌਲਾ ਪਾਵਾਂਗਾ ਤੇ ਉਸ ਰੋਗ ਦਾ ਮੈਨੂੰ ਕਿਤੇ ਇਲਾਜ ਤੇ ਲੱਭੇਗਾ ਨਾ। ਪਰ ਜਿਹੜੇ ਇਹ ਵਾਲੇ ਰੋਗ ਨੇ, ਇੱਥੇ ਬੰਦਾ ਪਰਦਾ ਪਾ ਕੇ ਇਸ ਰੋਗ ਨੂੰ ਛਪਾਉਣਾ ਚਾਹੁੰਦਾ ਹੈ, ਉਹ ਰੋਗ ਵੱਧਦਾ ਜਾਂਦਾ ਹੈ, ਵੱਧਦਾ ਜਾਂਦਾ ਹੈ। ਤੋ ਮਹਾਰਾਜ ਨੇ ਆਖਿਆ, ਮੇਰਾ ਵੈਦ ਗੁਰੂ ਗੋਬਿੰਦਾ।

ਪੜ੍ਹੇ ਸੀ ਜਾਂ ਉਹਨਾਂ ਦੀ ਕਿਸੇ ਕਿਤਾਬ ਦੇ ਵਿੱਚ ਮੈਂ ਪੜ੍ਹਿਆ, ਉਹ ਕਹਿੰਦੇ ਵੀ ਮੈਂ ਨਾ ਬਰਫੀਲੇ ਇਲਾਕੇ ਦੇ ਵਿੱਚ ਗਿਆ, ਅਮਰਨਾਥ ਦਾ ਉਹ ਜ਼ਿਕਰ ਕਰ ਰਹੇ ਸੀ, ਜਿਵੇਂ ਅਮਰਨਾਥ ਉੱਥੇ ਬਹੁਤ ਸਾਰੀ ਬਰਫ਼ ਪੈਂਦੀ ਹੈ। ਉਹ ਕਹਿੰਦੇ ਵੀ ਹਾਲਤ ਬੜੀ ਮੰਦੀ ਸੀ, ਕਿਉਂਕਿ ਚੜ੍ਹਾਈ ਹੈ ਪਹਾੜ ਦੀ ਅਤੇ ਬੰਦਾ ਥੱਕਦਾ ਹੈ ਨਾ ਉਹਦੇ ਵਿੱਚ, ਜਦੋਂ ਵੀ ਆਪਾਂ ਚੜ੍ਹਦੇ ਹਾਂ ਅਤੇ ਥੱਕਦੇ ਹਾਂ। ਕਹਿੰਦਾ ਬਹੁਤ ਬੁਰੀ ਹਾਲਤ ਸੀ ਉੱਥੇ ਨਾ, ਸਾਧੂਆਂ ਦੀ ਟੋਲੀ ਲਾਗੋਂ ਦੀ ਲੰਘੀ ਜਾਵੇ ਇੱਕ। ਉਹ ਕਹਿੰਦੇ ਵੀ ਉਹਨੇ ਸਾਡੇ ਹਾਲਾਤ ਵੇਖੇ ਅਤੇ ਸਾਨੂੰ ਉਹਨਾਂ ਸਾਧੂਆਂ ਦੇ ਵਿੱਚੋਂ ਕੋਈ ਇੱਕ ਕੋਈ ਜਦ ਮਤਲਬ ਜਾਣਕਾਰ ਹੋਣਾ ਸੀ, ਕੋਈ ਵੈਦ ਹੋਣਾ ਸੀ, ਜਿਵੇਂ ਆਮ ਹੀ ਤੁਸੀਂ ਜੇ ਪੁਰਾਣੇ ਕੋਈ ਨਿਰਮਲਿਆਂ ਦੇ ਡੇਰੇ ਜਿਹੜੇ ਵੇਖ ਲਓ ਅਤੇ ਉੱਥੇ ਉਹ ਜੜੀ ਬੂਟੀਆਂ ਜਿਹੜੀਆਂ ਨੇ ਉਹਨਾਂ ਦੇ ਉੱਥੇ ਇਲਾਜ ਵਗੈਰਾ ਜਿਹੜੇ ਨੇ ਉਹ ਚੱਲਦੇ ਰਹਿੰਦੇ ਨੇ। ਕਹਿੰਦਾ ਵੀ ਉਹਨੇ ਸਾਡੀ ਕੰਡੀਸ਼ਨ ਵੇਖੀ ਅਤੇ ਉਹਨੇ ਕਿਹਾ ਵੀ ਉਹ ਫਲਾਨਾ ਪੱਤਾ ਹੈ ਅਤੇ ਇਸ ਪੱਤੇ ਨੂੰ ਚੱਬ ਲਓ। ਉੱਥੇ ਕੋਈ ਪਹਾੜਾਂ ਦੇ ਵਿੱਚ ਕੋਈ ਬੂਟੀ ਐਸੀ ਸੀ, ਉਹ ਕਹਿਣ ਲੱਗੇ ਵੀ ਅਸੀਂ ਉਹ ਪੱਤੇ ਨੂੰ ਚੱਬਿਆ, ਜਦੋਂ ਚੱਬਿਆ ਤਾਂ ਗਰਮੈਸ਼ ਆ ਗਈ ਸਰੀਰ ਦੇ ਵਿੱਚ। ਜਾਣੀ ਕਿ ਜਿਹੜੇ ਵੈਦ ਸੀ ਉਹਨਾਂ ਨੂੰ ਉੱਗੀਆਂ ਹੋਈਆਂ ਪਹਾੜਾਂ ਦੀਆਂ ਬੂਟੀਆਂ ਬਾਰੇ ਵੀ ਇੱਕ ਕੀ ਸੀ ਤਜਰਬਾ ਸੀ। ਅਤੇ ਸਿਆਣਾ ਵੈਦ ਉਹ ਹੈ ਜਿਹੜਾ ਬੰਦੇ ਨੂੰ ਵੇਖ ਕੇ ਉਹਦੇ ਰੋਗ ਨੂੰ ਪਛਾਣ ਲਵੇ ਵੀ ਇਸ ਬੰਦੇ ਨੂੰ ਰੋਗ ਹੈ ਕਿਹੜਾ। ਤੋ ਮਹਾਰਾਜ ਨੇ ਆਖਿਆ ਉਹ ਗੁਰੂ ਗੁਰੂ ਹੈ, ਸਤਿਗੁਰ ਪੂਰਾ ਵੈਦ ਹੈ। ਭਾਈ ਗੁਰਦਾਸ ਸਾਹਿਬ ਨੇ ਲਿਖਿਆ ਸਤਿਗੁਰ ਪੂਰਾ ਵੈਦ ਹੈ, ਪੰਜੇ ਰੋਗ ਅਸਾਧ ਨਿਵਾਰੇ। ਇਹ ਕੀ ਕਰਦਾ ਏ, ਇਹ ਪੰਜੇ ਰੋਗ ਜਿਹੜੇ ਅਸਾਧ ਨੇ, ਅਸਾਧ ਕਹਿੰਦੇ ਨੇ ਜਿਨ੍ਹਾਂ ਨੂੰ ਸਾਧਿਆ ਨਹੀਂ ਜਾ ਸਕਦਾ, ਇਹ ਉਹਨਾਂ ਰੋਗਾਂ ਦੀ ਨਿਵਿਰਤੀ ਕਰਦਾ ਹੈ, ਇਹ ਉਹਨਾਂ ਰੋਗਾਂ ਨੂੰ ਮੇਰੇ ਜੀਵਨ ਵਿੱਚੋਂ ਦੂਰ ਕਰਦਾ ਏ। ਤੋ ਜਿਹੜਾ ਜ਼ਿੰਦਗੀ ਵਿੱਚ ਇੱਕ ਗੱਲ ਨੂੰ ਅਸੀਂ ਬੜੀ ਧਾਰਨ ਕਰੀਏ ਸਾਰੇ ਜਾਣੇ, ਮੇਰੇ ਸਮੇਤ ਮੈਂ ਆਪਣੇ ਆਪ ਨੂੰ ਵਿੱਚ ਰੱਖ ਕੇ ਇਹ ਗੱਲ ਕਹਿੰਦਾ ਕਿ ਜਿੱਥੇ ਜੇ ਅਸੀਂ ਬਿਮਾਰੀ ਤੋਂ ਬਚਣ ਲਈ ਬਾਹਰੀ ਰੋਗਾਂ ਵੱਲ ਧਿਆਨ ਦਿੰਦੇ ਹਾਂ ਤੇ ਅਸੀਂ ਇਹ ਵੀ ਵੇਖੀਏ ਵੀ ਸਾਨੂੰ ਕੋਈ ਮਾਨਸਿਕ ਰੋਗ ਤਾਂ ਨਹੀਂ ਹੈਗਾ। ਜੇ ਗੁਰੂ ਨੇ ਕਿਹਾ ਹੈ ਤੇ ਸੱਚੀ ਗੱਲ ਹੈ, ਜਿਵੇਂ ਨਾ ਪਹਿਲਾਂ ਬੱਚਿਆਂ ਦਾ ਜਨਮ ਹੋਣਾ ਤੇ ਬੜਾ ਧਿਆਨ ਰੱਖਿਆ ਜਾਂਦਾ ਸੀ ਵੀ ਇਹਨੂੰ ਕੋਈ ਨਿੱਕੇ ਹੁੰਦੇ ਨੂੰ ਕੋਈ ਪੋਲੀਓ ਜਾਂ ਇੱਦਾਂ ਦੀ ਕੋਈ ਬਿਮਾਰੀ ਨਾ ਨਿਕਲ ਆਵੇ, ਕਿਉਂਕਿ ਉਦੋਂ ਇਲਾਜ ਅਵੇਲੇਬਲ ਨਹੀਂ ਸਨ। ਅੱਜ ਤੇ ਪੋਲੀਓ ਤਕਰੀਬਨ ਤੁਸੀਂ ਵੇਖੋ ਇੰਡੀਆ ਦੇ ਵਿੱਚੋਂ ਖਤਮ ਹੋ ਗਈ। ਕਿੰਨੇ ਕਿੰਨੇ ਰੋਗ ਐਸੇ ਹੁੰਦੇ ਨੇ ਜਿਹੜੇ ਜਦੋਂ ਜੰਮਦੇ ਬੱਚੇ ਨੂੰ ਟੀਕੇ ਲਾਏ ਜਾਂਦੇ ਨੇ, ਖਸਰੇ ਦਾ ਟੀਕਾ ਲਾਇਆ ਜਾਂਦਾ, ਕਈ ਤਰ੍ਹਾਂ ਦੇ ਟੀਕੇ ਲਾਏ ਜਾਂਦੇ ਨੇ। ਉਹਦਾ ਰੀਜ਼ਨ ਕੀ? ਇਹਦਾ ਮਤਲਬ ਇਹ ਹੈ ਵੀ ਉਹ ਜਿਹੜਾ ਛੋਟਾ ਜਿਹਾ ਬੱਚਾ ਹੈ ਉਹ ਰੋਗ ਨੂੰ ਲੈ ਕੇ ਜੰਮ ਰਿਹਾ ਅਤੇ ਜਿਹੜਾ ਬਾਹਰ ਦਾ ਡਾਕਟਰ ਹੈ ਉਹਨੇ ਉਹਦਾ ਇਲਾਜ ਲੱਭਿਆ, ਤੋੜ ਲੱਭਿਆ, ਅਤੇ ਉਹਨੂੰ ਜੰਮਦੇ ਨੂੰ ਇੰਜੈਕਸ਼ਨ ਲਾ ਦਿੱਤਾ ਜਾਂਦਾ ਤਾਂ ਕਿ ਇਹ ਰੋਗ ਜਿਹੜਾ ਹੈ ਇੱਥੇ ਖਤਮ ਹੋ ਜਾਵੇ, ਇਹਨੂੰ ਇੱਥੇ ਨੱਥ ਪੈ ਜਾਵੇ। ਤੋ ਜਿੱਦਣ ਸਾਡੇ ਅੰਦਰ ਕੋਈ ਰੋਗ ਪਨਪਣ ਲੱਗਦਾ, ਚਾਹੇ ਉਹ ਮੇਰੀ ਹਉਮੈ ਦਾ ਹੋਵੇ, ਚਾਹੇ ਈਰਖਾ ਦਾ ਹੋਵੇ, ਚਾਹੇ ਨਫ਼ਰਤ ਦਾ ਹੋਵੇ, ਮੈਂ ਜਿੰਨੀ ਛੇਤੀ ਉਹਨੂੰ ਇੰਜੈਕਸ਼ਨ ਲਵਾ ਕੇ ਗੁਰੂ ਦੇ ਸ਼ਬਦ ਦਾ ਠੀਕ ਕਰ ਲਵਾਂ ਤਾਂ ਮੇਰੇ ਹਿੱਤ ਵਿੱਚ ਹੀ ਹੈ। ਤੋ ਗੁਰੂ ਸਾਹਿਬ ਸੱਚੇ ਪਾਤਸ਼ਾਹ ਧੰਨ, ਗੁਰੂ ਅਰਜਨ ਸਾਹਿਬ ਮਹਾਰਾਜ ਨੇ ਅੱਜ ਜਿਹੜਾ ਬਖਸ਼ਿਸ਼ ਭਰਿਆ ਵਾਕ ਰੱਖਿਆ, ਉਹਨਾਂ ਕਿਹਾ ਜੋ ਜੋ ਦਿਸੈ ਸੋ ਸੋ ਰੋਗੀ। ਅੱਛਾ, ਵੈਸੇ ਕਈ ਰੋਗ ਹੁੰਦੇ ਨੇ ਜਿਹਨਾਂ ਨੂੰ ਆਪਾਂ ਛੂਆਛਾਤ ਦੇ ਰੋਗ ਵੀ ਕਹਿੰਦੇ, ਉਹ ਫੈਲਦੇ ਨੇ, ਤੇ ਜਦੋਂ ਆਪਾਂ ਸਾਰੇ ਹੀ ਰੋਗੀ ਹਾਂ ਤੇ ਇੱਕ ਦੂਜੇ ਤੋਂ ਰੋਗ ਆਪਾਂ ਨੂੰ ਫੈਲ ਵੀ ਰਹੇ ਨੇ ਨਾ, ਦੂਜੇ ਦਾ ਰੋਗ ਜਿਹੜਾ ਹੈ ਉਹ ਸਾਡੇ ਵਿੱਚ ਵੀ ਆ ਰਿਹਾ, ਸਾਡਾ ਰੋਗ ਕਿਸੇ ਦੂਜੇ ਵਿੱਚ ਵੀ ਜਾ ਰਿਹਾ। ਕਈ ਵਾਰ ਬੰਦਾ ਆਪਣੇ ਧੀਆਂ ਪੁੱਤਰਾਂ ਤੇ ਪੀੜ੍ਹੀਆਂ ਨੂੰ ਰੋਗ ਦੇ ਕੇ ਚਲਿਆ ਜਾਂਦਾ, ਆਪ ਜਾਨੋਂ ਚਲਿਆ ਗਿਆ, ਪਰ ਆਪਣੇ ਬੱਚਿਆਂ ਨੂੰ ਕੋਈ ਨਾ ਕੋਈ ਰੋਗ ਦੇ ਕੇ, ਚਾਹੇ ਨਫ਼ਰਤ ਦਾ ਹੀ ਦੇ ਗਿਆ, ਚਾਹੇ ਨਫ਼ਰਤ ਦਾ ਹੀ ਦੇ ਗਿਆ, ਉਹਨੂੰ ਆਪਣੇ ਆਪ ਨੂੰ ਸੀ, ਉਹ ਅੱਗੇ ਆਪਣੀਆਂ ਪੁਸ਼ਤਾਂ ਨੂੰ ਦੇ ਕੇ ਸੰਸਾਰ ਤੋਂ ਰੁਖਸਤ ਹੋ ਗਿਆ। ਇਕੱਲੀ ਵਿਰਾਸਤ ਨਹੀਂ ਦੇ ਕੇ ਜਾਂਦੇ ਆਪਾਂ ਆਪਣੇ ਧੀਆਂ ਪੁੱਤਰਾਂ ਨੂੰ, ਜਾਇਦਾਦ ਥੋੜਾ ਦੇ ਕੇ ਜਾਂਦੇ, ਜਾਇਦਾਦ ਤੇ ਉਹਨਾਂ ਦੀਆਂ ਬਾਹਾਂ ਵਿੱਚ ਜਾਣ ਹੋਵੇਗੀ, ਚ ਚੰਗੇ ਹੋਣਗੇ ਤੇ ਬਣਾ ਲੈਣਗੇ, ਪਰ ਅਸੀਂ ਆਪਣਾ ਸੁਭਾਅ ਆਪਣੇ ਰੋਗ ਵੀ ਅੱਗੇ ਆਪਣੇ ਧੀਆਂ ਪੁੱਤਰਾਂ ਬੱਚਿਆਂ ਨੂੰ ਦੇ ਕੇ ਪੀੜ੍ਹੀ ਦਰ ਪੀੜ੍ਹੀ ਚਲੇ ਜਾਂਦੇ, ਆਪ ਰੁਖਸਤ ਹੋ ਜਾਂਦੇ, ਉਹਨਾਂ ਨੂੰ ਸਮਝ ਨਹੀਂ ਲੱਗਦੀ ਵੀ ਰੋਗ ਆਇਆ ਕਿੱਥੋਂ, ਉਹ ਰੋਗ ਇੱਦਾਂ ਹੀ ਆਇਆ ਸੀ। ਤੋ ਸਤਿਗੁਰ ਸੱਚੇ ਪਾਤਸ਼ਾਹ ਬਖਸ਼ਿਸ਼ ਕਰਦੇ ਨੇ, ਆ ਗਿਆ ਰੋਗ ਰਹਿਤ ਮੇਰਾ ਸਤਿਗੁਰ ਜੋਗੀ। ਅੱਛਾ, ਗੁਰੂ ਉਹ ਹੈ, ਜੋਗੀ ਦਾ ਅਰਥ ਹੁੰਦਾ ਜੀ ਜੁੜਿਆ ਹੋਇਆ, ਜੋਗੀ ਸ਼ਬਦ ਦਾ ਅਰਥ ਕੀ ਹੈ, ਜਿਹੜਾ ਜੁੜਿਆ ਹੋਇਆ। ਇੱਕੋ ਗੁਰੂ ਹੈ ਜਿਹੜਾ ਰੋਗ ਤੋਂ ਰਹਿਤ ਹੈ, ਨਹੀਂ ਤੇ ਗੁਰੂ ਤੋਂ ਬਿਨਾਂ, ਤਾਂ ਹੀ ਤੇ ਬਾਬਾ ਜੀ ਨੇ ਬਖਸ਼ਿਸ਼ ਬੜਾ ਇੱਕ ਵਾਕ ਰੱਖਿਆ, ਆਖਿਆ ਭਾਵੇਂ ਨਾ ਦੁਨੀਆਂ ਦੇ ਰਿਸ਼ਤਿਆਂ ਦੇ ਬਾਰੇ ਇੱਕ ਗੱਲ ਬੜੀ ਡੰਕੇ ਦੀ ਚੋਟ ਤੇ ਕਹੀ ਜਾਂਦੀ ਹੈ, ਚਾਹੇ ਪਤਨੀ ਹੋਵੇ, ਚਾਹੇ ਮਾਂ ਹੋਵੇ, ਚਾਹੇ ਪਿਤਾ ਹੋਵੇ, ਚਾਹੇ ਭਰਾ ਹੋਵੇ, ਚਾਹੇ ਯਾਰ ਦੋਸਤ ਰਿਸ਼ਤੇਦਾਰ ਹੋਣ, ਉਹਨਾਂ ਦੇ ਬਾਰੇ ਇਹ ਗੱਲ ਕਹੀ ਜਾਂਦੀ ਹੈ ਵੀ ਇਹ ਤੇ ਪਿਛਲੇ ਜਨਮਾਂ ਦੇ ਤੁਹਾਡੇ ਸਹਾਇਕ ਨੇ, ਇਹ ਪਿਛਲੇ ਜਨਮਾਂ ਦੇ। ਵੇਖੋ, ਸਾਂਝ ਤੁਹਾਡੀ ਕਿਸੇ ਨਾਲ ਦੋ ਮਹੀਨੇ ਵੀ

0: ਪੁਰਾਣੀ ਹੋਵੇ ਨਾ, 4 ਮਹੀਨੇ 6 ਮਹੀਨੇ ਪੁਰਾਣੀ ਹੋਵੇ, ਸਾਲ ਪੁਰਾਣੀ ਹੋਵੇ, ਤੇ ਬੰਦਾ ਕਈ ਨਾ ਪਰੇ ਚ ਬਹਿ ਕੇ ਸ਼ੇਖੀ ਮਾਰ ਦੋ, ਆਪਾਂ ਨੂੰ ਮੋੜ ਥੋੜਾ ਦੇਣ ਲੱਗਾ, ਆਪਣੀ 6 ਮਹੀਨੇ ਪੁਰਾਣੀ ਉਹਦੇ ਨਾਲ ਸਾਂਝ ਹੈ। ਪੜੋ ਸਤਿਗੁਰ ਦੀ ਬਾਣੀ, ਮਾਤ ਪਿਤਾ ਭਾਈ ਸੁੱਤ ਬਣਤਾ ਇਸ਼ਟ ਮੀਤ ਅਰ ਭਾਈ। ਆਖਿਆ ਪੂਰਬ ਜਨਮ ਕੇ ਮਿਲੇ ਸੰਜੋਗੀ, ਵੀ ਜਿਨ੍ਹਾਂ ਦੇ ਬਾਰੇ ਇਹ ਗੱਲ ਕਹੀ ਜਾਂਦੀ ਹੈ ਵੀ ਇਹਨਾਂ ਨਾਲ ਸਾਡੀ ਸਾਂਝ ਬੜੀ ਪੁਰਾਣੀ ਹੈ, ਪੂਰਬਲੇ ਜਨਮਾਂ ਦੀ ਹੈ ਖਣੀ, ਇਹ ਗੁਰਮਤ ਦਾ ਨਜ਼ਰੀਆ ਨਹੀਂ ਹੈ, ਇਹ ਸੰਸਾਰ ਦੀ ਪ੍ਰਚਲਿਤ ਗੱਲ ਹੈ ਵੀ ਤੁਹਾਡਾ ਤੁਹਾਡੀ ਮਾਂ ਨਾਲ, ਤੁਹਾਡੇ ਪਿਤਾ ਨਾਲ, ਤੁਹਾਡੇ ਭਰਾਵਾਂ ਨਾਲ, ਤੁਹਾਡੀ ਪਤਨੀ ਨਾਲ, ਪੁੱਤਰਾਂ ਨਾਲ ਰਿਸ਼ਤਾ ਪੁਰਾਣੇ ਜਨਮਾਂ ਦਾ ਹੈ। ਤੇ ਜਿੰਨੀ ਸਾਂਝ ਸੰਸਾਰ ਵਿੱਚ, ਬੜੀ ਸਿੱਧੀ ਇੱਕ ਥਿਊਰੀ ਹੈ ਵੀ ਜਿੰਨੀ ਜਿੰਨੀ ਕਿਸੇ ਨਾਲ ਸਾਂਝ ਤੁਹਾਡੀ ਪੁਰਾਣੀ ਹੁੰਦੀ ਹੈ, ਉਨੀ ਆਪਾਂ ਉਸ ਸਾਂਝ ਨੂੰ ਇੱਕ ਭੁਲੇਖਾ ਸਮਝ ਲੈਂਦੇ ਹਾਂ ਵੀ ਉਨੀ ਸਾਂਝ ਸਾਡੀ ਕਿਹੜੀ ਹੈ ਇਹਦੇ ਨਾਲ ਪੱਕੀ ਹੈ, ਸਮਝਣਾ। ਤਾਂ ਹੀ ਤੇ ਸਾਡੇ ਵਿੱਚ ਇਹ ਕਹਾਵਤਾਂ ਪ੍ਰਚਲਿਤ ਨੇ ਵੀ ਨਵਾਂ 9 ਦਿਨ ਤੇ ਪੁਰਾਣਾ 100 ਦਿਨ। ਇਹ ਕਿੱਥੋਂ ਆਈਆਂ ਵੀ ਨਵਾਂ ਜਿਹੜਾ ਹੈ ਉਹ ਤੇ 9 ਦਿਨ ਕੱਢਦਾ ਤੇ ਪੁਰਾਣਾ 100 ਦਿਨ ਕੱਢਦਾ? ਨਹੀਂ, ਜ਼ਰੂਰੀ ਨਹੀਂ ਹੈ, ਇਹ ਜ਼ਰੂਰੀ ਨਹੀਂ ਹੈ, ਇਹ ਤੁਹਾਡੀ ਥਿਊਰੀ ਹੈ। ਕਿਸੇ ਨਾਲ ਇੱਦਾਂ ਦਾ ਤਜਰਬਾ ਕੌੜਾ ਹੋ ਗਿਆ, ਉਹਨੇ ਮੁਹਾਵਰੇ ਲਿਖ ਦਿੱਤੇ ਵੀ ਨਵੇਂ ਨੇ ਤੇ 9 ਦਿਨ ਹੀ ਕੱਢਣੇ ਨੇ, ਪੁਰਾਣੇ ਨੇ 100 ਦਿਨ ਕੱਢਣੇ ਨੇ। ਤੋ ਸਤਿਗੁਰੂ ਸੱਚੇ ਪਾਤਸ਼ਾਹ ਨੇ ਬੜੀ ਸਪਸ਼ਟ ਗੱਲ ਆਖੀ, ਆਖਿਆ ਭਾਵੇਂ ਕਿ ਇਹਨਾਂ ਰਿਸ਼ਤਿਆਂ ਬਾਰੇ ਤੁਸੀਂ ਇੱਕ ਧਾਰਨਾ ਇਹ ਬਣਾ ਕੇ ਬੈਠੇ ਹੋ ਵੀ ਇਹ ਪੂਰਬਲੇ ਜਨਮਾਂ ਦੇ ਸੰਜੋਗੀ ਹਨ, ਪਰ ਨਹੀਂ, ਪੂਰਬ ਜਨਮ ਕੇ ਮਿਲਿਆ ਸੰਜੋਗੀ, ਅੰਤ ਹੈ ਕੋ ਨਾ ਸਹਾਈ। ਜਿੱਥੇ ਗੁਰੂ ਨੇ ਤੈਨੂੰ ਮਤ ਦੇ ਕੇ ਠਿਰ ਕਰ ਦੇਣਾ ਹੈ, ਟਿਕਾ ਦੇ ਦੇਣਾ ਹੈ, ਉੱਥੇ ਤੇਰੀ ਪਤਨੀ, ਤੇਰੀ ਮਾਂ, ਤੇਰਾ ਭਰਾ ਉਹ ਤੈਨੂੰ ਮਤ ਨਹੀਂ ਦੇ ਸਕਦੇ। ਜੇ ਇੰਨੇ ਸਿਆਣੇ ਹੁੰਦੇ ਤੇ ਗੁਰੂ ਦੀ ਲੋੜ ਹੀ ਕਦੀ ਨਾ ਪੈਂਦੀ, ਕਿਉਂਕਿ ਉਹ ਇੱਕ ਆਪਣੀ ਮਤ ਲੈ ਕੇ ਤੁਰੇ ਫਿਰਦੇ ਨੇ ਜਾਣ ਵਿੱਚ। ਪਤਨੀ ਦੀ ਇੱਕ ਆਪਣੀ ਮਤ ਹੈ, ਪੁੱਤਰ ਦੀ ਆਪਣੀ ਮਤ ਹੈ, ਰਿਸ਼ਤੇਦਾਰਾਂ ਦੀ ਆਪਣੀ ਮਤ ਹੈ, ਭਰਾਵਾਂ ਦੀ ਆਪਣੀ ਹੈ, ਯਾਰਾਂ ਮਿੱਤਰਾਂ ਦੀ ਆਪਣੀ ਹੈ, ਮੇਰੇ ਗੁਰੂ ਦੀ ਆਪਣੀ ਹੈ। ਤਾਂ ਹੀ ਤੇ ਬਾਬੇ ਨੇ ਕਿਹਾ ਜਾਂ ਮਾਤ ਪਿਤਾ ਸੁੱਤ ਮੀਤ ਨਾ ਭਾਈ, ਮਨ ਊਹਾ ਨਾਮ ਤੇਰਾ ਸੰਗ ਸਹਾਈ। ਤੋ ਇਹ ਹੈ ਉਹ ਮਜ਼ਬੂਤ ਸਾਂਝ, ਇਹ ਮਜ਼ਬੂਤ ਸਾਂਝ ਹੈ ਗੁਰੂ ਦੀ, ਕਿਉਂਕਿ ਜੇ ਤੈਨੂੰ ਸਟੇਬਲ ਕਰਨਾ ਹੈ, ਜੇ ਸੱਚੀ ਤੇਰਾ ਸਹਾਈ ਕਿਸੇ ਨੇ ਬਣਨਾ ਹੈ ਤੇ ਉਹ ਗੁਰੂ ਨੇ ਬਣਨਾ ਹੈ, ਹੋਰ ਕੋਈ ਨਹੀਂ ਬਣ ਸਕਦਾ। ਤੋ ਗੁਰਦੇਵ ਮਹਾਰਾਜ ਕਹਿੰਦੇ ਨੇ ਇੱਕੋ ਹੈ ਜਿਹੜਾ ਰੋਗ ਤੋਂ ਰਹਿਤ ਹੈ, ਜਿਹਨੂੰ ਕੋਈ ਰੋਗ ਨਹੀਂ ਹੈਗਾ, ਜਿਹਦੇ ਕੋਲ ਆਵੇਂਗਾ ਤੂੰ ਵੀ ਰੋਗ ਤੋਂ ਮੁਕਤ ਹੋਵੇਂਗਾ, ਜੇ ਦੁਨੀਆਂ ਕੋਲ ਜਾਵੇਂਗਾ ਦੁਨੀਆਂ ਆਪਣਾ ਰੋਗ ਤੇਰੇ ਅੰਦਰ ਭਰ ਦੇਵੇਗੀ, ਜਿਹੜਾ ਉਹਨਾਂ ਦੇ ਕੋਲ ਰੋਗ ਹੋਵੇਗਾ ਉਹ ਤੈਨੂੰ ਵੀ ਦੇ ਦੇਵੇਗੀ। ਵੈਸੇ ਤੇ ਸ਼ੁਆ ਸ਼ਾਤ ਨੂੰ ਗੁਰਮਤ ਮੰਨਦੀ ਨਹੀਂ, ਇਹਦੇ ਵਿੱਚ ਕੋਈ ਸ਼ੱਕ ਨਹੀਂ, ਪਰ ਹਾਂ ਈਰਖਾ ਦੀ ਸ਼ੁਆ ਸ਼ਾਤ ਜ਼ਰੂਰ ਹੁੰਦੀ ਹੈ ਜਿਹੜੀ ਬੰਦੇ ਨੂੰ ਲੱਗ ਜਾਂਦੀ ਹੈ, ਨਫ਼ਰਤ ਦੀ ਸ਼ੁਆ ਸ਼ਾਤ ਜ਼ਰੂਰ ਹੁੰਦੀ ਹੈ ਜਿਹੜੀ ਬੰਦੇ ਨੂੰ ਲੱਗ ਜਾਂਦੀ ਹੈ ਤੇ ਬੰਦੇ ਨੂੰ ਤਬਾਹ ਕਰਕੇ ਰੱਖ ਦਿੰਦੀ। ਤੇ ਜਦੋਂ ਤੁਸੀਂ ਗੁਰੂ ਕੋਲ ਬੈਠੋਗੇ ਤੇ ਮੈਨੂੰ ਇਹ ਸ਼ਬਦ ਬੜਾ ਪਿਆਰਾ ਲੱਗਦਾ, ਮੇਰੇ ਬਾਬਾ ਜੀ ਕਹਿੰਦੇ ਨੇ ਸਤਿਗੁਰ ਕਾ ਸੱਚ ਸ਼ਬਦ ਕਮਾਵੋ। ਕਰਨਾ ਕੀ ਹੈ? ਦੋ ਚੀਜ਼ਾਂ ਨੇ, ਇੱਕ ਦੁਨੀਆਂ ਦਾ ਰਾਹ ਹੈ, ਇੱਕ ਗੁਰੂ ਦਾ ਹੈ। ਤੂੰ ਕੀ ਕਰਨਾ ਹੈ? ਸਤਿਗੁਰ ਕਾ ਸੱਚ ਸ਼ਬਦ ਕਮਾਵੋ, ਫਿਰ ਘਰ ਬੈਠੇ ਪ੍ਰਭ ਆਪਣਾ ਪਾਵੋ। ਅੱਛਾ, ਅਗਲੀ ਪੰਕਤੀ ਬੜੀ ਕੀਮਤੀ ਹੈ। ਆਖਿਆ ਪਰ ਕਾ ਬੁਰਾ ਨਾ ਰਾਖੋ ਚੀਤ, ਕਿਸੇ ਪਰਾਏ ਆਪਣੇ ਦਾ ਤੇ ਕੀ ਕਿਸੇ ਬੇਗਾਨੇ ਦਾ ਵੀ ਬੁਰਾ ਚਿੱਤ ਵਿੱਚ ਨਾ ਰੱਖੀ। ਹੁਣ ਇਹ ਗੁਰੂ ਦੀ ਮੱਤ ਹੈ ਤੇ ਸੰਸਾਰ ਦੀ ਮੱਤ ਵੱਖਰੀ ਹੈ, ਕਿਉਂਕਿ ਉਹਨਾਂ ਅੰਦਰ ਜਿਹੜਾ ਰੋਗ ਹੁੰਦਾ ਉਹਨਾਂ ਨੇ ਉਹ ਤੁਹਾਡੇ ਅੰਦਰ ਪਾਉਣਾ ਹੈ। ਤੋ ਬਾਬਾ ਜੀ ਨੇ ਕਿਹਾ, ਆਖਿਆ ਪਰ ਕਾ ਬੁਰਾ ਨਾ ਰਾਖੋ ਚੀਤ, ਤੁਮ ਕੋ ਦੁੱਖ ਨਹੀਂ ਭਾਈ ਮੀਤ। ਹੇ ਭਾਈ, ਤੈਨੂੰ ਕੋਈ ਦੁੱਖ ਨਹੀਂ ਲੱਗੇਗਾ, ਤੇਰੇ ਅੰਦਰ ਕੋਈ ਰੋਗ ਪੈਦਾ ਨਹੀਂ ਹੋਵੇਗਾ ਜਦੋਂ ਤੂੰ ਆਪਣੇ ਤੇ ਕੀ ਕਿਸੇ ਬੇਗਾਨੇ ਦਾ ਵੀ ਬੁਰਾ ਰੱਖਣ ਦੀ ਕਲਪਨਾ ਛੱਡ ਦਿੱਤੀ। ਤੋ ਮਹਾਰਾਜ ਕਹਿੰਦੇ ਆ ਗੁਰੂ ਕੋਲ ਆ। ਇੱਥੇ ਸੰਸਾਰ ਦੀ ਸਿਚੁਏਸ਼ਨ ਅੱਗੇ ਬਿਆਨੀ ਹੈ ਬਾਕੀ ਸ਼ਬਦ ਵਿੱਚ। ਹੁਣ ਮਨੁੱਖ ਕੋਲ ਕਿਹੜਾ ਰੋਗ ਹੈ? ਜਿਹੜੇ ਨਾ ਬਾਕੀ ਜਾਨਵਰ ਹੁੰਦੇ ਨੇ ਉਹਨਾਂ ਕੋਲ ਵੀ ਰੋਗ ਹੈਗੇ ਨੇ, ਮੱਛੀ ਕੋਲ ਵੀ ਰੋਗ ਹੈ, ਉਹਨੂੰ ਮੁੱਢੋ ਹੀ ਹੈ, ਹਾਥੀ ਕੋਲ ਵੀ ਹੈ, ਮੁੱਢੋ ਹੀ ਹੈ, ਕੁਦਰਤੀ ਹੈ। ਪਰ ਇੱਕ ਰੋਗ ਹੈ ਜਿਹੜਾ ਕਿਸੇ ਜਾਨਵਰ ਕੋਲ ਨਹੀਂ ਹੈਗਾ, ਉਹ ਇਕੱਲਾ ਬੰਦੇ ਕੋਲ ਹੈ, ਉਹ ਪਤਾ ਕਿਹੜਾ ਰੋਗ ਹੈ? ਉਹ ਹੈ ਹਉਮੈ ਦਾ ਰੋਗ। ਤੁਸੀਂ ਕਦੀ ਕਿਸੇ ਮੱਛੀ ਨੂੰ ਨਹੀਂ ਕਹੋਗੇ ਵੀ ਇਹਨੂੰ ਹਉਮੈ ਦਾ ਰੋਗ ਹੈ, ਕਦੀ ਕਿਸੇ ਕੁੱਤੇ ਨੂੰ ਨਹੀਂ ਕਹੋਗੇ ਵੀ ਇਹਨੂੰ ਹਉਮੈ ਦਾ ਰੋਗ ਹੈ। ਦੁਨੀਆਂ ਦੇ ਕਿਸੇ ਜਾਨਵਰ ਨੂੰ ਲੈ ਆਓ ਤੇ ਤੁਸੀਂ ਕਦੀ ਉਹਦੇ ਬਾਰੇ ਕਦੀ ਨਹੀਂ ਆਖੋਗੇ ਵੀ ਇਹਨੂੰ ਹਉਮੈ ਦਾ ਰੋਗ ਹੈ। ਹਉਮੈ ਦਾ, ਮੈਂ ਮੇਰੀ ਦਾ ਰੋਗ ਸਿਰਫ ਤੇ ਸਿਰਫ ਮਨੁੱਖ ਨੂੰ ਹੈ, ਬੰਦੇ ਨੂੰ ਹੈ। ਤੋ ਸਤਿਗੁਰ ਨੇ ਬਖਸ਼ਿਸ਼ ਕੀਤੀ, ਗੁਰੂ ਅਰਜਨ ਸਾਹਿਬ ਨੇ ਪਹਿਲੇ ਪਦੇ ਵਿੱਚ ਕਿਹਾ ਹਉਮੈ ਰੋਗ ਮਾਨੁਖ ਕੋ ਦੀਨਾ। ਹਉਮੈ ਦਾ ਰੋਗ ਕਿਹਦੇ ਕੋਲ ਹੈ? ਅੱਛਾ, ਬੜਾ ਵੱਡਾ ਰੋਗ ਹੈ। ਭਾਵੇਂ ਕਿ ਕਾਮ ਕ੍ਰੋਧ ਲੋਭ ਮੋਹ ਤੇ ਹੰਕਾਰ ਦੀ ਗੱਲ ਵੀ ਚੱਲਦੀ ਹੈ, ਪਰ ਸਤਿਗੁਰ ਦੀ ਬਾਣੀ ਵਿੱਚ ਸਭ ਤੋਂ ਖਤਰਨਾਕ ਰੋਗ ਜੇ ਕਿਸੇ ਨੂੰ ਮੰਨਿਆ ਗਿਆ ਹੈ ਤੇ ਉਹ ਹਉਮੈ ਨੂੰ ਹੀ ਮੰਨਿਆ ਗਿਆ ਹੈ। ਹਉਮੈ ਨਾਮੈ ਨਾਲ ਵਿਰੋਧ ਹੈ। ਅੱਛਾ, ਤੁਸੀਂ ਹੋਰ ਵੇਖੋ ਸਾਧ ਸੰਗਤ, ਬਾਣੀ ਦੀਆਂ ਹੀ ਉਦਾਹਰਨਾਂ ਨੇ ਸਾਰੀਆਂ। ਪੂਤਨਾ ਨੂੰ ਪਾਪਣ ਕਿਹਾ ਗਿਆ, ਗਣਕਾਂ ਨੂੰ ਪਾਪਣ ਕਿਹਾ ਗਿਆ, ਪਰ ਉਹਨਾਂ ਦੇ ਪਾਪ ਕਿਹੜੇ ਸਨ? ਕੋਈ ਉਹਨਾਂ ਚੋਂ ਵੇਸ਼ਵਾ ਸੀ, ਇਹੋ ਹੀ ਪਾਪ ਸਨ ਨਾ ਉਹਦੇ। ਆਖਿਆ ਉਹਨੇ ਵੀ ਰੱਬ ਦਾ ਨਾਂ ਲਿਆ ਤੇ ਉਹਦਾ ਵੀ ਉਧਾਰ ਹੋ ਗਿਆ, ਪਰ ਹਉਮੈ ਵਾਲਾ ਬੰਦਾ ਰੱਬ ਦਾ ਨਾਂ ਵੀ ਲਈ ਜਾਵੇ ਤੇ ਉਹਦਾ ਉਧਾਰ ਨਹੀਂ ਹੁੰਦਾ ਜਿੰਨਾ ਚਿਰ ਉਹ ਹਉਮੈ ਨੂੰ ਮਾਰਦਾ ਨਹੀਂ ਹੈ। ਪੂਤਨਾ ਨੂੰ ਬੁਰਾ ਕਿਹਾ ਗਿਆ, ਗਣਕਾਂ ਨੂੰ ਬੁਰਾ ਕਿਹਾ ਗਿਆ। ਉਹਨਾਂ ਗਣਕਾਂ ਜਿਹੜੀ ਸੀ ਉਹ ਵੇਸ਼ਵਾ ਸੀ, ਤੇ ਵੇਸ਼ਵਾ ਦਾ ਕੰਮ ਕੀ ਹੁੰਦਾ? ਦੇਹ ਵਪਾਰ ਕਰਨਾ। ਕਾਮ ਨੂੰ ਸੰਸਾਰ ਨੇ ਮਾੜਾ ਹੀ ਸਮਝਿਆ ਨਾ, ਇਸ ਚੀਜ਼ ਨੂੰ ਮਾੜੀ ਹੈ ਬੁਰੀ ਹੈ। ਪਰ ਆਖਿਆ ਜਦੋਂ ਉਹਨੇ ਵੀ ਰੱਬ ਦਾ ਨਾਂ ਲਿਆ, ਰੱਬ ਦਾ ਨਾਂ ਟਿਕਿਆ ਤੇ ਅੰਦਰੋਂ ਉਹ ਬਿਰਤੀ ਜਿਹੜੀ ਸੀ ਉਹ ਬਾਹਰ ਨਿਕਲ ਗਈ। ਪਰ ਤੁਸੀਂ ਜਦੋਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਪੜ੍ਹੋਗੇ ਨਾ, ਬਾਬੇ ਨੇ ਆਖਿਆ ਦੋ ਚੀਜ਼ਾਂ ਇਕੱਠੀਆਂ ਨਹੀਂ ਚੱਲ ਸਕਦੀਆਂ, ਇੱਕ ਹਉਮੈ ਤੇ ਦੂਜਾ ਰੱਬ ਦਾ ਨਾਂ। ਇਹ ਦੋ ਚੀਜ਼, ਕੋਈ ਬੰਦਾ ਨਾ ਕਾਮੀ ਵੀ ਹੋਵੇ ਉਹ ਵੀ ਕਿਤੇ ਨਾ ਕਿਤੇ ਥੋੜਾ ਬਹੁਤਾ ਇਖਲਾਕ ਲੈ ਕੇ ਚੱਲ ਸਕਦਾ, ਸਮਝੇ ਬੇਨਤੀ ਨੂੰ। ਕਾਮੀ ਵੀ ਹੋਵੇ ਥੋੜਾ ਬਹੁਤਾ ਇਖਲਾਕ ਲੈ ਕੇ ਉਹ ਵੀ ਚੱਲ ਸਕਦਾ, ਕੋਈ ਕ੍ਰੋਧੀ ਵੀ ਹੋਵੇ ਥੋੜਾ ਬਹੁਤਾ ਕਰੈਕਟਰ ਲੈ ਕੇ ਨਾਲ ਉਹ ਵੀ ਚੱਲ ਸਕਦਾ ਰੱਬ ਵਾਲਾ, ਪਰ ਹਉਮੈ ਵਾਲਾ ਬੰਦਾ ਰੱਬੀ ਕਰੈਕਟਰ ਲੈ ਕੇ ਨਹੀਂ ਚੱਲ ਸਕਦਾ। ਲੋਭੀ ਵੀ ਹੋਵੇ ਨਾ, ਲੋਭੀ ਵੀ ਭਾਵੇਂ ਕਿ ਉਹਦਾ ਭਰੋਸਾ ਨਹੀਂ ਕੀਤਾ ਜਾ ਸਕਦਾ, ਪਰ ਕਿਤੇ ਨਾ ਕਿਤੇ ਉਹ ਵੀ ਥੋੜਾ ਬਹੁਤਾ ਕੋਈ ਆਪਾਂ ਕਹਿ ਸਕਦੇ ਹਾਂ ਵੀ ਥੋੜਾ ਬਹੁਤਾ ਕੋਈ ਗੁਣ ਮਾਈਨਰ ਜਿਹਾ ਜਿਵੇਂ ਉਹ ਲੈ ਕੇ ਚੱਲ ਸਕਦਾ, ਪਰ ਹਉਮੈ ਵਾਲਾ ਨਹੀਂ ਜੇ ਚੱਲ ਸਕਦਾ। ਤਾਂ ਕਰਕੇ ਜਿੱਥੇ ਵੀ ਮਹਾਰਾਜ ਨੇ ਆਖਿਆ ਉਹਨਾਂ ਕਿਹਾ ਹਉਮੈ ਦੀਰਘ ਰੋਗ ਹੈ, ਉਹਨਾਂ ਕਿਹਾ ਹਉਮੈ ਨਾਵੇਂ ਨਾਲ ਵਿਰੋਧ ਹੈ, ਦੋਵੇਂ ਨਾ ਬਸੈ ਇੱਕ ਥਾਂ। ਭਾਈ ਜੇ ਰੱਬ ਦੇ ਨਾਂ ਨੂੰ ਅੰਦਰ ਵਸਾਉਣਾ ਹੈ ਤੇ ਹਉਮੈ ਵਾਲੇ ਭਾਂਡੇ ਨੂੰ ਬਿਲਕੁਲ ਖਾਲੀ ਕਰਨਾ ਪੈਣਾ ਤਾਂ ਉਹ ਵਸੇਗਾ, ਨਹੀਂ ਤਾਂ ਨਹੀਂ ਵਸੇਗਾ। ਤੋ ਇਹ ਰੋਗ ਮਨੁੱਖ ਨੂੰ ਹੈ, ਬਾਬੇ ਨੇ ਆਖਿਆ ਹਉਮੈ ਰੋਗ ਮਾਨੁੱਖ ਕੋ ਦੀਨਾ, ਕਾਮ ਰੋਗ ਮੈਗਲ ਬਸ ਲੀਨਾ। ਕਾਮ ਦਾ ਰੋਗ ਹਾਥੀ ਨੂੰ ਹੈ। ਉਹ ਕਬੀਰ ਸਾਹਿਬ ਦਾ ਹੀ ਇੱਕ ਬਚਨ ਤੁਸੀਂ ਪੜ੍ਹਿਆ, ਕਾਲ ਬੂਤ ਕੀ ਹਸਤਨੀ ਮਨ ਬੌਰਾ ਰੇ, ਚਲਤ ਰਚਿਓ ਜਗਦੀਸ਼। ਉਹ ਜਿਹੜਾ ਹਾਥੀ ਨੂੰ ਫੜਨ ਵਾਲਾ ਹੁੰਦਾ ਨਾ, ਉਹ ਇੱਕ ਸਟਰੋ ਦੀ ਹਥਣੀ ਜੀ ਬਣਾ ਕੇ ਰੱਖ ਦਿੰਦਾ ਟੋਏ ਦੇ ਉੱਤੇ, ਹਾਥੀ ਭੱਜਾ ਆਉਂਦਾ ਤੇ ਫਿਰ ਉਹ ਟੋਏ 'ਚ ਡਿੱਗ ਪੈਂਦਾ ਤੇ ਉਹ ਫੜਿਆ ਜਾਂਦਾ। ਆਖਿਆ ਕਾਮ ਨੇ ਹਾਥੀ ਨੂੰ ਕੈਦ ਕਰਵਾ ਦਿੱਤਾ। ਹੁਣ ਸਮਝਾਇਆ ਤੇ ਸਾਨੂੰ ਇਹ, ਖੈਰ ਸਤਿਗੁਰ ਨੇ, ਕਾਮ ਰੋਗ ਮੈਗਲ ਬਸ ਲੀਨਾ, ਦ੍ਰਿਸ਼ਟ ਰੋਗ ਅੱਖਾਂ ਦਾ ਰੋਗ ਕਿਹਨੂੰ ਹੈ? ਪਚ ਮੋਏ ਪਤੰਗਾ, ਪਤੰਗੇ ਨੂੰ ਅੱਖਾਂ ਦਾ ਰੋਗ ਹੈ। ਜੇ ਉਹਨੂੰ ਅੱਖਾਂ ਦਾ ਰੋਗ ਨਾ ਹੋਵੇ ਤੇ ਦੁਨੀਆਂ ਦੀ ਕੋਈ ਤਾਕਤ ਉਹਨੂੰ ਤਬਾਹ ਨਹੀਂ ਕਰ ਸਕਦੀ। ਜਿੱਥੇ ਉਹ ਲਾਈਟ ਵੇਂਹਦਾ, ਜਿੱਥੇ ਚਮਕਦੀ ਚੀਜ਼ ਵੇਂਹਦਾ, ਉੱਧਰ ਨੂੰ ਭੱਜਾ ਜਾਂਦਾ। ਤੇ ਕਈ ਵਾਰ ਚਮਕਦੀਆਂ ਚੀਜ਼ਾਂ ਵੱਲ ਵੇਖ ਕੇ ਇੱਥੇ ਲੋਕਾਂ ਨੇ ਆਪਣੇ ਘਰ ਜਾਲ ਲਏ, ਚਮਕਦੀਆਂ ਚੀਜ਼ਾਂ ਵੱਲ ਵੇਖ ਕੇ ਫਲਾਣੇ, ਉਹ ਖੇਡ ਉਹੀ ਹੋ ਗਈ ਨਾ ਵੀ ਪਤੰਗੇ ਨੇ ਚਮਕਦੀ ਅੱਗ ਵੇਖੀ ਜਾ ਕੇ ਉਹਦੇ ਵਿੱਚ, ਆਪਣੇ ਆਪ ਨੂੰ ਖੇ ਕਰ ਲਿਆ ਉਹਨੇ, ਸਵਾਹ ਹੋ ਗਿਆ ਉਹ। ਏਦਾਂ ਹੀ ਹੈ ਮਨੁੱਖ, ਤੈਨੂੰ ਵੀ ਮੁਸ਼ਕਲ ਹੈ, ਅੱਖਾਂ ਦਾ ਰੋਗ ਹੈ ਤੈਨੂੰ, ਤੂੰ ਸਪਸ਼ਟ ਵੇਖ ਨਹੀਂ ਸਕਦਾ ਵੀ ਉਹ ਜਿਹੜੀ ਚਮਕਦੀ ਹੋਈ ਅੱਗ ਹੈ ਉਹ ਤੇਰੇ ਕਲਿਆਣ ਲਈ ਨਹੀਂ, ਤੇਰੇ ਭਲੇ ਲਈ ਨਹੀਂ ਹੈ। ਦ੍ਰਿਸ਼ਟ ਰੋਗ ਪਚ ਮੂਏ ਪਤੰਗਾ ਨਾਦ ਰੋਗ। ਨਾਦ ਰੋਗ ਕਿਹਨੂੰ ਕਹਿੰਦੇ ਨੇ? ਕੰਨਾਂ ਦਾ ਰੋਗ। ਅੱਛਾ, ਕੰਨਾਂ ਦਾ ਰੋਗ ਬੰਦੇ ਨੂੰ ਕਿਹੜਾ ਹੋਵੇਗਾ? ਆਪਣੀ ਵਡਿਆਈ ਸੁਣਨ ਦਾ, ਹੈ ਨਾ। ਇਹ ਤਾਂ ਘਰੋ ਘਰੀਏ ਰੋਗ ਹੈ, ਵਡਿਆਈ ਸੁਣਨ ਵਾਲਾ। ਘਰੋ ਘਰੀ ਮੇਰੀ ਵਡਿਆਈ ਕਰੋ, ਮੇਰੀ ਵਡਿਆਈ ਕਰੋ। ਨਾਦ ਰੋਗ, ਨਾਦ ਇਹ ਵੀ ਰੋਗ ਹੀ ਹੈ ਬੰਦੇ ਨੂੰ। ਨਾਦ ਰੋਗ ਖੱਪ ਗਏ ਕੁਰੰਗਾ। ਮਹਾਰਾਜ ਸਤਿਗੁਰ ਸੱਚੇ ਪਾਤਸ਼ਾਹ ਨੇ ਆਖਿਆ, ਕੁਰੰਗਾ ਕਹਿੰਦੇ ਨੇ ਜੀ ਹਿਰਨ ਨੂੰ। ਹਿਰਨ ਨੂੰ ਪਕੜਨ ਦੇ ਲਈ ਸ਼ਿਕਾਰੀ ਕੀ ਕਰਦਾ? ਵੀ ਇੱਕ ਨਾਦ ਵਜਾਉਂਦਾ, ਇੱਕ ਸਾਊਂਡ ਵਜਾਉਂਦਾ, ਸਾਊਂਡ ਵਜਾਉਂਦਾ। ਉਹਨੂੰ ਕਹਿੰਦੇ ਨੇ ਕੰਡੇ ਹੇੜੇ ਦਾ ਨਾਦ। ਉਹਨੂੰ ਪਕੜਨ ਦਾ ਇੱਕ ਤਰੀਕਾ ਵੀ ਕੰਡੇ ਹੇੜੇ ਦਾ ਨਾਦ ਵੱਜਦਾ ਤੇ ਉਹਦੇ ਕੰਨਾਂ ਨੂੰ ਉਹ ਚੀਜ਼ ਕੀ ਲੱਗਦੀ ਹੈ? ਅੱਛਾ, ਕਈ ਮੂਰਖਾਂ ਨੇ ਇਸੇ ਬਦਲੇ ਆਪਣੇ ਘਰ ਵੀ ਤਬਾਹ ਕਰ ਲਏ। ਕਈਆਂ ਨੇ, ਕਈ ਬੀਬੀਆਂ ਨੇ ਕਰ ਲਏ ਤੇ ਕਈ ਬੰਦਿਆਂ ਨੇ ਕਰ ਲਏ। ਕਈ ਬੰਦਿਆਂ ਨੇ ਆਪਣੇ ਘਰ ਤਬਾਹ ਕਰ ਲਏ ਤੇ ਕਈ ਬੀਬੀਆਂ ਨੇ ਕਰ ਲਏ, ਕਿਉਂਕਿ ਬਾਹਰੋਂ ਉਹਨਾਂ ਨੂੰ ਉਹ ਚੀਜ਼ ਮਿਲ ਗਈ, ਸਮਝੇ? ਉਹ ਜਿਹੜਾ ਸਾਊਂਡ ਸੀ ਨਾ, ਜਿਹੜਾ ਹਿਰਨ ਨੂੰ ਪ੍ਰਭਾਵਿਤ ਕਰਦਾ ਸੀ, ਉਹ ਬੰਦੇ ਨੂੰ ਵੀ ਮਿਲ ਗਿਆ, ਬੀਬੀ ਨੂੰ ਵੀ ਮਿਲ ਗਿਆ, ਤਲਾਕਾਂ ਤੱਕ ਨੌਬਤ ਪਹੁੰਚ ਗਈ। ਇਹ ਬਿਮਾਰੀ ਹੈ, ਇਹ ਰੋਗ ਹੈ, ਜਿਹਨੂੰ ਤੁਸੀਂ ਨਾ ਇੱਕ ਸ਼ਬਦ ਆਪਾਂ ਕਹਿੰਦੇ ਹਾਂ ਵੀ ਇਹ ਬੰਦਾ ਟੈਂਸ਼ਨ ਸੀਕਰ ਹੈ। ਇਹ ਕੀ ਭਾਲਦਾ? ਇਹ ਭਾਲਦਾ ਹੈ ਵੀ ਕੋਈ ਮੇਰੇ ਵੱਲ ਧਿਆਨ ਦੇਵੇ। ਉਹ ਘਰ ਵਾਲੀ ਜਾਂ ਘਰ ਵਾਲਾ ਗਿਆ, ਕਿਸੇ ਹੋਰ ਨੇ ਤਾਰੀਫ ਕਰ ਦਿੱਤੀ, ਕੰਨਾਂ ਦੇ ਵਿੱਚ ਉਹ ਨਾਦ ਵੱਜਾ ਨਾ ਕੰਡੇੜੇ ਵਾਂਗੂ, ਜਿਵੇਂ ਕੰਡੇੜੇ ਦਾ ਨਾਦ ਹਿਰਨ ਦੇ ਕੰਨਾਂ 'ਚ ਵੱਜਾ। ਉਹਨੂੰ ਇਹ ਨਹੀਂ ਪਤਾ ਵੀ ਇਹਨੇ ਹੁਣ ਮੇਰਾ ਕੀ ਕਰ ਦੇਣਾ, ਸ਼ਿਕਾਰ ਕਰ ਦੇਣਾ। ਕਈ ਕੁੜੀਆਂ ਰੋਂਦੀਆਂ ਫਿਰਦੀਆਂ ਨੇ, ਫਿਰ ਕੁੜੀਆਂ ਮਿਸਯੂਜ਼ ਹੋ ਗਿਆ ਉਹਨਾਂ ਦਾ, ਰੋਗ ਸੀ ਕੰਨਾਂ ਦਾ ਤਾਂ ਹੋਇਆ। ਦੋਸ਼ ਕਿਸੇ ਦਾ ਨਹੀਂ, ਤਾਂ ਹੀ ਤੇ ਬਾਬੇ ਨੇ ਆਖਿਆ ਦੱਦਾ ਦੋਸ਼ ਨਾ ਦਿਉ ਕਿਸੇ ਦੋਸ਼ ਕਰਮਾ। ਜੇ ਤੈਨੂੰ ਕੰਨਾਂ ਵਾਲਾ ਰੋਗ ਨਾ ਨਾ ਹੁੰਦਾ, ਤੇਰਾ ਘਰ ਨਾ ਤਬਾਹ ਹੁੰਦਾ ਕਦੀ ਵੀ। ਤੈਨੂੰ ਰੋਗ ਸੀ, ਤੈਨੂੰ ਚੰਗੀਆਂ ਲੱਗਦੀਆਂ ਸੀ ਮਿੱਠੀਆਂ ਮਿੱਠੀਆਂ ਗੱਲਾਂ ਇੱਦਾਂ ਕੰਨਾਂ ਦੇ ਨਾਲ, ਰੋਗ ਸੀ, ਤੂੰ ਆਪਣਾ ਘਰ ਉਜਾੜ ਬੈਠਾ। ਹਿਰਨ ਨੂੰ ਕੋਈ ਨਹੀਂ ਸੀ ਉਜਾੜ ਸਕਦਾ ਜੇ ਉਹਨੂੰ ਸ਼ਿਕਾਰੀ ਦੀ ਚਾਲ ਦਾ ਪਤਾ ਹੁੰਦਾ, ਜੇ ਉਹ ਸਮਝਦਾ ਵੀ ਜਿਹਨੂੰ ਆਵਾਜ਼ ਆ ਰਹੀ ਹੈ, ਠੀਕ ਹੈ ਕੰਨਾਂ ਨੂੰ ਲੁਭਾ ਰਹੀ ਹੈ, ਗੱਲਾਂ ਚੰਗੀਆਂ ਹੀ ਕੀਤੀਆਂ ਜਾ ਰਹੀਆਂ ਨੇ, ਪਰ ਇਸ ਚੰਗੀ ਗੱਲ ਪਿੱਛੇ ਜਿਹੜਾ ਮਕਸਦ ਹੈ ਸ਼ਿਕਾਰੀ ਦਾ, ਉਹ ਮੇਰਾ ਸ਼ਿਕਾਰ ਕਰਨਾ ਹੈ, ਸ਼ਿਕਾਰ ਕਰਨਾ ਹੈ। ਤਾਂ ਹੀ ਉਹ ਤਾਂ ਦੁਨੀਆ ਕਹਿੰਦੀ ਹੈ, ਹੁਣ ਤੇ ਕਿਤਾਬਾਂ ਇਹਨਾਂ ਚੀਜ਼ਾਂ ਬਾਰੇ ਲਿਖੀਆਂ ਜਾਂਦੀਆਂ ਵੀ ਤੁਸੀਂ ਕਿਸੇ ਨੂੰ ਪ੍ਰਭਾਵਿਤ ਕਿਵੇਂ ਕਰਨਾ। ਪਿਛਲੇ 50 ਸਾਲਾਂ ਦੇ ਵਿੱਚ ਨਾ ਇੱਕ ਸੋਚ ਨਵੀਂ ਆਈ ਹੈ, ਉਹਨੂੰ ਆਪਾਂ ਕਹਿੰਦੇ ਪੋਜ਼ਿਟਿਵ ਨੈਗੇਟਿਵ, ਮਤਲਬ ਇੱਦਾਂ ਦੀ ਸੋਚ। ਇਹ ਜਦੋਂ ਦਾ ਇੰਡਸਟਰੀਅਲ ਰੈਵੋਲੂਸ਼ਨ ਆਇਆ ਨਾ, ਉਦੋਂ ਦਾ ਆਪਣੇ ਕਾਮਿਆਂ ਨੂੰ ਬੰਨ੍ਹ ਕੇ ਰੱਖਣ ਦੇ ਲਈ ਇੱਦਾਂ ਦੀਆਂ ਕਿਤਾਬਾਂ ਬਹੁਤ ਆਈਆਂ, ਸਮਝੇ? ਉਹ ਕੋਈ ਨਹੀਂ, ਤੁਸੀਂ ਪਹੁੰਚੋਗੇ ਉਸ ਪੋਜੀਸ਼ਨ ਤੇ, ਘਬਰਾਓ ਨਾ, ਸਮਝੇ ਬੇਨਤੀ ਨੂੰ? ਬੰਦਾ ਫਿਰ ਉਸੇ ਹੋਪ ਦੇ ਵਿੱਚ, ਉਸੇ ਆਸ ਵਿੱਚ ਤੁਰਿਆ ਫਿਰਦਾ, ਫਿਰ ਉਹ ਲਿਆਉਂਦੇ ਨੇ। ਤੁਸੀਂ ਵੇਖ ਲਿਓ ਕਦੀ ਵੀ ਯੂਨੀਵਰਸਿਟੀਆਂ ਵਿੱਚ, ਕਾਲਜਾਂ ਵਿੱਚ ਸਪੈਸ਼ਲ ਉਹ ਸਪੀਕਰ ਆਉਂਦੇ ਨੇ, ਉਹ ਬੋਲਦੇ ਨੇ, ਕੋਈ ਨਹੀਂ ਤੁਸੀਂ ਡਿੱਗਣਾ ਨਹੀਂ। ਇੰਡੀਆ ਦੇ ਵਿੱਚ ਕਿੰਨੇ ਕੋਰਸ ਵਿੱਚ ਜਾਂਦੇ ਨੇ, ਤੁਸੀਂ IPS ਅਫਸਰ ਬਣੋਗੇ। ਇਕੱਲੇ IPS ਅਫਸਰ ਬਣਨ ਦੀ ਗੱਲ ਨਹੀਂ, ਤੁਹਾਨੂੰ ਆਪਣੀ ਯੋਗਤਾ ਦੀ ਪਛਾਣ ਵੀ ਕਰਨੀ ਪੈਣੀ ਹੈ। ਮਤਲਬ ਮੋਟੀਵੇਸ਼ਨ ਦੀ ਇੱਕ ਫੂਕ ਜਿਹੜੀ ਅੰਦਰ ਭਰੀ ਜਾਂਦੀ ਨਾ ਫੂਕ, ਉਹ ਨਹੀਂ ਕੋਈ ਨਹੀਂ ਤੂੰ ਬੜਾ ਤਾਂ ਜਾਏਗਾ, ਬੜਾ ਅੱਗੇ ਜਾਏਗਾ। ਇਹ ਕੀ ਹੈ? ਇਹ ਕੰਨਾਂ ਦੇ ਰੋਗ ਨੇ, ਕੰਨਾਂ ਦੇ, ਕੰਨਾਂ ਦੇ ਰੋਗ ਨੇ। ਤੋ ਸਤਿਗੁਰੂ ਸੱਚੇ ਪਾਤਸ਼ਾਹ ਨੇ ਆਖਿਆ ਕੰਨ ਦੇ ਰੋਗ ਨੇ ਹਿਰਨ ਨੂੰ ਤਬਾਹ ਕਰ ਦਿੱਤਾ। ਭਾਈ ਜਿਹੜੇ ਬੰਦਿਆਂ ਨੂੰ ਕੰਨ ਸਾਹਮਣੇ ਨਾ ਆਉਂਦੇ ਹੁਣ, ਕੰਨਾਂ ਨੂੰ ਤੇ ਮੂੰਦ ਕੇ ਰੱਖੋ, ਮੂੰਦ ਲਈਏ ਦਰਵਾਜ਼ੇ, ਇਹਨਾਂ ਦਰਵਾਜ਼ਿਆਂ ਨੂੰ ਬੰਦ ਕਰਕੇ ਰੱਖ, ਬੰਦ ਕਰਕੇ ਰੱਖ। ਇਹ ਸਰੀਰ ਕਿੱਦਾਂ ਆਖਿਆ, ਰਾਜਾ ਬਾਲਕ ਨਗਰੀ ਕਾਚੀ, ਕੱਚੀਆਂ ਕੱਚੀ ਨਗਰੀ ਹੈ ਇਹ, ਕੱਚੀ। ਆ ਜਿਹੜਾ ਅੰਦਰ ਰਾਜਾ, ਇਹ ਬਾਲਕ ਹੈ, ਬੱਚਾ ਹੈ, ਇਹਨੂੰ ਪਤਾ ਨਹੀਂ, ਇਹਨੂੰ ਸਮਝ ਨਹੀਂ ਹੈਗੀ। ਦਰਵਾਜ਼ੇ ਮੁੰਦਣ ਦੀ ਲੋੜ ਹੈ, ਬੰਦ ਕਰਨ ਦੀ ਲੋੜ ਹੈ। ਤੋ ਖੈਰ ਸਤਿਗੁਰੂ ਦਾ ਬਚਨ ਆਪਾਂ ਅੱਗੇ ਪੜ੍ਹੀਏ। ਆਖਿਆ ਜੇਵਾ ਰੋਗ ਮੀਨ ਗ੍ਰਸਿਆਨੋ। ਮੱਛੀ ਕਿਵੇਂ ਫਸ ਗਈ? ਜ਼ੁਬਾਨ ਦੇ ਰੋਗ ਕਰਕੇ। ਹੁਣ ਤੇਰੇ ਨਾਲ ਕਿਸੇ ਨੇ ਚਾਰ ਮਿੱਠੀਆਂ ਮਿੱਠੀਆਂ ਗੱਲਾਂ ਕਰਤੀਆਂ, ਫਸ ਗਈ ਕਹਾਣੀ, ਬੰਦੇ ਨੂੰ ਵੀ ਰੋਗ ਹੈ। ਜਿਹਵਾ ਰੋਗ ਮੀਨ ਗਰਸਿਆਨੋ, ਬਾਸਨ ਰੋਗ ਭਵਰ ਬਿਨਸਾਨੋ। ਬਾਸਨਾ ਦਾ ਰੋਗ, ਸੁਗੰਧੀ ਲੈਣ ਦਾ ਰੋਗ ਭਵਰ ਨੂੰ, ਭੌਰੇ ਨੂੰ ਤਬਾਹ ਕਰ ਦਿੰਦਾ। ਮਹਿਕ, ਬੜੀ ਮਹਿਕ ਆਉਂਦੀ ਹੈ ਦੂਜਿਆਂ ਵਿੱਚੋਂ, ਬੜੀ ਮਹਿਕ ਆਉਂਦੀ ਹੈ, ਉਹੀ ਤਬਾਹੀ ਦੀ ਵਜ੍ਹਾ ਬਣੇਗੀ ਤੇਰੀ। ਬਾਸਨ ਰੋਗ ਭਵਰ ਬਿਨ ਸਾਨੋ, ਹੁਣ ਵੇਖੋ ਬਾਬੇ ਨੇ ਸਪਸ਼ਟ ਕੀਤਾ, ਆਖਿਆ ਹੇਤ ਰੋਗ ਕਾ ਸਗਲ ਸੰਸਾਰਾ। ਏਦਾਂ ਸਾਰਾ ਸੰਸਾਰ ਇਹਨਾਂ ਰੋਗਾਂ ਦੇ ਅਧੀਨ ਹੈ, ਕਿਸੇ ਨੂੰ ਕਿਸੇ ਤਰੀਕੇ ਦਾ ਤੇ ਕਿਸੇ ਨੂੰ ਕਿਸੇ ਤਰੀਕੇ ਦਾ ਹੈ, ਸਾਰਿਆਂ ਨੂੰ ਹੀ ਹੈ। ਤ੍ਰਿਵਧ ਰੋਗ ਮੈਂ ਬਧੇ ਬੇਕਾਰਾ, ਰਜੋ ਸਤੋ ਤਮੋ, ਇਹਨਾਂ ਰੋਗਾਂ ਚ ਫਸਿਆ ਹੋਇਆ ਵਿਕਾਰਾਂ ਨੂੰ ਵਧਾ ਰਿਹਾ। ਰੋਗੇ ਮਰਤਾ ਰੋਗੇ ਜਨਮੈ, ਬੰਦਾ ਰੋਗਾਂ ਵਿੱਚ ਮਰ ਰਿਹਾ ਤੇ ਰੋਗਾਂ ਵਿੱਚ ਜੰਮ ਰਿਹਾ। ਰੋਗੇ ਫਿਰ ਫਿਰ ਜੋਨੀ ਭਰਮੈ, ਭਟਕ ਰਿਹਾ ਰੋਗਾਂ ਵਿੱਚ ਫਸਿਆ ਹੋਇਆ, ਕਦੀ ਕੰਨਾਂ ਦੇ ਰੋਗ ਚ, ਕਦੀ ਜ਼ੁਬਾਨ ਦੇ, ਕਦੀ ਨੱਕ ਦੇ। ਰੋਗ ਬੰਦ ਰਹਿਣ ਰਤੀ ਨਾ ਪਾਵੈ, ਹੁਣ ਬਾਬੇ ਨੇ ਸੋਲਿਊਸ਼ਨ ਦੱਸਿਆ, ਆਖਿਆ ਇਸ ਰੋਗ ਦਾ ਨਤਾਰਾ ਕਿੱਥੇ ਹੋਣਾ, ਬਿਨ ਸਤਿਗੁਰ ਰੋਗ ਕਤੈ ਨਾ ਜਾਵੈ। ਗੁਰੂ ਤੋਂ ਬਿਨਾਂ ਇਹ ਰੋਗ ਦੂਰ ਨਹੀਂ ਹੋ ਸਕਦੇ, ਏਦਾਂ ਹੀ ਭਟਕੋਗੇ, ਏਦਾਂ ਹੀ ਰੋਗੀ ਰਹੋਗੇ। ਬਿਨ ਸਤਿਗੁਰ ਰੋਗ ਕਤੈ ਨਾ ਜਾਵੈ, ਪਾਰ ਬ੍ਰਹਮ ਜਿਸ ਕੀਨੀ ਦਇਆ, ਬਾਂਹ ਪਕੜ। ਗੁਰੂ ਨੇ ਕੀ ਕੀਤਾ, ਬਾਂਹ ਫੜ ਲਈ। ਗੁਰੂ ਕਿਵੇਂ ਬਾਂਹ ਫੜਦਾ ਏ, ਆਪਣੇ ਗਿਆਨ ਦੁਆਰਾ, ਸ਼ਬਦ ਦੁਆਰਾ। ਬਾਂਹ ਪਕੜ ਰੋਗੋਂ ਕੱਢ ਲਿਆ, ਉਹ ਬੰਦਾ ਰੋਗ ਤੋਂ ਬਾਹਰ ਆ ਜਾਂਦਾ, ਰੋਗ ਤੋਂ ਬਾਹਰ। ਸਤਿਗੁਰ ਸਿੱਖ ਕੇ ਬੰਧਨ ਕਾਟੇ, ਗੁਰ ਕਾ ਸਿੱਖ ਬੇਕਾਰ ਤੇ ਹਾਟੇ। ਬਾਂਹ ਪਕੜ ਰੋਗੋਂ ਕੱਢ ਲਿਆ, ਮਹਾਰਾਜ ਫਿਰ ਇਹ ਰੋਗ ਮਿਟੇਗਾ ਕਿੱਥੇ? ਆਖਿਆ ਟੁੱਟੇ ਬੰਧਨ, ਇਹ ਕਲੀਨਿਕ ਤੇ ਜਾਣਾ ਪੈਣਾ, ਉਹ ਕਲੀਨਿਕ ਕਿਹੜਾ ਹੈ, ਸਾਧ ਸੰਗ। ਟੁੱਟੇ ਬੰਧਨ ਸਾਧ ਸੰਗ ਪਾਇਆ, ਕਹੋ ਨਾਨਕ ਗੁਰ ਰੋਗ ਮਿਟਾਇਆ। ਮਹਾਰਾਜ ਕਹਿੰਦੇ ਨੇ ਗੁਰੂ ਨੇ ਇਹ ਰੋਗ ਮਿਟਾ ਦਿੱਤਾ ਜਦੋਂ ਮੈਂ ਸਾਧ ਸੰਗਤ ਵਾਲੇ ਕਲੀਨਿਕ ਦੇ ਉੱਤੇ ਆਣ ਕੇ ਬਹਿ ਗਿਆ। ਤੋ ਇਹੋ ਸਾਡਾ ਪ੍ਰਯੋਜਨ ਹੁੰਦਾ ਹੈ। ਤੋ ਸਾਰਿਆਂ ਦਾ ਧੰਨਵਾਦ, ਅਸੀਂ ਵੀ ਆਪੋ ਆਪਣੇ ਰੋਗਾਂ ਦੀ ਸਾਰੇ ਜਾਣੇ ਪਛਾਣ ਕਰੀਏ, ਗੁਰੂ ਪਾਸੋਂ ਮਤ ਲੈ ਕੇ ਉਸ ਰੋਗ ਤੋਂ ਬਾਹਰ ਆਈਏ। ਤੋ ਭੁੱਲਾਂ ਚੁੱਕਾਂ ਦੀ ਖਿਮਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਪਰਮ ਸਤਿਕਾਰਯੋਗ ਗੁਰੂ ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਰਦਿਕ ਧੰਨਵਾਦ ਹੈ ਸਤਿਕਾਰਯੋਗ ਵੀਰ ਭਾਈ ਗੁਰਸ਼ਰਨ ਸਿੰਘ ਜੀ ਦਾ, ਜਿਨ੍ਹਾਂ ਨੇ ਆਪ ਸੰਗਤਾਂ ਦੇ ਨਾਲ ਗੁਰਮਤਿ ਵਿਚਾਰਾਂ ਦੀ ਸਾਂਝ ਪਾਈ ਹੈ। ਗੁਰਬਾਣੀ ਦੇ ਇੱਕ ਸ਼ਬਦ ਦੀ ਟੇਕ ਲੈ ਕੇ ਸਾਡੇ ਜੀਵਨ ਦੇ ਕਿਹੜੇ ਕਿਹੜੇ ਰੋਗ ਹਨ ਔਰ ਇਸ ਸੰਸਾਰ ਦੇ ਵਿੱਚ ਕਿਹੜੇ ਜੀਵ ਨੂੰ ਕਿਹੜਾ ਰੋਗ ਹੈ, ਉਹ ਐਗਜ਼ਾਮਪਲਾਂ ਦੇ ਕੇ ਗੁਰੂ ਸਾਹਿਬ ਨੇ ਜੋ ਸਾਨੂੰ ਸੁਚੇਤ ਕੀਤਾ ਹੈ ਆਪਣੇ ਜੀਵਨ ਦੇ ਰੋਗ ਦੂਰ ਕਰਨ ਵਾਸਤੇ ਔਰ ਉਸ ਰੋਗ ਨੂੰ ਦੂਰ ਕਰਨ ਦਾ ਇਲਾਜ ਕੀ ਹੈ, ਉਹ ਵਿਚਾਰ ਭਾਈ ਸਾਹਿਬ ਆਪ ਜੀ ਸਭਨਾਂ ਦੇ ਨਾਲ ਸਾਂਝੇ ਕਰਕੇ ਗਏ ਹਨ। ਸਤਿਗੁਰ ਰਹਿਮਤ ਕਰਨ, ਬਖਸ਼ਿਸ਼ ਕਰਨ, ਇਹ ਬਖਸ਼ੇ ਹੋਏ ਉਪਦੇਸ਼ ਨੂੰ ਅਸੀਂ ਗ੍ਰਹਿਣ ਕਰ ਸਕੀਏ ਅਤੇ ਆਪਣਾ ਜੀਵਨ ਸਫਲਾ ਕਰ ਸਕੀਏ। ਸਤਿਗੁਰਾਂ ਦੇ ਚਰਨਾਂ ਵਿੱਚ ਇਹ ਅਰਦਾਸ ਹੈ। ਸੋ ਅੱਜ ਗੁਰਦੁਆਰਾ ਸਾਹਿਬ ਵਿਖੇ ਬੀਬੀ ਭੁਪਿੰਦਰਜੀਤ ਕੌਰ ਗਿੱਲ ਅਤੇ ਬੀਬੀ ਪਰਮਜੀਤ ਕੌਰ ਬਰਾੜ ਪਰਿਵਾਰਾਂ ਵੱਲੋਂ ਅਖੰਡ ਪਾਠ ਸਾਹਿਬ ਦੀ ਸੇਵਾ ਹੋਈ ਹੈ। ਭਾਈ ਗੁਰਮੇਲ ਸਿੰਘ ਜੀ ਗਿੱਲ ਪਰਿਵਾਰ ਵੱਲੋਂ ਅਖੰਡ ਪਾਠ ਸਾਹਿਬ ਦੀ ਸੇਵਾ ਹੋਈ ਹੈ। ਭਾਈ ਹਰਜੀਤ ਸਿੰਘ ਜੀ ਬਾਜਵਾ ਪਰਿਵਾਰ ਵੱਲੋਂ ਸਹਿਜ ਪਾਠ ਦੇ ਭੋਗ ਪਾਏ ਗਏ ਹਨ ਅਤੇ ਭਾਈ ਸਿਮਰਨਜੀਤ ਜੋਤ ਸਿੰਘ ਹਰਜੋਤ ਕੌਰ ਪਰਿਵਾਰ ਵੱਲੋਂ ਸੁਖਮਨੀ ਸਾਹਿਬ ਜੀ ਦੇ ਪਾਠ ਹੋ ਰਹੇ ਹਨ ਅਤੇ ਇਹਨਾਂ ਸਮੂਹ ਪਰਿਵਾਰਾਂ ਵੱਲੋਂ ਗੁਰੂ ਕੇ ਲੰਗਰਾਂ ਦੀ ਸੇਵਾ ਚੱਲ ਰਹੀ ਹੈ। ਆਪ ਸਭਨਾਂ ਨੇ ਦੀਵਾਨ ਦੀ ਸਮਾਪਤੀ ਤੋਂ ਉਪਰੰਤ ਗੁਰੂ ਕੇ ਲੰਗਰ ਵਿੱਚੋਂ ਪ੍ਰਸ਼ਾਦਾ ਛੱਕ ਕੇ ਜਾਣ ਦੀ ਕਿਰਪਾਲਤਾ ਕਰਨੀ ਜੀ। ਇਹ ਇੱਕ ਬੇਨਤੀ ਜੋ ਪਹਿਲਾਂ ਭਾਈ ਰੁਪਿੰਦਰਜੀਤ ਸਿੰਘ ਜੀ ਵੀ ਆਪ ਜੀ ਦੇ ਨਾਲ ਸਾਂਝੀ ਕਰਕੇ ਗਏ ਹਨ, ਉਹਨਾਂ ਨੂੰ ਜ਼ਰੂਰੀ ਕੰਮ ਸੀ ਜਿਸ ਕਰਕੇ ਮੇਰੀ ਸੇਵਾ ਲੱਗੀ ਹੈ ਆਪ ਸੰਗਤਾਂ ਦੇ ਸਨਮੁੱਖ ਹੋਣ ਦੀ। ਹਾਲੈਂਡ ਤੋਂ ਕੁਛ ਵੀਰ ਸਾਡੇ ਪਾਸ ਪਿਛਲੇ ਹਫ਼ਤਿਆਂ ਤੋਂ ਪਹੁੰਚੇ ਹੋਏ ਹਨ। ਕਿਸੇ ਛੋਟੇ ਟਾਊਨ ਦੇ ਵਿੱਚ ਗੁਰਦੁਆਰਾ ਸਾਹਿਬ ਬਣਾ ਰਹੇ ਹਨ, ਜਿਨ੍ਹਾਂ ਨੂੰ ਉਹਨਾਂ ਨੂੰ ਗੁਰਦੁਆਰਾ ਸਾਹਿਬ ਵਾਸਤੇ ਮਾਇਆ ਦੀ ਲੋੜ ਹੈ, ਜਿਸ ਦੇ ਵਾਸਤੇ ਉਹ ਅਗਰਾਈ ਕਰਨ ਵਾਸਤੇ ਇੱਥੇ ਆਏ ਹਨ। ਆਪ ਸੰਗਤਾਂ ਪਾਸ ਬੇਨਤੀ ਹੈ ਕਿ ਜਾਂਦੇ ਸਮੇਂ ਲੋਬੀ ਦੇ ਵਿੱਚ ਉਹ ਵੀਰ ਬੈਠਦੇ ਹਨ, ਯਥਾ ਸ਼ਕਤ ਜੋ ਵੀ ਸੇਵਾ ਆਪ ਡੋਨੇਟ ਕਰ ਸਕਦੇ ਹੋ ਜ਼ਰੂਰ ਕਰਨ ਦੀ ਕਿਰਪਾਲਤਾ ਕਰਨੀ ਜੀ। ਔਰ ਵਾਇਲਡ ਫਾਇਰ ਜੋ ਅੱਗਾਂ ਲੱਗੀਆਂ ਹੋਈਆਂ ਹਨ BC ਦੇ ਵਿੱਚ ਇਸ ਵੇਲੇ, ਉਸ ਸੰਬੰਧੀ ਵੀ ਕੁਛ ਅਪਡੇਟ ਆਪ ਜੀ ਦੇ ਨਾਲ ਸਾਂਝੀ ਕਰਕੇ ਗਏ ਹਨ ਕਿ ਹੋਪ ਤੋਂ ਲੈ ਕੇ ਮੇਰਠ ਦਾ ਏਰੀਆ ਜੋ ਹੈ ਕਾਫੀ ਧੂੰਆਂ ਹੈ, ਔਰ ਐਮਰਜੈਂਸੀ ਡਿਕਲੇਅਰ ਹੋਈ ਹੈ ਗੌਰਮੈਂਟ ਵੱਲੋਂ ਕਿ ਆਪ ਆਪਣੇ ਆਪ ਨੂੰ ਬਚਾ ਕੇ ਰੱਖੋ, ਉਸ ਪਾਸੇ ਨੂੰ ਟਰੈਵਲ ਨਾ ਕਰੋ। ਸੋ ਆਪ ਜੀ ਨੇ ਸੁਚੇਤ ਰਹਿਣ ਦੀ ਕਿਰਪਾਲਤਾ ਕਰਨੀ ਜੀ। ਬੱਚਿਆਂ ਦਾ ਗੁਰਮਤ ਕੈਂਪ 17 ਅਗਸਤ ਤੋਂ ਲੈ ਕੇ 22 ਅਗਸਤ ਤੱਕ ਗੁਰਦੁਆਰਾ ਸਾਹਿਬ ਵਿਖੇ ਲੱਗ ਰਿਹਾ ਹੈ, ਜੋ ਕਿ ਇੱਕ ਹਫ਼ਤੇ ਦਾ ਸਮਾਂ ਵਿੱਚ ਹੈ। ਉਸ ਤੋਂ ਅਗਲੇ ਹਫ਼ਤੇ ਬੱਚਿਆਂ ਦਾ ਕੈਂਪ ਹੋਣਾ ਹੈ। ਕਾਫੀ ਬੱਚਿਆਂ ਦੇ ਨਾਮ ਆ ਚੁੱਕੇ ਹਨ, ਅਗਰ ਤੁਸੀਂ ਵੀ ਆਪ ਆਪਣੇ ਬੱਚਿਆਂ ਨੂੰ ਕੈਂਪ ਦੇ ਵਿੱਚ ਰਜਿਸਟਰ ਕਰਨਾ ਚਾਹੁੰਦੇ ਹੋ ਤਾਂ 6 ਸਾਲ ਤੋਂ ਲੈ ਕੇ 15 ਸਾਲ ਦੇ ਬੱਚੇ ਕੈਂਪ ਦੇ ਵਿੱਚ ਹਿੱਸਾ ਲੈ ਸਕਦੇ ਹਨ। ਬੱਚਿਆਂ ਨੂੰ ਪੰਜਾਬੀ ਗੁਰਮਤ ਕੀਰਤਨ ਔਰ ਇਹ ਇਸ ਤਰ੍ਹਾਂ ਦਾ ਪ੍ਰੋਗਰਾਮ ਜੋ ਹਰੇਕ ਸਾਲ ਆਪਾਂ ਗੁਰਦੁਆਰਾ ਸਾਹਿਬ ਵੱਲੋਂ ਬੱਚਿਆਂ ਵਾਸਤੇ ਔਰਗਨਾਈਜ਼ ਕਰਦੇ ਹਾਂ, ਸੋ ਉਸ ਦੇ ਵਿੱਚ ਬੱਚਿਆਂ ਨੂੰ ਆਪ ਜੀ ਨੇ ਰਜਿਸਟਰ ਕਰਾਉਣ ਦੀ ਕਿਰਪਾਲਤਾ ਕਰਨੀ ਜੀ। ਸੋ ਹੁਣ ਸਾਡੇ ਸਤਿਕਾਰਯੋਗ ਵੀਰ ਭਾਈ ਗੁਰਪ੍ਰੀਤ ਸਿੰਘ ਜੀ ਅਤੇ ਉਹਨਾਂ ਦਾ ਢਾਡੀ ਜਥਾ ਆਪ ਜੀ ਦੇ ਨਾਲ ਇਤਿਹਾਸ ਸਾਂਝਾ ਕਰੇਗਾ, ਪਿਆਰ ਸਤਿਕਾਰ ਦੇ ਨਾਲ ਜੁੜ ਬੈਠ ਕੇ ਸਰਵਣ ਕਰਨ ਦੀ ਕਿਰਪਾਲਤਾ ਕਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਚਵਰ ਤਖਤ ਦੇ ਮਾਲਕ ਸਾਹਿਬੇ ਕਮਾਲ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਬੈਠੇ ਸਾਡੇ ਬਹੁਤ ਹੀ ਅਤਿ ਪਰਮ ਸਤਿਕਾਰਯੋਗ ਪਰਮ ਪਿਆਰੇ ਖਾਲਸਾ ਜੀ, ਸਾਰੀ ਗੁਰਸੰਗ ਧੰਤਾ ਦੇ ਯੋਗ ਹੋ ਜੋ ਵੀਕਐਂਡ ਦੇ ਦਵਾਨਾਂ ਦੀ ਹਾਜ਼ਰੀ ਭਰ ਰਹੇ ਹੋ। ਬਾਣੀ ਦੇ ਪ੍ਰਵਾਹ ਚੱਲ ਰਹੇ ਹੈ, ਗੁਰਮੁਖ ਪਰਿਵਾਰਾਂ ਨੇ ਸੇਵਾ ਲਈ ਹੈ, ਅਖੰਡ ਪਾਠ ਸਾਹਿਬ ਦੇ ਭੋਗ ਪਏ, ਸਹਿਜ ਪਾਠ ਦੇ ਭੋਗ ਪਏ, ਸੁੱਖਾਂ ਦੀ ਮਣੀ ਸੁਖਣੀ ਸਾਹਿਬ ਦੇ ਜਾਪ ਹੋਏ ਹੈ, ਫਿਰ ਕੀਰਤਨ ਹੋਏ ਹੈ, ਕਥਾ ਹੋਈ ਹੈ, ਹੁਣ ਢਾਡੀ ਵਾਰਾਂ ਰਾਹੀਂ ਤੁਹਾਡੀ ਸੇਵਾ ਕਰਨੀ ਹੈ। ਤੁਸੀਂ ਸਾਰੇ ਧੰਤਾਂ ਦੇ ਯੋਗ ਹੋ। ਆਓ ਸਭ ਤੋਂ ਪਹਿਲਾਂ ਮੁੱਖ ਨੂੰ ਪਵਿੱਤਰ ਕਰਦੇ ਫਤਿਹ ਬੁਲਾਓ, ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕੋਈ ਕਿਸੇ ਦੀ ਬੁਲਾਈ ਹੋਈ ਫਤਿਹ ਨੂੰ ਬੁਲਾਵੇ ਜਾਂ ਪ੍ਰਵਾਨ ਕਰੇ, ਉਹਦੇ ਹਿਰਦੇ ਦਾ ਸ਼ੀਸ਼ਾ ਇੱਕ ਭਾਵਨਾ ਦਾ ਉਗੜ ਕੇ ਸਾਹਮਣੇ ਆ ਜਾਂਦਾ ਹੈ। ਸਤਿਗੁਰਾਂ ਨੇ ਸਾਨੂੰ ਇੱਕ ਪ੍ਰੇਮ ਦੀ ਡੋਰ ਵਿੱਚ ਬੰਨਿਆ। ਗੁਰਬਾਣੀ ਕਹਿੰਦੀ ਜਿਨ ਪ੍ਰੇਮ ਕੀ ਉਹ ਤਿੰਨ ਹੀ ਪ੍ਰਭ ਪਾਇਓ। ਜਿਨ੍ਹਾਂ ਨੇ ਮਹਾਰਾਜ ਨਾਲ ਪ੍ਰੇਮ ਕੀਤਾ ਉਹ ਅਜ਼ਰ ਅਮਰ ਹੋ ਗਏ ਹੈ। ਸੋ ਆਪਾਂ ਨੂੰ ਸਾਰਿਆਂ ਨੂੰ ਬਾਣੀ ਦਾ ਹੀ ਆਸਰਾ, ਕਿਉਂਕਿ ਸ਼ਬਦ ਗੁਰੂ ਸੁਰਤ ਧੁਨ ਚੇਲਾ, ਇਹ ਦਸਾਂ ਪਾਤਸ਼ਾਹ ਇਲਾਹੀ ਜੋਤ ਹੈ, ਸਾਡੇ ਸਾਰਿਆਂ ਦੇ ਸ਼ਬਦ ਗੁਰੂ ਹੈ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ, ਆਪਾਂ ਇਹਨਾਂ ਨੂੰ ਨਮਸਤਕ ਹੁੰਦੇ ਹੈ। ਔਰ ਗੁਰੂ ਦੇ ਮੁਬਾਰਕ ਚਾਨਾਂ ਚ ਖੜ ਕੇ ਚਾਹੇ ਬੈਠ ਕੇ ਹਿਰਦੇ ਵਿੱਚੋਂ ਗੁਰੂ ਨੂੰ ਅਰਦਾਸ ਕਰਦੇ ਹਾਂ। ਦੇਖੋ ਅਸੀਂ ਸਾਰੇ ਹੀ ਜਾਣੇ ਕਲਯੁਗੀ ਜੀਵ ਹੈ, ਦੁਨਿਆਵੀ ਪਰਦਾਸ ਸਾਨੂੰ ਚਾਹੀਦੇ ਹਨ, ਇਸ ਕਰਕੇ ਸਾਡੀਆਂ ਕੁਝ ਹੱਦ ਤੱਕ ਜੋ ਦੁਨਿਆਵੀ ਮੰਗਾਂ ਹੁੰਦੀਆਂ ਹਨ ਗੁਰੂ ਦੇ ਮੁਬਾਰਕ ਚਰਨਾਂ ਦੇ ਵਿੱਚ, ਵੀ ਸਾਨੂੰ ਆਹ ਚਾਹੀਦਾ ਔਰ ਆਹ ਚਾਹੀਦਾ, ਗੁਰੂ ਸਾਹਿਬ ਬੜੀ ਅਪਾਰ ਬਖਸ਼ਿਸ਼ ਕਿਰਪਾ ਕਰਦੇ ਆ। ਗੁਰੂ ਸਾਹਿਬ ਤਾਂ ਇੱਕ ਸਾਗਰ ਸਮੁੰਦਰ ਦੀ ਤਰ੍ਹਾਂ, ਇਹ ਜਿੰਨੀ ਮਰਜ਼ੀ ਬਖਸ਼ਿਸ਼ ਕਰੀ ਜਾਣ, ਜਿੰਨੀ ਮਰਜ਼ੀ ਬਖਸ਼ਿਸ਼ ਕਰੀ ਜਾਣ, ਸਮੁੰਦਰ ਦਾ ਜਾਲ ਹੈ, ਜਿੰਨਾ ਮਰਜ਼ੀ ਵਰਤ ਲਓ ਨਾ ਉਹ ਥੁੜਦਾ ਨਾ ਉਹ ਘਟਦਾ ਹੈ। ਕਿਸੇ ਕਵੀ ਨੇ ਗੁਰੂ ਸਾਹਿਬ ਦੀ ਉਸਤ ਵਿੱਚ ਬੜਾ ਵਧੀਆ ਲਿਖਿਆ, ਕਹਿੰਦੇ ਜੋ ਵੀ ਤੇਰੇ ਦਰ ਤੇ ਆਇਆ ਖਾਲੀ ਕਦੇ ਨਾ ਮੁੜਿਆ, ਨਦੀਆਂ ਨਾਲੇ ਸੁੱਕ ਸੁੱਕ ਜਾਂਦੇ ਸਾਗਰ ਕਦੇ ਨਾ ਥੁੜਿਆ। ਸੋ ਪਿਆਰੇ ਖਾਲਸਾ ਜੀ, ਕਈ ਵਾਰੀ ਨਹਿਰਾਂ ਸੁੱਕ ਜਾਂਦੀਆਂ, ਨਦੀਆਂ ਸੁੱਕ ਜਾਂਦੀਆਂ, ਜਿਵੇਂ ਸਰਸਾ ਨਦੀ ਸੁੱਕੀ ਪਈ ਹੈ। ਜਦੋਂ ਗੁਰੂ ਸਾਹਿਬ ਨੇ ਕਿਲ੍ਹਾ ਛੱਡਿਆ ਆਨੰਦਪੁਰ ਦਾ, ਅਤੇ ਉਹ ਸਰਸਾ ਪਾਰ ਕਰਨੀ ਸੀ, ਕਿੰਨਾ ਪਾਣੀ ਚੜ੍ਹ ਕੇ ਆਇਆ, ਤਾਂ ਫਿਰ ਗੁਰੂ ਸਾਹਿਬ ਨੇ ਸ਼ਰਾਫ ਦਿੱਤਾ ਹੋਇਆ, ਹੁਣ ਤੱਕ ਉਹ ਨਦੀ ਸੁੱਕੀ ਪਈ ਹੈ। ਸੋ ਕਹਿਣ ਦਾ ਭਾਵ, ਜੇ ਜਲ ਵਰਤਣਾ ਹੋਵੇ, ਲੈਣਾ ਹੋਵੇ, ਨਹਿਰਾਂ ਚੋਂ ਨਦੀਆਂ ਚੋਂ ਸੁੱਕ ਜਾਂਦੀਆਂ, ਜਿਹੜਾ ਸਾਗਰ ਸਮੁੰਦਰ ਹੈ ਉਹ ਤੋਂ ਜਿੰਨਾ ਮਰਜ਼ੀ ਜਲ ਵਰਤ ਲਓ, ਨਾ ਘਟਦਾ ਨਾ ਥੁੜਦਾ ਨਾ ਸੁੱਕਦਾ। ਜਿਹੜੇ ਸਾਡੇ ਸਤਿਗੁਰੂ ਹੈ ਇੱਕ ਸਾਗਰ ਸਮੁੰਦਰ ਦੀ ਤਰ੍ਹਾਂ ਹਨ, ਇਹ ਜਿੰਨੀ ਆਪਾਂ ਮੰਗਾਂਗੇ ਓਨੀ ਹੀ ਬਖਸ਼ਿਸ਼ ਕਰ ਰਹੇ ਹੈ, ਕਿਉਂਕਿ ਭਰੇ ਖਜ਼ਾਨੇ ਸਾਹਿਬ ਦੇ ਤੂੰ ਨੀਵਾਂ ਹੋ ਕੇ ਲੁੱਟ, ਗੁਰੂ ਸਾਹਿਬ ਦੇ ਖਜ਼ਾਨੇ ਭਰੇ ਪਏ ਹੈ। ਤੇ ਮੇਰੇ ਮਾਫ ਕਰਿਓ, ਕਈ ਵਾਰੀ ਮੇਰੇ ਅਰਗਿਆਂ ਨੂੰ ਮੰਗਣ ਦੀ ਜਾਂਚ ਨਹੀਂ ਆਉਂਦੀ ਵੀ ਸੱਚੇ ਪਾਤਸ਼ਾਹ ਨੇ ਕਿਵੇਂ ਮੰਗਣਾ ਹੈ। ਸੋ ਪਿਆਰੇ ਖਾਲਸਾ, ਨਿਮਰਤਾ ਦੇ ਘਰ ਵਿੱਚ ਆ ਕੇ ਜਦੋਂ ਅਸੀਂ ਗੁਰੂ ਸਾਹਿਬ ਤੋਂ ਮੰਗਦੇ ਹਾਂ, ਇੱਕ ਤਾਂ ਦੇਖੋ ਗੁਰਮੁਖਾਂ ਦੀ ਪਰਿਭਾਸ਼ਾ ਹੈ, ਉਹਨਾਂ ਦੀ ਉਹ ਅਵਸਥਾ ਹੈ ਜਿਹੜੀ ਨੂੰ ਅੰਦਰੋਂ ਵੀ ਰੱਜੀ ਹੈ ਤੇ ਬਾਹਰੋਂ ਵੀ ਰੱਜੀ ਹੈ। ਉਹ ਆ ਕੇ ਉਹਨਾਂ ਨੇ ਦਰਸ਼ਨ ਕਰਨੇ ਕੇਵਲ, ਪਰ ਦਰਸ਼ਨ ਕਰਕੇ ਬਹਿਣਾ, ਉਹ ਕਹਿਣਗੇ ਬਿਨ ਬੋਲਿਆ ਸਭ ਕੁਛ ਜਾਣਦਾ ਕਿ ਆ ਗਏ ਕੀਚਾ ਅਰਦਾਸ, ਵੀ ਗੁਰੂ ਸਾਹਿਬ ਤਾਂ ਦਿਲਾਂ ਦੀਆਂ ਜਾਣਦਾ ਹੈ, ਘੱਟ ਘੱਟ ਕੇ ਅੰਤਰ ਕੀ ਜਾਣ ਤੇ ਭਲੇ ਬੁਰੇ ਕੀ ਪੀਰ ਪਛਾਣ ਤੇ ਉਹਦਾ ਜਾਣਦਾ ਹੈ। ਇਹ ਜਿਹੜੀ ਅਵਸਥਾ ਹੈ ਇਹ ਗੁਰਮੁਖ ਜਨਾਂ ਦੀ ਹੈ, ਭਗਤਾਂ ਦੀ ਹੈ, ਸੇਵਕਾਂ ਦੀ ਹੈ, ਵੀ ਗੁਰੂ ਤੋਂ ਮੰਗਣਾ ਨਹੀਂ ਹੈ, ਗੁਰੂ ਨੂੰ ਕਹਿਣਾ ਨਹੀਂ ਹੈ, ਬਸ ਗੁਰੂ ਦੇ ਦਰਸ਼ਨ ਕਰਕੇ ਸੰਗ ਦੇ ਵਿੱਚ ਬਹਿਣਾ ਹੈ, ਜੋ ਗੁਰੂ ਪ੍ਰਵਚਨ ਕਰਦੇ ਆ ਉਹਨਾਂ ਪ੍ਰਵਚਨਾਂ ਨੂੰ ਸੁਣਨਾ ਹੈ, ਔਰ ਉਹਨਾਂ ਪ੍ਰਵਚਨਾਂ ਨੂੰ ਮੋਤੀਆਂ ਨੂੰ ਆਪਣੇ ਹਿਰਦੇ ਦੀ ਰੂਹ ਦੀ ਖੁਰਾਕ ਬਣਾਉਣਾ। ਗੁਰੂ ਸਾਹਿਬ ਜਾਣਦੇ ਹਨ ਇਹ ਅਵਸਥਾ ਹੋਰ ਹੈ, ਪਰ ਅਸੀਂ ਕਲਯੁਗੀ ਜੀਵ ਹੈ, ਭੀੜਤਾ ਪੈਂਦੀ ਰਹਿੰਦੀ ਹੈ, ਸੰਸਾਰ ਤੇ ਵਿਚਰਦਿਆਂ ਨੂੰ ਭੀੜਤਾ ਪੈਂਦੀਆਂ ਹਨ। ਭਗਤ ਕਬੀਰ ਸਾਹਿਬ ਲਿਖਦੇ ਕਹਿੰਦੇ ਆਪੇ ਪਾਵਕ ਆਪੇ ਪਵਣਾ, ਯਾਰੇ ਖਸਮ ਤਾਂ ਰਾਖੇ ਕਵਣਾ। ਭਗਤ ਕਬੀਰ ਸਾਹਿਬ ਜੋ ਰੱਬ ਦੇ ਭਗਤ ਹੋਏ ਹੈ, ਉਹ ਕਹਿੰਦੇ ਜਿਹੜੀ ਭੀੜਤਾ ਹੈ, ਮੁਸੀਬਤ ਹੈ, ਉਹ ਅਕਾਲ ਪੁਰਖ ਵਾਹਿਗੁਰੂ ਉਹੀ ਪਾਉਂਦਾ ਦੁਨਿਆਵੀ ਲੋਕਾਂ ਦੇ ਉੱਪਰ, ਉਹੀ ਪਾਉਂਦਾ ਹੈ, ਤੇ ਉਹਨਾਂ ਨੂੰ ਦੂਰ ਵੀ ਉਹ ਆਪ ਕਰਦਾ ਹੈ। ਸੋ ਪਿਆਰੇ ਖਾਲਸਾ ਜੀ, ਭਗਤ ਕਬੀਰ ਸਾਹਿਬ ਨਾਮ ਦੀ ਰਸੀਗੀ ਹੈ, ਜਿਹਨਾਂ ਨੂੰ ਮਾਣ ਬਖਸ਼ਿਸ਼ ਹੋਇਆ ਹੈ, ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਮਾਣ ਬਖਸ਼ਿਆ ਹੈ। ਕਿੰਨੇ ਭਗਤਾਂ ਦੀ, 15 ਭਗਤਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਹੈ, 35 ਗੁਰਸਿੱਖਾਂ ਦੀ ਬਾਣੀ ਹੈ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈ। ਆਪਾਂ ਗੁਰੂ ਨੂੰ ਨਮਸਤਕ ਹੁੰਦੇ ਹੈ, ਜਦੋਂ ਤੁਸੀਂ ਗੁਰੂ ਦੇ ਪਾਵਨ ਅਸਥਾਨ ਤੇ ਆਉਂਦੇ ਹੋ, ਦਰਬਾਰ 'ਚ ਬਹਿੰਦੇ ਹੋ, ਬਹਿ ਕੇ ਸੁਣਦੇ ਹੋ, ਸੁਣਤੇ ਪਨੀਤ ਕਹਿਤੇ ਪਵਿੱਤ, ਕਹਿਣ ਵਾਲੇ ਪਵਿੱਤਰ, ਸੁਣਨ ਵਾਲੇ ਪਨੀਤ ਹੈ, ਤੁਸੀਂ ਪਨੀਤ ਹੋ, ਸੁਣ ਰਹੇ ਹੋ, ਗੁਰੂ ਸਾਹਿਬ ਦੇ ਮੁਬਾਰਕ ਚਰਨਾਂ 'ਚ ਬੈਠੇ ਹੋ। ਜੇ ਤੁਸੀਂ ਕਹੋ ਕਿ ਮੇਰਾ ਕਥਨ ਗਲਤ ਹੈ, ਫਿਰ ਪੰਜਵੇਂ ਪਾਤਸ਼ਾਹ ਨੂੰ ਪੁੱਛ ਲੈਂਦੇ ਹਾਂ, ਗੁਰੂ ਅਰਜਨ ਦੇਵ ਮਹਾਰਾਜ ਜੀ, ਉਹ ਕਹਿੰਦੇ ਪਵਿੱਤਰ ਪਵਿੱਤਰ ਪਵਿੱਤਰ
ਪਨੀਤ ਤਿੰਨ ਵਾਰੀ ਕਿਹਾ ਹੈ, ਪਨੀਤ ਵਾਲਾ ਨੂੰ ਪਵਿੱਤਰ ਤਿੰਨ ਵਾਰੀ ਕਿਹਾ ਹੈ। ਇਸ ਕਰਕੇ ਜਦੋਂ ਆਪਾਂ ਪਾਵਨ ਦਰਬਾਰ ਦੇ ਵਿੱਚ ਆਉਂਦੇ ਹਾਂ, ਗੁਰੂ ਦੀ ਗੱਲ ਸੁਣਦੇ ਹੈ, ਜਿਹੜੇ ਗੁਰੂ ਦੀ ਗੱਲ ਸੁਣਦੇ ਹੈ ਉਹ ਤੇ ਪਹਿਰਾ ਦਿੰਦੇ ਆ, ਕਾਮਯਾਬੀ ਉਹੀ ਹੁੰਦੇ ਆ। ਅਧਿਆਪਕ ਹੋਵੇ ਸਕੂਲ ਦਾ, ਬੱਚੇ ਚਾਹੇ 100 ਹੈ, ਚਾਹੇ 50 ਹੈ, ਚਾਹੇ 75 ਹੈ, ਜਿਹੜੇ ਅਧਿਆਪਕ ਦੀ ਗੱਲ ਸੁਣਨਗੇ, ਬੱਚੇ ਸਬਕ ਯਾਦ ਕਰਨਗੇ, ਸਬਕ ਲੈਣਗੇ, ਹੋਮਵਰਕ ਲੈਣਗੇ, ਉਹਨੂੰ ਕਰਨਗੇ, ਯਾਦ ਕਰਨਗੇ, ਉਹੀ ਕਾਮਯਾਬ ਹੋਣਗੇ। ਤੇ ਜਿਹੜੇ ਕਹਿਣਗੇ ਛੱਡ ਪਰਾਂ, ਇਹ ਤਾਂ ਐਵੇਂ ਬੋਲੀ ਜਾਂਦੇ ਹਨ, ਆਪਾਂ ਤਾਂ ਨਕਲ ਮਾਰ ਕੇ ਪਾਸ ਹੋ ਜਾਵਾਂਗੇ, ਮੇਰਾ ਪਿਤਾ ਤਾਂ ਉਹ ਚਾਹੁੰਦੇ ਤੇ ਆਪਾਂ ਸਿਫਾਰਿਸ਼ ਨਾਲ ਪਾਸ ਹੋ ਜਾਵਾਂਗੇ, ਕਿਉਂਕਿ ਦੁਨਿਆਵੀ ਪੇਪਰਾਂ ਦੇ ਵਿੱਚੋਂ ਬੱਚੇ ਨਕਲ ਮਾਰ ਕੇ ਪਾਸ ਹੋ ਸਕਦੇ ਆ, ਸਿਫਾਰਿਸ਼ ਨਾਲ ਪਾਸ ਹੋ ਸਕਦੇ ਆ। ਪਰ ਜਿਹੜਾ ਸਿੱਖੀ ਦਾ ਸਕੂਲ ਹੈ, ਸਿੱਖੀ ਦੇ ਸਕੂਲ ਵਿੱਚ ਵੀ ਭੀੜਤਾ ਪੈਂਦੀ ਹੈ, ਪੇਪਰ ਪੈਂਦੇ ਆ। ਮਾਫ਼ ਕਰਿਓ, ਤੁਸੀਂ ਸਾਰੇ ਪੜ੍ਹੇ ਲਿਖੇ ਭਜਨੀਕ ਪੁਰਸ਼ ਬੈਠੇ ਹੋ, ਕਈ ਵਾਰੀ ਆਪਾਂ ਇਹ ਨੈਚੁਰਲੀ ਗੱਲ ਆ ਸੋਚਦੇ ਹਾਂ ਵੀ ਮਹਾਰਾਜ ਜਿੰਨਾ ਤੇਰਾ ਨਾਮ ਜਪਦੇ ਹਾਂ, ਜਿੰਨੀ ਸੇਵਾ ਕਰਦੇ ਹਾਂ, ਤੇਰੇ ਦਰ ਤੇ ਆਉਣੇ, ਉਹਨੇ ਦੁੱਖ ਤੂੰ ਸਾਨੂੰ ਜ਼ਿਆਦਾ ਦਿੰਦਾ। ਮਾਫ਼ ਕਰਿਓ, ਨਾਮ ਜਪਣ ਵਾਲਿਆਂ ਨੂੰ ਅਕਾਲ ਪੁਰਖ ਵਾਹਿਗੁਰੂ ਦੂਜਿਆਂ ਨਾਲੋਂ ਦੁੱਖ ਜ਼ਿਆਦਾ ਦਿੰਦਾ। ਉਹ ਕਿਉਂ ਦਿੰਦਾ ਹੈ? ਉਹ ਮਹਾਰਾਜ ਟੋ ਟੋ ਕੇ ਦੇਖਦੇ ਆ ਕਿ ਜਿਹੜਾ ਮੇਰਾ ਸਿੱਖ ਹੈ, ਇਹ ਜਿਹੜਾ ਮੇਰਾ ਭਗਤ ਹੈ, ਇਹ ਭਗਤੀ ਕਰ ਰਿਹਾ, ਇਹ ਸਿਮਰਨ ਕਰ ਰਿਹਾ ਹੈ, ਇਹ ਫਾਰਮੈਲਿਟੀਆਂ ਉੱਪਰੋਂ ਉੱਪਰੋਂ ਨਾਮ ਜਪਦਾ ਵੀ ਅੰਦਰੋਂ ਵੀ ਜੁੜਿਆ ਹੋਇਆ ਹੈ, ਵੀ ਉੱਪਰੋਂ ਲੋਕਾਂ ਨੂੰ ਦਿਖਾਉਂਦਾ ਹੈ ਵੀ ਮੈਂ ਨਾਮ ਜਪਦਾ ਹਾਂ, ਮੈਂ ਐਂ ਕਰਦਾ ਹਾਂ, ਮੈਂ ਉਹ ਕਰਦਾ ਹਾਂ। ਬਈ ਬੱਧਾ ਚੱਟੀ ਜੋ ਪਰੇ ਨਾ ਗੋਨਾ ਉਪਕਾਰ, ਵੀ ਜੇ ਦੇਖਦਾ ਤਾਂ ਨਾਮ ਜਪ ਲਈਏ, ਕੋਈ ਜੇ ਦੇਖਦਾ ਤਾਂ ਸਟੇਟਸ ਜਿਹਾ ਪਾ ਦਾਂਗੇ, ਨਾਮ ਜਪਦਿਆਂ ਸੇਵਾ ਕਰਦਿਆਂ ਦਾ ਬੜੇ ਲਾਇਕ ਵਿਊ ਮਿਲਣਗੇ। ਪਰ ਨਹੀਂ, ਇੱਕ ਵਾਰ ਭਗਵਾਨ ਦਾ ਨਾਮ ਲਈਏ, ਕੀਤੇ ਕੋਟ ਪਰਾਹ ਦਾ ਨਾਸ਼ ਹੋਵੇ ਹਿਰਦੇ ਵਿੱਚੋਂ। ਇਹ ਨਹੀਂ ਹੈ ਵੀ ਇੰਨਾ ਜਾਪ ਕਰਨਾ ਪੈਣਾ, ਇੰਨਾ ਜਾਪ ਕਰਨਾ ਪੈਣਾ, ਫਿਰ ਮੁਕਤੀ ਮਿਲਣੀ ਹੈ। ਗੁਰੂ ਸਾਹਿਬ ਨੇ ਤਾਂ ਗਣਕਾਂ ਵਰਗੀਆਂ ਤਾਰਤੀਆਂ ਪਾਪ ਨਹੀਂ ਦੇਖੇ, ਭਜਨੀਕ ਪੁਰਸ਼ ਬੰਦਗੀਆਂ ਵਾਲੇ ਫਸ ਗਏ। ਜੇ ਉਹ ਅਕਾਲ ਪੁਰਖ ਵਾਹਿਗੁਰੂ ਫਸਾਉਣ ਤੇ ਆਵੇ, ਫਸਾ ਸਕਦਾ ਨਾਮ ਜਪਣ ਵਾਲਿਆਂ ਨੂੰ ਵੀ, ਕੋਈ ਵੀ ਗਲਤੀ ਕੱਢ ਕੇ। ਤੇ ਜੇ ਉਹਨਾਂ ਨੇ ਪਾਰ ਲਾਉਣਾ ਹੋਵੇ, ਫਿਰ ਹਰ ਹਰ ਕਰਤ ਪੂਤਨਾ ਤਰੀ, ਪੂਤਨਾ ਰਾਕਸ਼ਣੀ, ਕੌਡੇ ਰਾਕਸ਼ ਬਣ ਕੇ ਕਿਹੜਾ ਜਪ ਤਪ ਸੀਗਾ। ਸੋ ਪਿਆਰੇ ਖਾਸੇ, ਇਹ ਉਹਦੀ ਮੌਜ ਹੈ, ਇਹ ਉਹਦੀ ਮੌਜ ਹੈ, ਇਹ ਅਕਾਲ ਪੁਰਖ ਵਾਹਿਗੁਰੂ ਤੇ ਨਿਰਭਰ ਕਰਦਾ ਕਿ ਉਹਨੂੰ ਪਾਰ ਲਾਉਣਾ ਹੈ ਤੇ ਕੀ ਤੂੰ ਕਿਹਨੂੰ ਮੁਸੀਬਤਾਂ ਵਿੱਚ ਪਾਉਣਾ, ਕਿਹਨੂੰ ਮੁਸੀਬਤਾਂ ਦੇ ਵਿੱਚੋਂ ਕੱਢਣਾ ਹੈ। ਹੁਣ ਗੁਰੂ ਨਾਨਕ ਮਹਾਰਾਜਿਆਂ ਤੋਂ ਪਹਿਲਾਂ ਜਿਹੜੇ ਇਹ ਭਗਤ ਹੋਏ ਹੈ, ਜਿੰਨੇ ਵੀ ਭਗਤ ਹੋਏ ਗੁਰੂ ਨਾਨਕ ਮਹਾਰਾਜਿਆਂ ਤੋਂ ਪਹਿਲਾਂ ਹੋਏ ਹਨ, ਉਦੋਂ ਬੜਾ ਸ਼ੂਸ਼ਾ ਦਾ ਚੱਕਰ ਬੜਾ ਪੈਂਦਾ ਸੀਗਾ ਵੀ ਉਹ ਨੀਵੀਂ ਜਾਤ ਵਿੱਚ ਭਗਤ ਆ, ਉਹ ਜਿਵੇਂ ਰਵਿਦਾਸ ਭਗਤ ਜੀ ਹਨ ਜਾਂ ਨਾਮਦੇਵ ਜੀ ਹਨ ਜਾਂ ਹੋਰ ਵੀ ਕਬੀਰ ਜਲਾਹਾ ਸਨ, ਇਹ ਵੱਖ ਵੱਖ ਜਾਤੀਆਂ ਨਾਲ ਸੰਬੰਧ ਰੱਖਦੇ ਸੀਗੇ। ਉਹਦੇ ਜਿਹੜੇ ਵਿਪਰ ਸੀਗੇ, ਪੰਡਿਤ ਵਿਪਰ ਲੋਕ, ਉਹਨਾਂ ਨੇ ਆਪਣਾ ਇੱਕ ਠੱਕ ਠੱਕਾ ਚਲਾਇਆ ਸੀ। ਉਹ ਕਹਿੰਦੇ ਰੱਬ ਸਾਡੇ ਕੋਲ ਆ, ਠਾਕਰਾਂ ਦੀ ਪੂਜਾ ਅਸੀਂ ਕਰ ਸਕਦੇ ਹਾਂ, ਇਹ ਸਾਨੂੰ ਅਧਿਕਾਰ ਹੈ, ਉਹ ਪ੍ਰਭੂ ਦੇ ਦਰ ਤੋਂ ਮਿਲਿਆ ਹੋਇਆ ਹੈ। ਆ ਜਿਹੜੇ ਆਪਦੇ ਆਪ ਨੂੰ ਭਗਤ ਕਹਿੰਦੇ ਹਨ, ਇਹ ਤਾਂ ਨੀਵੀਆਂ ਜਾਤਾਂ ਦੇ ਹਨ, ਉੱਚੀਆਂ ਜਾਤਾਂ ਵਾਲੇ ਤਾਂ ਅਸੀਂ ਹਾਂ। ਉਹ ਪੰਡਤਾਂ ਨੂੰ, ਪਾਂਧਿਆਂ ਨੂੰ ਜਿੰਨੀ ਕੁ ਮੱਤ ਸੀਗੀ, ਰੱਬ ਦਾ ਗਿਆਨ ਸੀ, ਉਹਨਾਂ ਕੋਲ ਲੋਕਾਂ ਨੂੰ ਦੱਸ ਕੇ ਭਰਮਾ ਰਹੇ, ਆਪਦੇ ਨਾਲ ਜੋੜ ਰਹੇ ਹੈ, ਗਵਾਂ ਦੀ ਧੁੰਦ ਛਾਈ ਹੋਈ ਹੈ। ਸੋ ਪਿਆਰੇ ਖਾਲਸਾ ਜੀ, ਤਿਹਾਏ ਮਰ ਰਹੇ ਹਨ, ਭਾਈ ਲਾਲੋ ਵਰਗੇ ਤਿਹਾਏ ਮਰ ਰਹੇ ਹਨ, ਕੋਈ ਪੁੱਛਦਾ ਨਹੀਂ ਹੈ, ਅੱਜ ਵੀ ਇਹੀ ਹਾਲ ਹੈ, ਸ਼ਿਕਾਰ ਕਰਦੇ ਹੈ, ਹਰੇਕ ਬੰਦਾ ਮਾਤ ਲੋਕ ਤੇ ਸ਼ਿਕਾਰੀ ਹੈ, ਦੇਖਦਾ ਏ ਉਹਨੂੰ ਕਿਵੇਂ ਲੁੱਟਣਾ, ਉਹਦਾ ਸ਼ਿਕਾਰ ਕਿਵੇਂ ਕਰਨਾ, ਉਹਦੀ ਬਗਦੋਈ ਕਿਵੇਂ ਕਰਨੀ ਹੈ, ਉਹਨੂੰ ਥੱਲੇ ਕਿਵੇਂ ਸੁੱਟਣਾ ਹੈ, ਇਹੀ ਸਾਰਾ ਕੁਝ ਹੋ ਰਿਹਾ ਹੈ। ਚਾਹੇ ਅਧਿਆਪਕ ਬੱਚਿਆਂ ਨੂੰ ਪੜਾਉਂਦੇ, ਬੱਚੇ ਸ਼ਿਕਾਇਤਾਂ ਹੀ ਲਾਈ ਜਾਣਗੇ, ਉਹ ਐਂ ਕਰਦਾ ਜੀ, ਉਹ ਐਂ ਕਰਦਾ। ਅੰਗ ਜੇ ਗੁਰੂ ਦੇ ਸਕੂਲ ਚ ਹੋਵਾਂਗੇ, ਗੁਰੂ ਦੇ ਸਿੱਖ ਹੋਣਗੇ, ਉਹ ਵੀ ਇੱਕ ਦੂਜੇ ਨੂੰ ਨਸ਼ ਕੱਢੀ ਜਾਣਗੇ, ਇਹਨੇ ਐਂ ਕੀਤਾ ਜੀ, ਇਹ ਵੱਧ ਛੱਗ ਗਿਆ ਜੀ, ਇਹ ਉੱਥੇ ਰੱਖੀ ਫਿਰਦਾ, ਉਹ ਐਂ ਕਰੀ ਫਿਰਦਾ ਹੈ, ਕੀ ਫਿਰ ਫਾਇਦਾ, ਕੀ ਫਿਰ ਫਾਇਦਾ ਰਹਿ ਕੇ ਬ੍ਰਹਮ ਗਿਆਨੀ ਦੇ ਕੋਲੇ। ਦਿਲੋਂ ਈਰਖਾ ਵਾਲੀ ਜੇਕਰ ਜਾਂਦੀ ਯਾਰ ਨਹੀਂ, ਤੇਰਾ ਤਾਂ ਭਗਵਾਨ ਕਿਸੇ ਨਾਲ ਸੁਣਿਆ ਵੈਰ ਨਹੀਂ। ਜੇ ਉਹ ਜੋ ਤਰਕਾਲ ਦਕਸ਼ੀ ਦਰਸ਼ੀ ਹੈ, ਜਿਹੜਾ ਦਿਲਾਂ ਦੀਆਂ ਜਾਣਦਾ ਹੈ, ਉਹਨੂੰ ਦੱਸਣ ਦੀ ਲੋੜ ਨਹੀਂ ਪੈਂਦੀ। ਗੁਰੂ ਸਾਹਿਬ ਤਾਂ ਬੜੀ ਆਪ ਅਪਾਰ ਬਖਸ਼ ਕਿਰਪਾ ਕਰਦੇ, ਪਰ ਨੀਵਾਂ ਹੋ ਕੇ, ਨਿਮਰਤਾ ਦੇ ਘਰ ਹੋ ਕੇ ਜਿਹੜਾ ਗੁਰੂ ਦੇ ਮੁਬਾਰਕ ਚਰਨਾਂ 'ਚ ਆਉਂਦਾ ਹੈ, ਪਹੁੰਚਦਾ ਹੈ, ਉਹਦੀ ਗੁਰੂ ਸਾਹਿਬ ਲਾਜਪਤ ਰੱਖਦੇ ਲੋ। ਅਤੇ ਆਸ ਆਰੰਭ ਕਰਨ ਤੋਂ ਪਹਿਲਾਂ ਕਾਵਿ ਰਚਨਾ ਸਰਵਣ ਕਰਿਓ। ਅੱਜ ਤੇਰੀ ਦੁਨੀਆਂ ਤੇ ਦਾਤਾ ਵਰਤੇ ਬੁਰਾ ਜਮਾਨਾ, ਮਹਾਰਾਜ ਅੱਜ ਕੀ ਕੁਝ ਹੋ ਰਿਹਾ ਹੈ, ਬੱਚੀਆਂ ਨਾਲ ਕਰਮ ਹੋ ਰਿਹਾ ਹੈ, ਹਾਏ ਕਲਾਪ ਹੋ ਰਿਹਾ ਹੈ, ਭਾਈ ਲਾਲੋ ਵਰਗੇ ਲੁੱਟੇ ਜਾ ਰਹੇ ਹੈ, ਮਰਦਾਨੇ ਵਰਗੇ ਧਿਆਏ ਫਿਰਦੇ ਹਨ, ਕੋਈ ਬਾਂਹ ਫੜਨ ਵਾਲਾ ਨਹੀਂ, ਕਿਰਪਾ ਕਰੋ, ਉਹੀ ਰੂਪ ਧਾਰ ਕਰਕੇ ਫਿਰ ਗੇੜਾ ਲਾਓ, ਸਹਾਰੇ ਬਣੋ ਦੁਖੀਆਂ ਦੇ,
मेरे साथी हरदेव सिंह दवाना सरंगी मास्टर मनजीत सिंह दद्दा हूरा और साथी ओंकार सिंह कंग नवा शहर वाले एक ढाडी कला दी सुंदर वनगी आप गुरु संगतां दे चरणां च बयान।

ਦੁਨੀਆਂ ਤੇ ਦਾਤਾ ਵਰਤੇ ਬੁਰਾ ਜਮਾਨਾ। ਕੀ ਕੁਝ ਹੋ ਰਿਹਾ ਹੈ ਆਪਾਂ ਭਲੀ ਬਾਤ ਜਾਣਦੇ ਹਾਂ। ਸਾਡੇ ਇਸ਼ਟ ਇੱਕ ਬਹੁਤ ਵਧੀਆ ਸ਼ੇਅਰ ਲਿਖਦੇ, ਕਹਿੰਦੇ ਚਿੱਤ ਚਾਹੁੰਦਾ ਕਰਾਂ ਮੈਂ ਬਾਦਸ਼ਾਹੀ, ਕਿਸਮਤ ਆਖਦੀ ਕਰਾਂ ਫਕੀਰ ਤੈਨੂੰ, ਮਨ ਚਾਹੁੰਦਾ ਰਹਾਂ ਆਜ਼ਾਦ ਹਰਦਮ, ਤਕਦੀਰ ਆਖਦੀ ਪਵੇ ਜੰਜੀਰ ਤੈਨੂੰ, ਦਿਲ ਚਾਹੁੰਦਾ ਰੇਸ਼ਮੀ ਚੀਰ ਪਹਿਨਾ, ਪ੍ਰਲਾਵਤ ਆਖਦੀ ਜੁੜੇ ਨਾ ਲੀਰ ਤੈਨੂੰ, ਗੁਰੂ ਬਿਨਾਂ ਨੀ ਸੁੱਖ ਦਰਬਾਰ ਸਿੰਘਾ, ਮੁਰਸ਼ਦ ਨਵਾਜ ਦੇਣਗੇ ਬਸ ਅਖੀਰ ਤੈਨੂੰ। ਦੇਖੋ ਅਸੀਂ ਸਾਰੇ ਬੱਚਿਆਂ ਵਾਲੇ ਬੈਠੇ ਹਾਂ, ਦੁਨਿਆਵੀ ਮਾਪੇ ਕਿਸ ਹੱਦ ਤੱਕ, ਕਿਸੇ ਵੀ ਹੱਦ ਤੱਕ ਆਪਣੇ ਬੱਚਿਆਂ ਦੀਆਂ ਲੋੜਾਂ ਪੂਰੀਆਂ ਕਰਦੇ ਹੈ। ਜੋ ਬੱਚੇ ਆਪਣੇ ਮੁੱਖ ਚੋਂ ਆਪਾਂ ਨੂੰ ਕਹਿੰਦੇ ਹੈ, ਮਾਪਿਆਂ ਨੂੰ ਕਹਿੰਦੇ ਹੈ, ਮਾਤਾ ਪਿਤਾ ਨੂੰ ਕਹਿੰਦੇ ਹੈ, ਤੇ ਮਾਪੇ ਉਹਨਾਂ ਨੂੰ ਸਾਰਾ ਕੁਝ ਲੈ ਕੇ ਦਿੰਦੇ, ਔਰ ਬੱਚਿਆਂ ਤੋਂ ਕੀ ਭਾਲਦੇ ਵੀ ਉਹ ਚੰਗਾ ਪੜ੍ਹਨ, ਵਧੀਆ ਦਰਜੇ 'ਚ ਪਾਸ ਹੋਣ, ਵਧੀਆ ਨੰਬਰ ਲੈ ਕੇ ਆਉਣ। ਜੋ ਬੱਚੇ ਚੰਗੀ ਤਲੀਮ ਬਖਸ਼ਿਸ਼ ਕਰਦੇ ਆ ਮਾਪੇ, ਉਹ ਸੰਸਕਾਰ ਵਿੱਚ ਆਪਦੇ ਉਹਨਾਂ ਨੂੰ ਗੁਣ ਧਾਰਨ ਕਰਨ। ਸੋ ਪਿਆਰੇ ਖਾਲਸਾ ਜੀ, ਆਸ ਹੁੰਦੀ ਹੈ ਬੱਚਿਆਂ ਤੋਂ ਮਾਪਿਆਂ ਨੂੰ ਵੀ, ਤੇ ਪਰ ਆਪਾਂ ਆਪਣੇ ਬੱਚਿਆਂ ਨੂੰ ਦੁਨਿਆਵੀ ਪਦਾਰਥ ਲੈ ਕੇ ਦੇ ਸਕਦੇ ਹਾਂ, ਪਰ ਜੋ ਰੂਹਾਨੀਅਤ ਪਦਾਰਥ ਹਨ ਉਹ ਗੁਰੂ ਦੇ ਦਰ ਤੇ ਹੀ ਮਿਲਦੇ ਹੈ। ਕਈ ਵਾਰੀ ਮਨ ਇਹ ਚਾਹੁੰਦਾ ਹੁੰਦਾ ਹੈ ਕਿ ਮੈਂ ਆਪ ਨਾ ਨਾਮ ਜਪਿਆ ਕਰਾਂ, ਮੈਂ ਦੂਜਿਆਂ ਨੂੰ ਕਹਾਂ ਕਿ ਤੁਸੀਂ ਨਾਮ ਜਪਿਆ ਕਰੋ, ਮੈਂ ਆਪ ਨਾ ਸੇਵਾ ਕਰਿਆ ਕਰਾਂ, ਮੈਂ ਦੂਜਿਆਂ ਨੂੰ ਕਹਾਂ ਵੀ ਤੁਸੀਂ ਸੇਵਾ ਕਰਿਆ ਕਰੋ, ਮੈਂ ਆਜ਼ਾਦ ਰਹਾਂ, ਮੈਨੂੰ ਕਿੰਨਾ ਰੋਕਣ ਵਾਲਾ ਹੋਵੇ, ਨਾ ਕਿ ਟੋਕਣ ਵਾਲਾ ਹੋਵੇ, ਨਾ ਕਿ ਵਰਜਣ ਵਾਲਾ ਹੋਵੇ, ਨਾ ਕੋਈ ਕਹਿਣ ਵਾਲਾ ਹੋਵੇ, ਮੈਂ ਆਪਣੀ ਮਨ ਮਰਜ਼ੀ ਕਰਾਂ। ਪਰ ਜਿਹੜੀ ਕਿਸਮਤ ਹੈ ਉਹ ਕੁਝ ਹੋਰ ਕਹਿੰਦੀ ਹੈ। ਸੋ ਪਿਆਰੇ ਖਾਲਸਾ ਜੀ, ਦਾਲ ਦਿਲ ਚਾਹੁੰਦਾ ਨਾਮ ਦਾਨ ਹੋ ਜਾ, ਕਰਮ ਜਾਣ ਦੇ ਨਾ ਪੇਸ਼ ਕੋਈ, ਕਿਵੇਂ ਤੂੰ ਉੱਥੇ ਜਾ ਸਕਦਾ ਜਦ ਸੁਣਿਆ ਨੀ ਬਰਮ ਉਪਦੇਸ਼ ਕੋਈ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਦਾ ਇੱਕ ਇੱਕ ਸ਼ਬਦ ਨਿਰਾਬਰਮ ਹੈ, ਨਿਰਾਬਰਮ ਹੈ ਇਹ ਜਿਹੜਾ ਸ਼ਬਦ ਹੈ ਪਾਵਨ ਸ਼ਬਦ, ਔਰ ਇੱਕ ਇੱਕ ਸ਼ਬਦ ਮੁਕਤੀ ਦਾ ਦਾਤਾ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਦਾ। ਔਰ ਜਿਹਨਾਂ ਨੇ ਸਮਝ ਲਿਆ, ਵਿਚਾਰਿਆ, ਸੋਚਿਆ, ਇਹ ਆਪਦੇ ਜੀਵਨ ਨੂੰ ਉਸ ਤਰ੍ਹਾਂ ਢਾਲਿਆ ਹੈ ਜਿਸ ਤਰ੍ਹਾਂ ਗੁਰੂ ਕਹਿੰਦੇ ਹਨ, ਤੇ ਉਹਨਾਂ ਦੀਆਂ ਮੰਜ਼ਿਲਾਂ ਤੈਅ ਹੁੰਦੀਆਂ ਹਨ, ਮੰਜ਼ਿਲਾਂ ਸਰ ਕਰਦੇ ਹੈ, ਹੋਣ ਮੰਜ਼ਿਲਾਂ ਤੈਅ ਦਰਬਾਰ ਸਿੰਘ ਜਾਂ ਚੱਲ ਪਏ ਤੇਰੇ ਫਰਮਾਨ ਉੱਤੇ। ਗੁਰੂ ਦਾ ਫਰਮਾਨ ਹੁਕਮ ਮੰਨਣਾ ਹੀ ਬਹੁਤ ਔਖਾ ਹੈ। ਕਈ ਵਾਰੀ ਬੱਚੇ ਮਾਪਿਆਂ ਦੀ ਗੱਲ ਨਹੀਂ ਮੰਨਦੇ, ਮਾਪੇ ਵਰਜਦੇ ਹਨ, ਜਿਹੜੇ ਤਾਂ ਗੱਲ ਮੰਨ ਲੈਂਦੇ ਹੈ ਉਹ ਫਿਰ ਕਿਸੇ ਮੁਕਾਮ ਦੇ ਪਹੁੰਚ ਜਾਂਦੇ ਹੈ। ਜਿਹੜੇ ਮਾਪਿਆਂ ਜਾਂ ਅਧਿਆਪਕ ਦੇ ਮੂਹਰੇ ਬੱਚੇ ਬੋਲਦੇ ਹਨ, ਉਹਨਾਂ ਨੂੰ ਫਿਰ ਆਪਾਂ ਨਲਾਇਕ ਜਾਂ ਢੀਠ ਕਹਿੰਦੇ ਹਾਂ ਵੀ ਇਹ ਮੰਨਣ ਵਾਲਾ ਨਹੀਂ ਹੈ, ਸੁਣਨ ਵਾਲਾ ਨਹੀਂ, ਜੋ ਮਰਜ਼ੀ ਕਰੀ ਜਾਵੇ। ਇਸੇ ਤਰ੍ਹਾਂ ਜਿਹੜਾ ਗੁਰੂ ਦਾ ਸਬਕ ਚੁੱਪ ਕਰਕੇ ਹਿਰਦੇ ਵਿੱਚ ਪਕਾਉਂਦਾ ਏ ਤੇ ਸਮਾਉਂਦਾ ਹੈ, ਕਿਉਂਕਿ ਗੁਰਬਾਣੀ ਕਹਿੰਦੀ ਸੁਣਿਆ ਮੰਨਿਆ ਮਨ ਕੀਤਾ ਪਾਓ, ਮਾਫ ਕਰਿਓ, ਅਸੀਂ ਸੁਣਦੇ ਵੀ ਹਾਂ, ਅਸੀਂ ਮੰਨਦੇ ਵੀ ਹਾਂ, ਤੇ ਜਿਹੜਾ ਡਰ ਪਾਓ ਹਿਰਦੇ ਵਿੱਚ ਉਹ ਵੀ ਵਸਾਉਣਾ ਜ਼ਰੂਰੀ ਹੈ ਭੈ ਗੁਰੂ ਦਾ। ਵੀ ਜੇ ਅਸੀਂ ਕੋਈ ਵੀ ਕਾਰਜ ਕਰਦੇ ਹਾਂ, ਚਾਹੇ ਕੋਈ ਘਟੀਆ ਕਾਰਜ ਕਰਦੇ ਹਾਂ, ਇਹ ਘਟੀਆ ਲੋਕਾਂ ਦੀ ਹੈ, ਮਨਮੁੱਖਾਂ ਦੀ ਗੱਲ ਹੈ, ਉਹ ਘਟੀਆ ਕਾਰਜ ਕਰਨਗੇ, ਕੁਝ ਵੀ ਕਰਨਗੇ, ਉਹ ਕਹਿਣਗੇ ਲੋਕ ਕਿਹੜਾ ਦੇਖਦੇ, ਆਪਾਂ ਤਾਂ ਚਾਤਰ ਹੈ, ਆਪਾਂ ਤਾਂ ਅੱਖਾਂ 'ਚ ਮਿੰਟਾਂ 'ਚ ਫੁਰਤੀ ਦੇ ਨਾਲ ਇਹ ਕੰਮ ਕਰ ਦੇਣਾ ਹੈ, ਲੋਕਾਂ ਨੂੰ ਕਿਹੜਾ ਦੱਸਣਾ ਹੈ। ਆਪਾਂ ਲੋਕਾਂ ਦੀਆਂ ਅੱਖਾਂ 'ਚੋਂ ਨਜ਼ਰਾਂ 'ਚੋਂ ਬਚ ਸਕਦੇ ਹਾਂ, ਪਰ ਜੋ ਪ੍ਰਭੂ ਅਕਾਲ ਪੁਰਖ ਵਾਹਿਗੁਰੂ ਹੈ, ਜੋ ਸਭ ਨੂੰ ਦੇਖ ਰਿਹਾ ਹੈ, ਜੋ ਤੁਸੀਂ ਚੰਗਾ ਕਰ ਰਹੇ ਹੋ ਮਾੜਾ ਕਰ ਰਹੇ ਹੋ ਸਾਰਾ ਕੁਝ ਲਿਖਿਆ ਜਾ ਰਿਹਾ ਹੈ। ਸੱਚੇ ਦਰਬਾਰ 'ਚ ਲਵਾਸ ਕੰਮ ਆਉਣਾ ਨਹੀਂ, ਉੱਥੇ ਤਾਂ ਫਿਰ ਗੁਰੂ ਹੈ, ਜੇ ਸਾਡੇ ਗੁਰੂ ਹੋਣਗੇ ਗੁਰੂ ਸਾਡੇ 'ਤੇ ਕਿਰਪਾ ਕਰਨਗੇ। ਹੁਣ ਪਿਆਰੇ ਖਾਲਸਾ ਜੀ, ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ, ਉਹਨਾਂ ਨੇ ਅਵਤਾਰ ਉਦੋਂ ਧਾਰੇ ਜਦੋਂ ਗਾਵਾਂ ਦੀ ਧੁੰਦ ਛਾਈ ਹੋਈ ਸੀ, ਲੋਕ ਲੁੱਟੇ ਜਾ ਰਹੇ ਸੀ, ਕੋਈ ਸਹਾਰਾ ਨਹੀਂ ਸੀਗਾ ਲੋਕਾਂ ਦਾ, ਪਰ ਉਦੋਂ ਉਸ ਅਕਾਲ ਪੁਰਖ ਵਾਹਿਗੁਰੂ ਨੇ ਆਪਣੀ ਜੋਤ ਭੇਜੀ ਨਨਕਾਣਾ ਸਾਹਿਬ ਦੀ ਧਰਤੀ 'ਤੇ 1469 ਈਸਵੀ ਨੂੰ। ਕਲਿਆਣ ਦਾਸ ਬਾਪੂ ਜੀ, ਜੋ ਜਿਹਨੂੰ ਆਪਾਂ ਮਹਿਤਾ ਕਾਲੂ ਪਟਵਾਰੀ ਸਾਹਿਬ ਕਹਿੰਦੇ ਹਾਂ। ਸੋ ਮਾਤਾ ਤ੍ਰਿਪਤਾ ਦੀ ਪਵਿੱਤਰ ਕੁੱਖ ਨੂੰ ਭਾਗ ਲੱਗੇ ਹਨ।

ਪੰਡਿਤ ਨੂੰ ਕਹਿੰਦੇ ਆ, ਕਹਿੰਦੇ ਜੇ ਰਸਮ ਕਰਨੀ ਹੈ ਸਾਡੀ ਭੈਣ ਵੱਡੀ ਆ, ਪਹਿਲਾਂ ਰਸਮ ਇੱਧਰ ਕਰੋ ਫਿਰ ਅਸੀਂ ਕਰਾਂਗੇ। ਉਹ ਵਿਪਰ ਕਹਿੰਦਾ ਇਹ ਰਸਮ ਲੜਕੀਆਂ ਦੀ ਨਹੀਂ ਹੈ, ਲੜਕਿਆਂ ਦੀ ਹੈ। ਮਹਾਰਾਜ ਕਹਿੰਦੇ ਜਿਹੜੀ ਰਸਮ ਸਾਡੀ ਭੈਣ ਤੇ ਭਰਾ ਦੇ ਪਿਆਰ ਵਿੱਚ ਫਿੱਕ ਪਾ ਦੇਵੇ ਉਹ ਅਸੀਂ ਰਸਮ ਨਹੀਂ ਕਰਨੀ। ਜਵਾਬ ਦੇਤਾ ਏ ਮਹਾਰਾਜ ਕਹਿੰਦੇ ਜਿਹੜਾ ਧਾਗਾ ਪਾਉਣ ਲੱਗੇ ਇਹ ਚ ਦਇਆ ਹੈਗੀ ਹੈ, ਇਹ ਚ ਧਰਮ ਹੈਗਾ ਏ, ਇਹ ਚ ਸੰਤੋਖ ਹੈ, ਇਹ ਚ ਸਬਰ ਹੈ, ਇਹ ਚ ਸਿਮਰਨ ਹੈ, ਜਿਹੜਾ ਪਾ ਕੇ ਮੈਨੂੰ ਇਹ ਗਿਆਨ ਦੀ ਪ੍ਰਾਪਤੀ ਹੋ ਜੂਗੀ। ਗੁਰੂ ਸਾਹਿਬ ਨੇ ਉਲਟਾ ਗਿਆਨ ਕਰਾਤਾ ਹੈ। ਜੇ ਲਾਲਾ ਰਿਸ਼ੀ ਹਰਦਾਲ ਜੀਆਂ ਕੋਲੇ ਪੜਨਗੇ ਉਹਨਾਂ ਨੂੰ ਗਿਆਨ ਕਰਾ ਕੇ ਆ ਗਏ ਹੈ, ਕਿਉਂਕਿ ਖੁਦ ਰੱਬ ਅਕਾਲ ਪੁਰਖ ਦੀ ਜੋਤ ਉਹਨਾਂ ਜਿਹੜੇ ਧੁਰ ਦਰਗਾਹ ਤੋਂ ਪੜੇ ਹੋਣ ਉਹਨਾਂ ਨੂੰ ਦੁਨਿਆਵੀ ਅਧਿਆਪਕ ਨਹੀਂ ਪੜ੍ਹਾ ਸਕਦੇ ਹੈ। ਸਾਰੇ ਪਾਸੋਂ ਲਾਂਭਾ ਆ ਰਿਹਾ ਹੈ ਤੇ ਪਿਤਾ ਮਹਿਤਾ ਕਾਲੂ ਜੀ ਨੇ ਆਪਣੇ ਬੇਟੇ ਨੂੰ ਨਾਨਕ ਨੂੰ ਕਹਿੰਦੇ ਜਾ ਗਾਵਾਂ ਮੱਝਾਂ ਚਾਰਨ ਚਲਿਆ ਜਾ। ਸਾਰੇ ਪਾਸੋਂ ਲਾਂਭ ਆ ਗਿਆ ਕੰਮ ਕਰ ਲਾ। ਗਾਵਾਂ ਮੱਝਾਂ ਚਾਰਨ ਵਾਸਤੇ ਗਿਆ, ਗੁਰੂ ਨਾਨਕ ਮਹਾਰਾਜ ਗਏ ਹੈ, ਆਪ ਇੱਕ ਦਰਖਤ ਥੱਲੇ ਪੈ ਗਏ ਹੈ ਤੇ ਗਾਵਾਂ ਮੱਝਾਂ ਨੇ ਜੱਟ ਜ਼ਿਮੀਂਦਾਰ ਦੀ ਖੇਤੀ ਪੈਲੀ ਦਾ ਨੁਕਸਾਨ ਕਰਤਾ। ਉਹ ਗੇੜਾ ਮੰਨ ਗਿਆ ਸੀ, ਦੇਖਦਾ ਹੈ ਕਹਿੰਦਾ ਵੀ ਇਹ ਨੁਕਸਾਨ ਹੋ ਗਿਆ, ਇਹ ਤਾਂ ਨਾਨਕ ਦੀਆਂ ਗਾਵਾਂ ਮੱਝਾਂ ਹਨ, ਮਹਿਤਾ ਕਾਲੂ ਦਾ ਪਟਵਾਰੀ ਦਾ ਪੁੱਤ ਆ। ਉਹ ਸਮੇਂ ਦੀ ਸਰਕਾਰ ਰਾਜਾ ਰਾਏਬਲਾਰ ਮੁਸਲਮਾਨ ਰਾਜਾ, ਉਹਦੇ ਕੋਲ ਸ਼ਿਕਾਇਤ ਲੈ ਕੇ ਚੱਲਿਆ ਗਾ, ਕਹਿੰਦਾ ਜੀ ਆ ਕੇ ਦੇਖੋ ਮੁਆਵਜ਼ਾ ਦਵਾਓ, ਇੰਨਾ ਨੁਕਸਾਨ ਹੋ ਗਿਆ। ਰਾਜਾ ਰਾਏਬਲਾਰ ਸਿਪਾਹੀ ਲੈ ਕੇ ਨਾ ਜੋ ਸੁਣਦੇ ਆ ਉਹਨਾਂ ਨੂੰ ਨਾਲ ਲੈ ਕੇ ਨਾ ਮੌਕਾ ਦੇਖਣ ਵਾਸਤੇ ਆ ਗਿਆ। ਦੇਖੀ ਨਾ ਉੱਥੇ ਜ਼ਮੀਨ ਜਿਹੜੀ ਪੈਲੀ ਖੜੀ ਸੀਗੀ ਉਹ ਉਦੋਂ ਵੀ ਹਰੀ ਭਰੀ ਵਧੀਆ ਖੜੀ ਆ, ਕੋਈ ਨੁਕਸਾਨ ਨਹੀਂ ਹੋਇਆ। ਕਹਿੰਦੇ ਭਾਲ ਕਰੋ ਕਿੱਥੇ ਆ, ਨਾਨਕ ਜੀ ਕਿੱਥੇ ਆ, ਭਾਲ ਕਰੋ। ਭਾਲਣ ਲੱਗ ਗਏ ਹੈ, ਹੁਣ ਅਨੋਖਾ ਦ੍ਰਿਸ਼ ਦੇਖਿਆ ਏ, ਚੰਨ ਵਰਗੇ ਮੁਖੜੇ ਤੇ ਸ਼ੇਸ਼ਨਾਗ ਨੇ ਛਾਇਆ ਕੀਤੀ ਹੈ ਰਾਜਾ ਰਾਏਬਲਾਰ। ਉਹ ਸੀਨ ਦੇਖ ਕੇ, ਉਹ ਦ੍ਰਿਸ਼ ਦੇਖ ਕੇ ਉਹ ਜੱਟ ਜ਼ਿਮੀਂਦਾਰ ਨੂੰ ਕਹਿੰਦਾ ਤੇਰੀ ਖੇਤੀ ਨਹੀਂ ਉਜਾੜੀ, ਭਾਗ ਅਸਾਂ ਦਾ ਜਗਾਇਆ, ਇਹ ਨੀ ਮੱਝੀਆਂ ਦਾ ਮਾਹੀ, ਇਹ ਤਾਂ ਮੇਰਾ ਮੌਲਾ ਆਇਆ, ਇਹਨੂੰ ਰਹਿਣ ਦਿਓ, ਘੜੀ ਕੁ ਹੋਰ ਸੋਇਆ ਜਗਾਇਓ ਨਾ, ਚਾਰ ਘੜੀਆਂ ਆਰਾਮ ਕਰ ਲੈਣ ਦਿਓ, ਥੱਕ ਗਏ ਹੋਣੇ ਹੈ। ਚਰਨਾਂ ਵਾਲੇ ਪਾਸੇ ਬੈਠਾ ਹੋ ਗਿਆ ਮੁਸਲਮਾਨ ਰਾਜਾ ਰਾਏਬਲਾਰ, ਤੱਕੀ ਜਾਂਦਾ ਹੈ ਨੂਰੀ ਚਿਹਰੇ ਨੂੰ। ਮਹਾਰਾਜ ਬੈਠੇ ਹੋ ਗਏ, ਸ਼ੇਸ਼ਨਾਗ ਚਲਿਆ ਗਿਆ। ਰਾਏਬਲਾਰ ਮੁਸਲਮਾਨ ਰਾਜ ਨੇ ਗੁਰੂ ਨਾਨਕ ਮਹਾਰਾਜ ਚਰਨਾਂ ਤੇ ਆਪਦਾ ਸੀਸ ਰੱਖਦਾ, ਕਹਿੰਦਾ ਨਾਨਕ ਸ਼ਾਹ ਏ, ਤੂੰ ਮੇਰਾ ਨਾਨਕ ਪੀਰ ਆ, ਫਿਰ ਲੋਕਾਂ ਨੇ ਮੰਨੇ ਵਾਕੇ ਹੀ ਰੱਬ ਹੈ। ਭੈਣ ਨਾਨਕੀ ਜਦ ਕਿਹਾ ਫਿਰ ਨੀ ਲੋਕਾਂ ਨੂੰ ਪਤਾ ਲੱਗਿਆ, ਰਾਜਾ ਕਹਿੰਦਾ ਵੀ ਇਹ ਤਾਂ ਖੁਦ ਖੁਦਾ ਦਾ ਰੂਪ ਹੈ। ਉਲਾਂਭੇ ਆ ਰਹੇ ਹਨ, ਹੁਣ ਮਹਿਤਾ ਕਾਲੂ ਜੀ ਕਹਿੰਦੇ ਹੈ ਆਪਣੇ ਪੁੱਤ ਨੂੰ, ਕਹਿੰਦੇ ਬੇਟਾ ਸਾਰੇ ਪਾਸੋਂ ਉਲਾਂਭੇ ਆ ਰਹੇ ਹੈ, ਆ ਚੱਕ ਲਾ 20 ਰੁਪਏ, ਕੋਈ ਸੱਚਾ ਸੌਦਾ, ਕੋਈ ਇਹੋ ਜਿਹਾ ਵਣਜ ਵਪਾਰ ਕਰਕੇ ਆਈ, 4 ਪੈਸੇ ਬਚ ਜਾਣ, 4 ਪੈਸੇ ਆਪਾਂ ਨੂੰ ਬਚ ਜਾਣ। ਹਰੇਕ ਮਾਪਿਆਂ ਦੀ ਆਸ ਹੁੰਦੀ ਹੈ ਕਿ ਬੱਚਾ ਪੜ੍ਹ ਲਿਖ ਕੇ ਉੱਚ ਅਹੁਦੇ ਤੇ ਬੈਠੂਗਾ, ਕੋਈ ਨੌਕਰੀ ਕਰੂਗਾ, ਕੋਈ ਕਾਰ ਵਿਹਾਰ ਕਰੂਗਾ, ਸਾਨੂੰ ਵੀ ਸੁੱਖ ਦੇ ਦਿਨ ਦੇਖਣ ਨੂੰ ਮਿਲਣਗੇ। ਲਓ ਹੁਣ ਉਹੀ ਗੱਲ ਸਮਝ ਕੇ ਮਹਿਤਾ ਕਾਲੂ ਨੇ ਆਪਣੇ ਪੁੱਤਰ ਨੂੰ ਇੱਕ ਦੁਨਿਆਵੀ ਪੁੱਤਰ ਸਮਝ ਕੇ 20 ਰੁਪਏ ਦੇ ਕੇ ਨਾਲ ਬਾਲਾ ਸੰਧੂ ਆ, ਦੋਵੇਂ ਜਾਣੇ ਜਿਵੇਂ ਸੱਚਾ ਸੌਦਾ ਕਰਨ ਵਾਸਤੇ ਜਾ ਰਹੇ ਹੈ। ਬਚਪਨ ਦੇ ਵਿੱਚ ਹੀ ਖਰਾ ਸੌਦਾ ਜਿਵੇਂ ਸੱਚਾ ਸੌਦਾ ਗੁਰੂ ਨਾਨਕ ਮਹਾਰਾਜ ਨੇ ਕੀਤਾ, ਮੇਰੇ ਸਾਥੀ ਬਿਆਨ

ਬਚਪਨ ਦੇ ਵਿੱਚ ਹੀ ਗੁਰੂ ਨਾਨਕ ਮਹਾਰਾਜ ਜੀਆਂ ਨੇ 20 ਰੁਪਏ ਦਾ ਖਰਾ ਤੇ ਸੱਚਾ ਸੌਦਾ ਕੀਤਾ। ਜਦੋਂ ਭੁੱਖੇ ਸਾਧੂਆਂ ਨੂੰ ਭੋਜਨ ਛਕਾ ਕੇ ਆਏ ਨਾ, ਬਾਪੂ ਜੀ ਪਿਤਾ ਜੀ ਪੁੱਛਦੇ ਆ, ਨਾਨਕ ਕਿਹੋ ਜਿਹਾ ਵਣਜ ਕਰਕੇ ਆਇਆ, ਕਿੰਨੇ ਕੁ ਪੈਸੇ ਬਚੇ ਆਪਾਂ ਨੂੰ? ਗੁਰੂ ਸਾਹਿਬ ਨੇ ਰਮਜ ਬੋਲਤੀ, ਕਹਿੰਦੇ ਪਿਤਾ ਜੀ ਇਹੋ ਜਿਹਾ ਵਣਜ ਕਰਕੇ ਆਇਆ, ਇਹੋ ਜਿਹਾ ਵਪਾਰ ਕਰਕੇ ਆਇਆ, ਉਹਦਾ ਫਾਇਦਾ ਇੱਥੇ ਵੀ ਹੋਊ, ਦਰਗਾਹ 'ਚ ਵੀ ਤੁਹਾਨੂੰ ਮਿਲੂਗਾ। ਕਹਿੰਦੇ ਬੇਟਾ ਬਾਜ਼ਾਰ ਤਾਂ ਪਾਈ ਜਾਂਦਾ। ਗੁਰੂ ਨਾਨਕ ਜੀ ਕਹਿੰਦੇ ਪਿਤਾ ਜੀ ਤੁਸੀਂ ਦੱਸੋ ਵੀ ਜੇ ਕੋਈ ਭੁੱਖਾ ਮਿਲ ਜਾਵੇ ਉਹਨੂੰ ਪ੍ਰਸ਼ਾਦਾ ਛਕਾ ਦਈਏ ਤਾਂ ਉਹ ਵੱਡਾ ਵਣਜ ਵਪਾਰ ਤਾਂ ਨਹੀਂ ਹੋ ਸਕਦਾ, ਜੇ ਕੋਈ ਪਿਆਸਾ ਮਿਲ ਜਾਵੇ ਤੇ ਉਹਨੂੰ ਆਪਾਂ ਛਕਾ ਦਈਏ ਜਲ, ਉਹ ਤ੍ਰਿਪਤ ਹੋ ਜਾਊਗਾ, ਉਹਦੀ ਆਤਮਾ ਨੂੰ ਸ਼ਾਂਤੀ ਹੋਊਗੀ, ਅਸੀਸ ਦੇਊਗਾ, ਇਹ ਤੋਂ ਵੱਡਾ ਵਣਜ ਨਹੀਂ ਹੋ ਸਕਦਾ। ਕਹਿੰਦੇ ਨਾਨਕਾ ਕੀ ਬੁਝਾਰਤਾਂ ਪਾਈ ਜਾਂਦਾ, ਕੀ ਕਰਕੇ ਆ, ਕਿੱਥੇ ਲੰਗਰ ਦੀ ਗੱਲ ਆ, ਕਿੱਥੇ ਪਾਣੀ ਦੀ ਗੱਲ ਆ, ਇਹ ਗੱਲ ਵੱਖਰੀ ਆ, ਜਿਹੜਾ ਮੈਂ ਤੈਨੂੰ ਪਿਤਵਾ ਹੈ ਉਹਦਾ ਕੀ ਕਰਕੇ ਆਇਆ? ਕਹਿੰਦਾ ਜੀ ਮੈਂ ਤਾਂ ਫਿਰ ਆਹੀ ਕਰਕੇ ਆਇਆ ਹੈ, ਰੱਬ ਦੇ ਪਿਆਰੇ ਰਿਸ਼ੀ ਮੁਨੀ ਮਹਾਤਮਾ ਬੈਠੇ ਸੀ, ਲੰਗਰ ਲਾਤਾ ਹੈ, ਜਗਦੀਸ਼ ਨੇ, ਕਰਤਾਰ ਨੇ, ਨਿਰੰਕਾਰ ਨੇ ਭੰਡਾਰੇ ਖੋਲਤੇ, ਆਪਦੇ ਹੱਥੀਂ ਪਦਾਰਥ ਛਕਾਇਆ। ਤੇ ਕਹਿੰਦੇ ਆ ਗੁੱਸੇ 'ਚ ਆਏ ਪਿਤਾ ਜੀ, ਚਪੇੜਾਂ ਵੀ ਮਾਰਨ ਲੱਗੇ ਆ, ਕੋਈ ਕਹਿੰਦਾ ਮਾਰੀ ਆ, ਕੋਈ ਕਹਿੰਦਾ ਮਾਰਨ ਲੱਗੇ ਆ, ਤੇ ਭੈਣ ਨਾਨਕੀ ਨੇ ਬਾਂਹ ਫੜ ਲਈ, ਕਹਿੰਦੀ ਮੇਰੇ ਵੀਰ ਦੇ ਚਪੇੜਾਂ ਨਾ ਤੂੰ ਮਾਰ ਬਾਵਲਾ, ਇਹ ਰੱਬ ਹੈ। ਉਹ ਕਹਿੰਦਾ ਨਾਨਕੀ ਇਹ ਰੱਬ ਹੈ ਤੇ ਸਾਨੂੰ ਕਿਉਂ ਖਰਾਬ ਕਰ ਰਿਹਾ ਹੈ, ਜਿਹੜੇ ਕੰਮ ਕੀਤੇ ਅੱਗੇ ਭੇਜਿਆ ਸੀ ਉਹ ਕੰਮ ਕਰਨਾ ਸੀਗਾ। ਉਹ ਕਹਿੰਦੀ ਮੈਂ ਲੈ ਜਾਂਦੀ ਹਾਂ, ਮੈਂ ਸੁਲਤਾਨਪੁਰ ਲੋਧੀ ਲੈ ਜਾਂਦੀ ਹਾਂ, ਤੂੰ ਕੁਝ ਨਾ ਕਹਿ, ਉੱਥੇ ਨਵਾਬ ਦੌਲਤ ਖਾਂ ਉਹਦੇ ਮੋਦੀ ਖਾਣੇ 'ਚ ਮੈਂ ਨੌਕਰੀ ਲਵਾ ਦਿੰਦੀ ਹਾਂ, ਕਿਉਂਕਿ ਗੁਰੂ ਸਾਹਿਬ ਦਾ ਭਣੋਈਆ ਭਾਈ ਆ ਜੈ ਰਾਮ ਜੀ ਉੱਥੇ ਨੌਕਰੀ ਕਰਦਾ। ਹਲੋ ਸੁਣੋ, ਕਾਵਿ ਰਚਨਾ ਮਹਾਰਾਜ ਉੱਥੇ ਪਹੁੰਚਦੇ ਹੈ, ਨਵਾਬ ਦੌਲਤ ਖਾਂ ਦੇ ਮੋਦੀ ਖਾਨੇ ਵਿੱਚ ਤਲਾਵੇ ਲੱਗੇ ਗੁਰੂ ਨਾਨਕ ਮਹਾਰ, ਰੱਬ ਗਰੀਬਾਂ ਦੀ ਖਾਤਰ ਤਲਾਵਾ ਬਣਿਆ, ਰਾਸ਼ਨ ਦੇਤਾ ਲੋਕਾਂ ਨੂੰ, ਇੱਕ ਨਵਾਂ ਪੈਸਾ ਨਹੀਂ ਲਿਆ ਗਿਆ, ਲੋਕਾਂ ਨੇ ਵੀ ਘਰ ਭਰ ਲਏ, ਆਪਦੇ ਘਰ ਭਰ ਲਏ ਹੈ, ਭੈਣ ਨਾਨਕੀ ਦੀਆਂ ਸਹੇਲੀਆਂ ਨਾਲੇ ਤਾਂ ਰਾਸ਼ਨ ਲੈ ਗਈਆਂ, ਨਾਲੇ ਕਹਿੰਦੀਆਂ ਭੈਣੇ ਜਿਹੜਾ ਨਵਾਬ ਦੌਲਤ ਖਾਂ ਹੈ ਨਾ, ਜਿਹੜਾ ਨਵਾਬ ਦੌਲਤ ਖਾਂ ਹੈ ਨਾ, ਉਹਦੀ ਬਿਰਤੀ ਬੁੱਧੀ ਹੋਰ ਹੈ, ਤੇਰਾ ਜਿਹੜਾ ਭਰਾ ਇਹ ਨਵਾਂ ਤਲਾਵਾ ਬਣ ਕੇ ਆਇਆ, ਇਹ ਲੋਕਾਂ ਤੋਂ ਪੈਸੇ ਲੈਂਦਾ ਨਹੀਂ ਗਾ, ਘਰੇ ਆਊਗਾ ਰੋਕੀ, ਜੇ ਕਿਤੇ ਹਿਸਾਬ ਕਿਤਾਬ ਹੋ ਜਾਏ ਨਾ ਗਲਤ ਗੱਲ ਬਣ ਜਾਊਗੀ। ਜਦੋਂ ਆਪਣਾ ਗੁਰੂ ਨਾਨਕ ਮਹਾਰਾਜ ਸ਼ਾਮ ਨੂੰ ਘਰੇ ਆਉਂਦੇ ਆ, ਭੈਣ ਨਾਨਕੀ ਪ੍ਰਸ਼ਾਦਾ ਛਕਾਉਂਦੀ ਆ, ਕਹਿੰਦੀ ਵੀਰ ਇੱਕ ਗੱਲ ਕਹਾਂ। ਮਹਾਰਾਜ ਕਹਿੰਦੇ ਦੱਸ। ਮਹਾਰਾਜ ਕਹਿੰਦੇ ਦੱਸ ਕੀ ਕਹਿਣੀ ਆ? ਉਹ ਕਹਿੰਦੀ ਵੀਰ ਅਸੀਂ ਹਾਂ ਗਰੀਬ, ਜਿਹੜਾ ਨਵਾਬ ਦੌਲਤ ਖਾਂ ਉਹਦੀ ਬਿਰਤੀ ਹੋਰ ਹੈ, ਤੂੰ ਮਸਾਂ ਤੈਨੂੰ ਕੰਮ ਮਿਲਿਆ, ਨੌਕਰੀ ਮਿਲੀ ਹੈ, ਤੇ ਤੂੰ ਮੋਦੀ ਖਾਨਾ ਲਟਾਈ ਜਾਂਦਾ। ਗੁਰੂ ਨਾਨਕ ਮਹਾਰਾਜ ਕਹਿੰਦੇ ਨਾਨਕੀ ਸਾਨੂੰ ਤੂੰ ਕੀ ਸਮਝਿਆ? ਉਹ ਕਹਿੰਦੀ ਮੈਂ ਤੁਹਾਨੂੰ ਸਮਝਿਆ ਰੱਬ। ਕਹਿੰਦੇ ਨਾਨਕੀ ਸਾਨੂੰ ਰੱਬ ਸਮਝ, ਰੱਬ ਦੇ ਦਰ ਤੇ ਕੋਈ ਮੰਗਣ ਵਾਸਤੇ ਆ ਜੇ, ਖਾਲੀ ਮੋੜਾਂ ਕਿਤੇ ਰੱਬ ਦੇ ਪਿਆਰੇ, ਮੈਂ ਹਾਂ ਮਜਬੂਰ ਨਾਨਕੀ, ਜਿਹੜਾ ਮੇਰੇ ਦਰ ਤੋਂ ਮੰਗਣ ਆਊਗਾ ਕੋਈ ਆ ਜੇ, ਮੈਂ ਖਾਲੀ ਨਹੀਂ ਮੋੜ ਸਕਦਾ ਗਿਆ, ਮੈਂ ਕਿਵੇਂ ਮੋੜੂ? ਉਹ ਕਹਿੰਦੀ ਹਿਸਾਬ ਕਿਤਾਬ ਉਹ ਕਹਿੰਦੇ ਹੋ ਜਾਣ ਦੇ, ਮੈਂ ਬੈਠਣ ਕਦੇ ਨੀ ਪੈਂਦੇ ਘਾਟੇ ਹਰ ਕੇ, ਸੰਤਾਂ ਨੂੰ ਜਿਹੜੇ ਰੱਬ ਦੇ ਨਾਂ ਤੇ ਲਟਾਉਣਾ ਹੋਵੇ ਨਾ ਉਦੋਂ ਕਦੇ ਘਾਟੇ ਨੀ ਪੈਂਦੇ ਗੇ। ਤੇ ਦੁਨਿਆਵੀ ਲੋਕਾਂ ਨੇ ਪੁੱਛਿਆ ਏ, ਹਿਸਾਬ ਕਿਤਾਬ ਵੀ ਕੀਤਾ ਏ, ਵਧਿਆ ਨੀ ਹੈ, ਵਧਿਆ ਗੁਰੂ ਸਾਹਿਬ ਦੇ ਘਾਟਾ ਕਿਤੇ ਨੀ ਹੋਇਆ, ਮੁਨਸ਼ੀ ਮੁਨੀਮ ਸੱਦੇ ਵਾਧੇ ਹੀ ਵਾਧੇ, ਵਾਧੇ ਹੀ ਵਾਧੇ, ਵੱਧ ਗਏ ਨੇ, 737 ਸਿਫਤਾਂ ਕੀ ਤੇਰੀਆਂ, ਵੱਧ ਗਏ ਹਨ। ਹੁਣ ਗੁਰੂ ਨਾਨਕ ਮਹਾਰਾਜ ਨੂੰ ਮੁੱਲਾ ਤੀ ਕਾਜੀ ਕਹਿੰਦੇ, ਸਾਡੇ ਨਾਲ ਨਵਾਜ਼ ਪੜੋ। ਹੁਣ ਦੁਨੀਆਂ ਦਾ ਮਾਲਕ ਨਿਰੰਕਾਰ ਜੋ ਦੁਨੀਆਂ ਨੂੰ ਤਾਰਨ ਵਾਸਤੇ ਆਇਆ, ਇੱਕ ਸੱਚ ਦਾ ਮਾਰਗ ਦਿਖਾਉਣ ਵਾਸਤੇ ਆਇਆ ਏ, ਇੱਕ ਮੁੱਲਾ ਤੇ ਕਾਜੀ ਦੇ ਨਾਲ ਨਵਾਜ਼ ਪੜਨ ਵਾਸਤੇ ਜਾਂਦਾ ਏ। ਔਰ ਸੁਲਤਾਨਪੁਰ ਦੀਆਂ ਸਖੀਆਂ ਲੜਕੀਆਂ ਸਹੇਲੀਆਂ ਇਕੱਠੀਆਂ ਹੋ ਕੇ ਭੈਣ ਨਾਨਕੀ ਨੂੰ ਕਹਿੰਦੀਆਂ, ਤੇਰਾ ਵੀਰ ਕਾਫਰ ਹੋ ਗਿਆ। ਲੋਕ ਕਹਿੰਦੇ ਆ ਵੀ ਭੈਣ ਨਾਨਕੀ ਦਾ ਵੀਰ ਕਾਫਰ ਹੋ ਗਿਆ ਏ, ਇਹਦਾ ਧਰਮ ਹੋਰ ਹੈ, ਮੁਸਲਮਾਨਾਂ ਦੇ ਨਾਲ ਮਸੀਬ ਜਾ ਕੇ ਨਵਾਜ਼ ਪੜੂਗਾ, ਚੱਲਿਆ ਹੈ ਪੜ੍ਹ ਨਾਨਕੀ ਵੀਰਾ ਨਵਾਜ਼ ਨਹੀਂ। ਉਹ ਕਹਿੰਦੀ ਬੰਦਾ ਨਹੀਂ ਚੋਜ ਜਾਣ ਸਕਦਾ ਰੱਬ ਦੇ, ਜਿਹੜੇ ਰੱਬ ਦੇ ਚੋਜ ਹੈ ਉਹ ਤਾਂ ਚੋਜ ਕਰਨ ਵਾਸਤੇ ਆਏ ਹੈ, ਉਹਨਾਂ ਦੇ ਚੋਜਾਂ ਨੂੰ ਆਮ ਬੰਦਾ ਨਹੀਂ ਜਾਣ ਸਕਦਾ। ਇਹ ਦੋਹਾਂ ਦੇ ਸਵਾਲ ਜਵਾਬ ਆ, ਢਾਡੀ ਜਥਾ ਬਿਆਨ।

ਇਨਸਾਨ ਆਮ ਬੰਦਾ ਨਹੀਂ ਸਮਝ ਸਕਦਾ ਹੈ। ਭੈਣ ਨਾਨਕੀ ਆਪਣੀਆਂ ਸਹੇਲੀਆਂ ਨੂੰ ਕਹਿੰਦੀ ਹੈ ਤਾਂ ਚੋਜ ਕਰ ਰਹੇ ਹੈ, ਨਾਨਕ ਨਿਰੰਕਾਰ ਹੈ। ਸੋ ਪਿਆਰੇ ਖਾਲਸਾ ਜੀ, ਗੁਰੂ ਸਾਹਿਬ ਦੇ ਚੋਜਾਂ ਦੀ ਗਿਣਤੀ ਨਹੀਂ ਹੋ ਸਕਦੀ। ਬੇਅੰਤ ਚੋਜ ਹਨ ਗੁਰੂ ਸਾਹਿਬ ਨੇ ਕਿਵੇਂ ਕਿਰਪਾ ਕੀਤੀ ਹੈ। ਖਾਲੀ ਭਾਂਡੇ ਵੀ ਭਰੇ ਹਨ ਗੁਰੂ ਨਾਨਕ ਮਹਾਰਾਜ ਜੀ ਨੇ, ਜਿਨ੍ਹਾਂ ਦੇ ਭਾਂਡੇ ਖਾਲੀ ਸੀ ਉਹ ਵੀ ਭਾਂਡੇ ਭਰੇ ਆ। ਇਹ ਨਹੀਂ ਹੈ ਵੀ ਦੁਨਿਆਵੀ ਭਾਂਡੇ, ਹੁਣ ਆਹ ਸਰੀਰ ਰੂਪੀ ਭਾਂਡਾ, ਮਾਫ ਕਰਿਓ, ਤੁਸੀਂ ਸਾਰੇ ਭਜਨੀਕ ਪੁਰਸ਼ ਬੈਠੇ ਹੋ, ਇੱਕ ਤਾਂ ਘਰ ਦੇ ਭਾਂਡੇ ਹੁੰਦੇ ਆ, ਉਹਨਾਂ ਨੂੰ ਬੀਬੀਆਂ ਬੜੇ ਸੰਵਾਰ ਕੇ ਲਿਸ਼ਕਾ ਕੇ ਚਮਕਾ ਚਮਕਾ ਕੇ ਰੱਖਦੇ ਹਾਂ। ਇੱਕ ਜਿਹੜਾ ਸਾਡਾ ਆਹ ਭਾਂਡਾ ਹੈ ਸਰੀਰ, ਇਹਦੇ ਉੱਪਰ ਤਾਂ ਅਸੀਂ ਬੜੇ ਵਧੀਆ ਵਸਤਰ ਪਾਉਂਦੇ ਹੈ, ਪਰ ਜੋ ਅੰਦਰ ਹੈ ਕਾਮ ਕ੍ਰੋਧ ਲੋਹ ਮੋਹ ਹੰਕਾਰ ਵਿੱਚ ਅਸੀਂ ਕਲਤਾਨ ਬੈਠੇ ਹਾਂ, ਹਰ ਵਕਤ ਮਾੜਾ ਸੋਚਣਾ। ਇਹ ਨਹੀਂ ਆ ਵੀ ਸਾਰੇ ਉਸ ਸ਼੍ਰੇਣੀ ਵਿੱਚ ਆਉਂਦੇ ਆ, ਕਈਆਂ ਦਾ ਜਿਵੇਂ ਮੂਰਖਾਂ ਦਾ ਟੋਲਾ ਮਨਮੁੱਖਾਂ ਦਾ ਟੋਲਾ ਏ, ਸੈਂਕੜੇ ਮਨਮੁੱਖ ਇਕੱਠੇ ਹੋ ਜਾਣ ਉਹ ਕੋਈ ਬੰਤ ਬਣਾਉਣ, ਵੀ ਜਿਹੜੇ ਇਹ ਰੋਜ਼ ਹੀ ਜਾਂਦੇ ਆ ਗੁਰੂ ਦੇ ਦਰ ਤੇ ਵਧੀਆ ਚਿੱਟੇ ਕੱਪੜੇ ਪਾ ਕੇ ਵਧੀਆ ਪੋਛਵੀਆਂ ਪੱਗਾਂ ਬੰਨ ਕੇ ਜਾਂਦੇ, ਇਹਨਾਂ ਨੂੰ ਰੋਕੋ, ਉੱਥੋਂ ਆਪਦੀ ਜਮਾਤ ਵਿੱਚ ਰਲਾਓ। ਇਹ ਮਨਮੁੱਖਾਂ ਦੀ ਗੱਲ ਹੈ, ਮਨਮੁੱਖ ਚਾਹੇ ਪੂਰੀ ਵਾਹ ਲਾ ਲੈਣ ਪੂਰਾ ਜ਼ੋਰ, ਵੀ ਉਹ ਗੁਰਮੁੱਖਾਂ ਦਾ ਮਨ ਪੱਟਣਾ ਹੈ ਉਹ ਨਹੀਂ ਪੱਟ ਸਕਦੇ। ਕਿਉਂ? ਉਹਨਾਂ ਉੱਪਰ ਤਾਂ ਗੁਰੂ ਦਾ ਨੂਰੀ ਰੰਗ ਮਜੀਠੀਆ ਰੰਗ ਚੜਿਆ ਹੁੰਦਾ। ਗੁਰੂ ਦਾ ਨੂਰੀ ਰੰਗ ਮਜੀਠੀਆ ਰੰਗ ਪਹਿਲੀ ਗੱਲ ਤਾਂ ਚੜ੍ਹਦਾ ਨਹੀਂ ਹੈ, ਮਾਫ ਕਰਿਓ, ਤੇ ਜੇ ਚੜ੍ਹ ਜੇ ਤਾਂ ਫਿਰ ਉਤਰਦਾ ਨਹੀਂ ਹੈ। ਤੇਰੇ ਪ੍ਰੇਮ ਦੀਵਾਨੇ ਕੀਤੇ ਦੁਨੀਆ ਕਾਫਰ ਕਹਿੰਦੀ ਹੈ, ਲੋਕ ਕਹਿਣਗੇ ਝੱਲਾ ਹੋਇਆ ਫਿਰਦਾ, ਘਰ ਦੀ ਗੱਲ ਨਹੀਂ ਸੁਣਦਾ, ਨਾ ਪਤਨੀ ਦੀ, ਨਾ ਮਾਂ ਦੀ, ਨਾ ਪਿਓ ਦੀ, ਨਾ ਬੱਚਿਆਂ ਦੀ, ਨਾ ਹੋਰ ਕਿਸੇ ਦੀ। ਕਹਿੰਦਾ ਮੈਂ ਗੁਰੂ ਕੋਲੇ ਜਾਣਾ, ਮੈਂ ਗੁਰੂ ਦੇ ਦਰ ਤੇ ਜਾਣਾ, ਮੈਂ ਉੱਥੇ ਜਾਣਾ, ਮੈਂ ਗੁਰੂ ਦੇ ਸਥਾਨ ਤੇ ਜਾਣਾ ਹੈ। ਬਸ ਉਹਨੂੰ ਉਹੋ ਜਿਹੀ ਤਾਂ ਜਿਵੇਂ ਅਮਲੀ ਨੂੰ ਐਬ ਲੱਗਦਾ ਵੀ ਇਹਨੂੰ ਨਸ਼ਾ ਚਾਹੀਦਾ ਹੈ, ਇਸੇ ਤਰ੍ਹਾਂ ਗੁਰਮੁੱਖਾਂ ਦੇ ਚ ਇਹ ਐਬ ਹੁੰਦਾ ਵੀ ਮੇਰਾ ਨਿਤਨੇਮ ਨਾ ਖੁੰਝ ਜਾਵੇ, ਮੈਂ ਕੀਰਤਨ ਸਰਵਣ ਕਰਨਾ, ਮੈਂ ਆਪਦਾ ਨਿਤਨੇਮ ਕਰਨਾ, ਮੈਂ ਆਹ ਸੇਵਾ ਕਰਨੀ, ਉਹੋ ਜਿਹੀ ਲਗਨ ਲੱਗਦੀ ਹੈ, ਪਰ ਇਹ ਵਿਰਲਿਆਂ ਨੂੰ ਲੱਗਦੀ ਹੈ। ਪਰ ਜਿਹੜੇ ਗੁਰਮੁਖ ਹੁੰਦੇ ਆ, ਗੁਰਮੁਖ ਜਨ, ਗੁਰੂ ਦੇ ਭਗਤ, ਗੁਰੂ ਦੇ ਸਿੱਖ, ਜਿਹੜੇ ਮੰਜ਼ਲ ਤੇ ਪਹੁੰਚੇ ਆ, ਜਿਹੜੇ ਅੰਦਰੋਂ ਵੀ ਰੱਜੇ ਆ ਤੇ ਬਾਹਰੋਂ ਵੀ ਰੱਜੇ, ਇਹੋ ਜਿਹੀਆਂ ਰੂਹਾਂ ਨਾਮ ਦੇ ਰਸੀਏ, ਉਹ ਗੁਰਮੁਖ ਜਨ ਨਾ ਜੇ ਚਾਹੁਣ ਇੱਕ ਗੁਰਮੁਖ ਵੀ ਉਹ ਸੈਂਕੜੇ ਮਨਮੁੱਖਾਂ ਨੂੰ ਗੁਰਮੁਖ ਬਣਾ ਸਕਦਾ। ਇੱਕ ਗੁਰਮੁਖ ਜਨ ਉਹਨਾਂ ਕੋਲ ਜਾਵੇ, ਉਹਨਾਂ ਨੂੰ ਦੱਸੇ ਉਹ ਤੁਸੀਂ ਇੱਥੇ ਬੈਠੇ ਹੋ, ਉਹ ਅਕਾਲ ਪੁਰਖ ਵਾਹਿਗੁਰੂ ਨੇ ਮਨੁੱਖਾਂ ਦੇ ਹੀ ਬਖਸ਼ੀ ਹੈ ਆਪਾਂ ਨੂੰ। ਮਾਨਸ ਜਨਮ ਦਲੰਬ ਹੈ ਹੋਏ ਨਾ ਬਾਰੰਗ ਬਾਰ, ਪਤਾ ਨਹੀਂ ਕਿੰਨੀ ਵਾਰੀ ਮੌਤ ਮਿਲੀ ਹੋਣੀ, ਕਿੰਨੀ ਵਾਰੀ ਜਨਮ ਮਿਲਿਆ ਹੋਣਾ, ਕਿਹੜੀਆਂ ਜੂਨਾਂ ਭੁਗਤੀਆਂ ਹੋਣੀਆਂ। ਹੁਣ ਮਨੁੱਖਾਂ ਦੇ ਹੀ ਵਿੱਚ ਆਏ ਹੈ, ਉਹ ਹੁਣ ਵੀ ਤੁਸੀਂ ਰਾਕਸ਼ ਵਾਲਾ ਕੰਮ ਕਰੀ ਜਾਂਦੇ ਹੋ, ਥੋੜੀ ਵਿਪਰੀਤ ਬੁੱਧੀ ਹੈ, ਬੁੱਧੀ ਤੇ ਕੰਟਰੋਲ ਕਰੋ, ਕਿਸੇ ਦਾ ਮਾੜਾ ਕਰਕੇ, ਕਿਸੇ ਨੂੰ ਲੁੱਟ ਕੇ, ਕਿਸੇ ਦੀ ਬਗਦੋਈ ਕਰਕੇ, ਕਿਸੇ ਦਾ ਨੁਕਸਾਨ ਕਰਕੇ, ਕਦੇ ਵੀ ਕੋਈ ਉੱਚ ਅਹੁਦਿਆਂ ਤੇ ਨਹੀਂ ਬੈਠਾ। ਇਹ ਥੋੜੇ ਜੇ ਸਮੇਂ ਵਾਸਤੇ ਦਾ ਸੁੱਖ ਮਿਲ ਜੂਗਾ, ਪਰ ਸਦਾ ਸੁੱਖ ਨਹੀਂ ਮਿਲਣਾ, ਕਿਸੇ ਨੂੰ ਨੁਕਸਾਨ ਕਰਕੇ ਆਪਦਾ ਫਾਇਦਾ ਕੀਤਾ ਤਾਂ। ਪਰ ਜਾਣ ਪ੍ਰਭੂ ਤਾਂ ਜਾਣਦਾ ਹੈ ਨਾ। ਹੁਣ ਜਿਹੜੇ ਗੁਣੀ ਗਿਆਨੀ ਹੈ, ਪ੍ਰਚਾਰਕ ਹੈ, ਰੱਬ ਦੇ ਪਿਆਰੇ ਹੈ, ਰਾਗੀ ਢਾਡੀ ਹੈ, ਸਾਨੂੰ ਇਹ ਇਤਿਹਾਸ ਸੁਣਾਉਂਦੇ, ਚਾਹੇ ਅਸੀਂ ਜਾਣਦੇ ਹਾਂ, ਤੁਸੀਂ ਸਾਥੋਂ ਵੱਧ ਜਾਣਦੇ ਹੋ, ਚਾਹੇ ਸਾਨੂੰ ਪਤਾ ਹੀ ਹੈ, ਪਰ ਜਦੋਂ ਗੁਰੂ ਦੇ ਦਰ ਤੇ ਆਉਣੇ ਉਦੋਂ ਆਪਾਂ ਗੁਰੂ ਦੀ ਹੀ ਗੱਲ ਕਰਨੀ ਹੈ, ਗੁਰੂ ਦੀਆਂ ਬਾਤਾਂ ਹੀ ਪਾਉਣੀਆਂ, ਤੁਸੀਂ ਹੰਗਾਰਾ ਭਰਨਾ। ਇੱਕ ਵਾਰੀ ਸਾਰੀ ਸੰਗਤ ਕਹੋ ਸਤਿਨਾਮ ਸ਼੍ਰੀ ਵਾਹਿਗੁਰੂ। ਸੋ ਪਿਆਰੇ ਖਾਲਸੇ, ਜੋ ਕਾਵਿ ਰਚਨਾ ਸਰਵਣ ਕਰੋ, ਸਮਾਂ ਸੀਮਤ ਹੈ। ਮਹਾ ਰਾਜ ਦੀ ਭੈਣ ਬੇਬੇ ਨਾਨਕੀ ਕਹਿੰਦੀ, ਘਬਰਾਓ ਨਾ ਮੇਰੇ ਵੀਰ ਨੂੰ, ਇਹ ਮੁੱਲਾ ਕਾਜੀ ਇਹਨਾਂ ਦਾ ਜ਼ੋਰ ਹੈ, ਰਾਜ ਹੈ, ਸਾਨੂੰ ਹਿੰਦੂਆਂ ਨੂੰ ਸਾਨੂੰ ਕੋਈ ਸਮਝਦੇ ਨਹੀਂ ਹਨ, ਪਰ ਸਾਡੇ ਜਿਹੜੇ ਰਾਖੇ ਹੈ ਇਹ ਗੁਰੂ ਨਾਨਕ ਮਹਾਰਾਜ, ਉਹਨਾਂ ਨੇ ਬੜੀ ਅਪਾਰ ਬਖਸ਼ਿਸ਼ ਕਿਰਪਾ ਕੀਤੀ ਹੈ। ਹੁਣ ਮਸੀਤ ਵਿੱਚ ਚਲੇ ਗਏ ਗੁਰੂ ਨਾਨਕ ਮਹਾਰਾਜ, ਮੁੱਲਾ ਤੇ ਕਾਜੀ ਖੜੇ ਹੈ, ਲੋਕਾਂ ਦਾ ਇਕੱਠ ਹੋ ਗਿਆ, ਤਮਾਸ਼ਾ ਦੇਖਣ ਵਾਸਤੇ ਆਏ ਹੈ, ਵੀ ਨਵਾਜ਼ ਪੜੂਗਾ ਕਿ ਐਵੇਂ ਹੀ ਕਹਿਤਾ ਏ ਵੀ ਪਖੰਡ ਆ ਜਾਂ ਢੋਂਗ ਰਚਿਆ ਏ। ਭੈਣ ਨਾਨਕੀ ਪਿੱਛੇ ਖੜੀ ਹੈ, ਉਹ ਵੀ ਦੇਖਦੀ ਹੈ ਵੀ ਕਿੱਡੇ ਮੂਰਖ ਲੋਕ ਹੈ ਜਿਹੜੇ ਮੇਰਾ ਵੀਰ ਰੱਬ ਹੈ, ਰੱਬ ਦੇ ਚੋਜਾਂ ਨੂੰ ਨਹੀਂ ਜਾਣ ਸਕੇਗੇ। ਮਹਾਰਾਜ ਨੂੰ ਮੁੱਲਾ ਤੇ ਕਾਜੀ ਕਹਿੰਦੇ, ਤੁਹਾਨੂੰ ਨਵਾਜ਼ ਪੜ੍ਹਨੀ ਆਉਂਦੀ ਹੈ? ਗੁਰੂ ਨਾਨਕ ਮਹਾਰਾਜ ਕਹਿੰਦੇ, ਹਾਂ ਪੜ੍ਹਾਂਗੇ, ਮੈਂ ਇੱਥੇ ਬਹਿ ਜਾਂਦਾ ਏ, ਜਦੋਂ ਤੁਸੀਂ ਨਵਾਜ਼ ਪੜ੍ਹੋਗੇ ਮੈਨੂੰ ਦੱਸ ਦਿਓ ਵੀ ਨਵਾਜ਼ ਸ਼ੁਰੂ ਹੋ ਗਈ ਹੈ। ਗੁਰੂ ਨਾਨਕ ਮਹਾਰਾਜ ਤਾਂ ਬੈਠ ਗਏ ਚੌਂਕੜਾ ਲਾ ਕੇ, ਮੁੱਲਾ ਤੇ ਕਾਜੀ ਜਿਵੇਂ ਨਵਾਜ਼ ਪੜ੍ਹਦੇ ਹੁੰਦੇ ਹੈ, ਗੋਡਿਆਂ ਰਾਹੀਂ ਬੈਠ ਕੇ ਕੰਨ ਫੜਦੇ ਆ, ਨੱਕ ਰਗੜਦੇ ਆ, ਉਹਨਾਂ ਨੇ 5-7 ਮਿੰਟ ਲਾਏ ਜਿੰਨੇ ਚਿਰ ਪੜ੍ਹਦੇ ਹੁੰਦੇ ਆ, ਨਵਾਜ਼ ਪੜ੍ਹ ਕੇ ਖੜੇ ਹੋ ਗਏ। ਗੁਰੂ ਨਾਨਕ ਮਹਾਰਾਜ ਤਾਂ ਉਵੇਂ ਅਡੋਲ ਬੈਠੇ ਹੈ,
ਜਦੋਂ ਖੜੇ ਹੋ ਗਏ ਨਾ ਮੁੱਲਾ ਤੇ ਕਾਜੀ, ਉਹ ਹੰਕਾਰ ਭਰੇ ਲਹਿਜੇ ਵਿੱਚ ਕਹਿੰਦੇ ਆ, ਨਾਨਕ ਜੀ ਜੇ ਤੁਹਾਨੂੰ ਨਵਾਜ਼ ਪੜ੍ਹਨੀ ਨਹੀਂ ਸੀ ਆਉਂਦੀ, ਤੁਸੀਂ ਇਹ ਪਖੰਡ ਢੌਂਗ ਕਿਉਂ ਰਚਿਆ? ਉਦੋਂ ਹੀ ਕਹਿ ਦਿੰਦੇ ਵੀ ਮੈਂ ਨਹੀਂ ਪੜ੍ਹ ਸਕਦਾ, ਇੱਥੇ ਆਉਣ ਦੀ ਕੀ ਲੋੜ ਸੀਗੀ, ਹਾਰ ਮੰਨ ਲੈਂਦੇ, ਕਹਿ ਦਿੰਦੇ ਨਹੀਂ ਆਉਂਦਾ ਹੈ। ਗੁਰੂ ਨਾਨਕ ਮਹਾਰਾਜ ਕਹਿੰਦੇ ਤੁਸੀਂ ਨਵਾਜ਼ ਪੜ੍ਹੀ ਹੈ, ਮੁੱਲਾ ਕਹਿੰਦਾ ਮੈਂ ਪੜ੍ਹੀ ਹੈ, ਕਾਜੀ ਕਹਿੰਦਾ ਮੈਂ ਪੜ੍ਹੀ ਹੈ, ਮਹਾਰਾਜ ਕਹਿੰਦੇ ਆ ਤੁਹਾਡੀ ਦੇਹ ਤਾਂ ਇੱਥੇ ਸੀਗੀ ਸਾਡੇ ਕੋਲੇ, ਪਰ ਜਿਹੜਾ ਤੁਹਾਡਾ ਮਨ ਹੈ ਇਹ ਭੱਜਿਆ ਫਿਰਦਾ ਸੀ, ਕੋਈ ਤਾਂ ਬਛੇਰੀ ਉਹਦੇ ਘੋੜੀ ਸੂਈ ਹੈ, ਬਛੇਰਾ ਹੋਇਆ ਹੈ, ਉਹਦੇ ਘਰ ਵਾਲੀ ਪੀਰਾਂ ਮਾਰੀ ਹੈ, ਮੀਂਹ ਦਾ ਸਮਾਂ ਹੈ, ਬਛੇਰੀ ਦੇ ਕੋਲੇ ਟੋਆ ਹੈ, ਉਹਨੂੰ ਆਏ ਸੀ ਮੇਰੀ ਬਛੇਰੀ ਦੀ ਮੌਤ ਨਾ ਹੋ ਜਾਵੇ, ਤੇ ਕੋਈ ਫਿਰਦਾ ਉਹ ਸਿੰਧ ਦੇ ਇਲਾਕੇ ਚ ਕਾਬਲੇ ਚ ਘੋੜੇ ਦੀਆਂ ਨਸਲਾਂ ਦੇਖਦਾ ਵੀ ਆਹ ਘੋੜਾ ਵਧੀਆ, ਮੈਂ ਤੇ ਕਾਠੀ ਪਾਊਂਗਾ। ਮਹਾਰਾਜ ਕਹਿੰਦੇ ਇਹ ਪਖੰਡ ਹੈ, ਉੱਤੋਂ ਉੱਤੋਂ ਤੁਸੀਂ ਆ ਰੋਜੇ ਰੱਖਦੇ ਹੋ, ਪਖੰਡ ਕਰਦੇ ਹੋ, ਫਿਰ ਜੀਵ ਤੇ ਛੁਰੀ ਚਲਾਉਂਦੇ ਆ, 20 ਮਿੰਟ ਤੜਫਾਉਂਦੇ ਆ ਇਹ ਜਿਹੜੇ ਮੁਸਲਮਾਨ 20 ਮਿੰਟ ਤੜਫਾਉਂਦੇ ਆ ਜੀਵ ਨੂੰ, ਫਿਰ ਉਹਨੂੰ ਖਤਮ ਕਰਦੇ ਆ, ਫਿਰ ਉਹਨੂੰ ਛਕਦੇ ਆ। ਮਹਾਰਾਜ ਕਹਿੰਦੇ ਭੁੱਖੇ ਮਨ ਨੇ ਰੋਜੇ ਰੱਖਣੇ ਬੰਦ ਕਰੋ ਇਹ ਪਖੰਡ, ਇੱਕ ਵਾਰ ਭਗਵਾਨ ਦਾ ਨਾਮ ਲਈਏ ਕੀਤੇ ਕੋਟ ਪਰਾਹ ਦਾ ਨਾਸ਼ ਹੋਵੇ। ਕਹਿੰਦੇ ਹਿਰਦੇ ਵਿੱਚੋਂ ਕਹਿ ਲਓ, ਤੁਹਾਡਾ ਮਨ ਤਾਂ ਕਿਤੇ ਫਿਰਦਾ, ਦੇਹਾਂ ਤੁਹਾਡੀਆਂ ਇੱਥੇ ਹਨ, ਦੇਹ ਤੁਹਾਡੀ ਇੱਥੇ ਹੈ। ਸੋ ਪਿਆਰੇ ਖਾਲਸਾ ਜੀ, ਗੁਰੂ ਨਾਨਕ ਮਹਾਰਾਜ ਮਸੀਤ ਵਿੱਚ ਖੜੇ ਹੋਏ, ਮੁੱਲਾ ਤੇ ਕਾਜ ਨੂੰ ਜਿਵੇਂ ਗਿਆਨ ਕਰਾਉਂਦੇ

0: ਕੁਛ ਆਇਆ ਦੁਨੀਆਂ ਤਾਂ ਹੀ ਲੁੱਟਣ ਨੂੰ, ਧਰਮੀ ਬਣ ਕੇ ਜੜਾਂ ਧਰਮ ਦੀਆਂ ਪੁੱਟਣ ਨੂੰ, ਕੰਮ ਨੀ ਚੱਲਣਾ ਨਾਲ ਇਹ ਹੇਰਾ ਫੇਰੀ ਦੇ, ਹੇਰਾ ਫੇਰੀ ਫੜੀ ਜਾਣੀ ਆ ਤੁਹਾਡੀ, ਸਾਡੇ ਕੋਲ ਖੜਾ ਰਿਹਾ ਤੂੰ ਤਨ ਕਰਕੇ, ਪੜੀ ਨਵਾਜ ਗਈ ਨਾ ਤਾਂ ਇੱਥੋਂ ਮਨ ਕਰਕੇ, ਤਨ ਤੇਰਾ ਇੱਥੇ ਸੀ, ਮਨ ਤੇਰਾ ਹੋਰ ਹੋਰ ਕਿਤੇ ਫਿਰਦਾ ਸੀਗਾ। ਗੁਰਬਾਣੀ ਕਹਿੰਦੀ ਮਨ ਵੇਚੇ ਸਤਿਗੁਰ ਕੇ ਪਾਤ ਸੇਵਕ ਕਾਰਜ ਰਾਸ, ਗੁਰੂ ਸਾਹਿਬ ਨੇ ਗਿਆਨ ਕਰਾ ਤਾ, ਗਿਆਨ ਹੀ ਕਰਾਇਆ, ਗੁਰੂ ਨੇ ਕਿਸੇ ਥੱਪੜ ਤਾਂ ਨੀ ਮਾਰਿਆ, ਕੋਈ ਕੁਟਾਈ ਤਾਂ ਨੀ ਕੀਤੀ, ਕੋਈ ਲੜੇ ਤਾਂ ਨੀ, ਲੜਾਈ ਤਾਂ ਨੀ ਕੀਤੀ। ਮਹਾਰਾਜ ਨੇ ਸਮਝਾਇਆ ਵੀ ਜਿਹੜਾ ਤੇਰਾ ਮਾਰਗ ਹੈ ਇਹ ਗਲਤ ਹੈ, ਸਹੀ ਰਾਹ ਤੇ ਚੱਲੇਗਾ ਤਾਂ ਤੇਰੀ ਜਸ ਕੀਤੀ ਤੇਰੀ ਉਸਤ ਤਾਂ ਹੋਊਗੀ। ਇੰਨੀ ਕੁ ਹਾਜ਼ਰੀ ਪ੍ਰਵਾਨ ਕਰਿਓ। ਗੁਰੂ ਸਾਹਿਬ ਦੇ ਇਤਿਹਾਸ ਉੱਚੇ ਤੇ ਸੁੱਚੇ ਬੋਲਦਿਆਂ ਤੋਂ ਗਲਤੀਆਂ ਹੋਈ ਜਾਂਦੀਆਂ, ਗੁਰੂ ਸਾਹਿਬ ਤੇ ਗੁਰੂ ਦੀ ਸੰਗਤ ਬਖਸ਼ਣ ਯੋਗ ਹੈ। ਅਣਜਾਣ ਬੱਚੇ ਸਮਝ ਕੇ ਖਿਮਾ ਕਰਿਓ, ਬੇਅੰਤ ਸੰਗਤਾਂ ਨੇ ਮਾਇਆ ਰੂਪ ਸੀਸ ਬਖਸ਼ੀ ਹੈ। ਗੁਰੂ ਸਾਹਿਬ ਤੁਹਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ ਦੇ, ਰੋਗਤਾ ਤੰਦਰੁਸਤੀਆਂ, ਘਰਾਂ ਵਿੱਚ ਬਰਕਤਾਂ ਪਾਉਣ। ਬੁਲਾਓ ਫਤਿਹ, ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਪਰਮ ਸਤਿਕਾਰਯੋਗ ਗੁਰੂ ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਰਦਿਕ ਧੰਨਵਾਦ ਹੈ ਸਤਿਕਾਰਯੋਗ ਵੀਰ ਭਾਈ ਗੁਰਪ੍ਰੀਤ ਸਿੰਘ ਜੀ ਅਤੇ ਉਹਨਾਂ ਦੇ ਢਾਡੀ ਜਥੇ ਦਾ, ਜਿਨ੍ਹਾਂ ਨੇ ਆਪ ਸੰਗਤਾਂ ਦੇ ਨਾਲ ਗੁਰੂ ਨਾਨਕ ਪਾਤਸ਼ਾਹ ਦੇ ਜੀਵਨ ਦੀਆਂ ਕੁਝ ਸਾਖੀਆਂ ਆਪ ਜੀ ਦੇ ਨਾਲ ਸਾਂਝੀਆਂ ਕੀਤੀਆਂ ਹਨ, ਇਤਿਹਾਸ ਆਪ ਜੀ ਨੂੰ ਸਰਵਣ ਕਰਵਾਇਆ ਹੈ। ਹਰ ਰੋਜ਼ ਸਵੇਰ ਸ਼ਾਮ ਦੇ ਦੀਵਾਨਾਂ ਵਿੱਚ ਇਤਿਹਾਸ ਸਰਵਣ ਕਰਵਾਉਂਦੇ ਹਨ। ਹਾਜ਼ਰੀ ਲਵਾ ਕੇ ਲਾਹੇ ਪ੍ਰਾਪਤ ਕਰਿਆ ਕਰੋ ਜੀ। ਗੁਰਦੁਆਰਾ ਸਾਹਿਬ ਵਿਖੇ ਅੱਜ ਦੋ ਅਖੰਡ ਪਾਠ ਸਾਹਿਬ ਦੀ ਸੇਵਾ ਹੋਈ ਹੈ। ਬੀਬੀ ਭੁਪਿੰਦਰਜੀਤ ਕੌਰ ਗਿੱਲ, ਬੀਬੀ ਪਰਮਜੀਤ ਕੌਰ ਬਰਾੜ, ਭਾਈ ਗੁਰਮੇਲ ਸਿੰਘ ਜੀ ਗਿੱਲ ਪਰਿਵਾਰਾਂ ਵੱਲੋਂ ਅਖੰਡ ਪਾਠ ਸਾਹਿਬ ਦੀ ਸੇਵਾ ਅਤੇ ਭਾਈ ਹਰਜੀਤ ਸਿੰਘ ਜੀ ਬਾਜਵਾ ਪਰਿਵਾਰ ਵੱਲੋਂ ਸਹਿਜ ਪਾਠ ਦੇ ਭੋਗ ਪਾਏ ਗਏ ਹਨ। ਸਿਮਰਨਜੋਤ ਸਿੰਘ ਅਤੇ ਬੀਬੀ ਹਰਜੀਤ ਕੌਰ ਪਰਿਵਾਰ ਵੱਲੋਂ ਸੁਖਮਨੀ ਸਾਹਿਬ ਦੇ ਪਾਠ ਹੋਏ ਹਨ ਅਤੇ ਪਰਿਵਾਰਾਂ ਵੱਲੋਂ ਗੁਰੂ ਕੇ ਲੰਗਰਾਂ ਦੀ ਸੇਵਾ ਚੱਲ ਰਹੀ ਹੈ। ਆਪ ਜੀ ਨੇ ਸਮਾਪਤੀ ਤੋਂ ਉਪਰੰਤ ਗੁਰੂ ਕੇ ਲੰਗਰ ਵਿੱਚੋਂ ਪ੍ਰਸ਼ਾਦਾ ਛੱਕ ਕੇ ਜਾਣ ਦੀ ਕਿਰਪਾਲਤਾ ਕਰਨੀ ਜੀ। ਸੋ ਸਮਾਂ ਹੈ ਹਰ ਐਤਵਾਰ ਦੀ ਤਰ੍ਹਾਂ ਜੋ ਬੱਚੇ ਸਾਂਝ ਗਰੁੱਪ ਦੇ ਬੱਚੇ ਭਾਈ ਹਰਕੀਰਤ ਸਿੰਘ, ਭਾਈ ਕਰਤਾਰ ਸਿੰਘ, ਗੁਰਟੇਕ ਸਿੰਘ ਅਤੇ ਇਹਨਾਂ ਦੇ ਨਾਲ ਹੋਰ ਬੱਚੀਆਂ ਜੋ ਹਰ ਐਤਵਾਰ 1 ਵਜੇ ਤੋਂ ਲੈ ਕੇ 2 ਵਜੇ ਤੱਕ ਕੀਰਤਨ ਆਪ ਸੰਗਤਾਂ ਦੇ ਨਾਲ ਸਾਂਝਾ ਕਰਦੇ ਹਨ, ਕੀਰਤਨ ਸਰਵਣ ਕਰਵਾਉਂਦੇ ਹਨ। 2019 ਤੋਂ ਲੈ ਕੇ ਇਹ ਬੱਚੇ ਤੁਰੇ ਹੋਏ ਹਨ। ਸਤਿਗੁਰਾਂ ਨੇ ਬਖਸ਼ਿਸ਼ ਕੀਤੀ ਹੈ, ਰਹਿਮਤ ਕੀਤੀ ਹੈ। ਹਰ ਐਤਵਾਰ ਇਹ ਬੱਚਿਆਂ ਨੇ ਕੀਰਤਨ ਦੀ ਸੇਵਾ ਕੀਤੀ ਹੈ। ਸਤਿਗੁਰੂ ਇਹਨਾਂ ਨੂੰ ਚੜ੍ਹਦੀਆਂ ਕਲਾ ਬਖਸ਼ਿਸ਼ ਕਰਨ, ਇਸੇ ਤਰ੍ਹਾਂ ਸੇਵਾ ਕਰਦੇ ਰਹਿਣ। ਸੋ ਆਪ ਜੀ ਨੂੰ ਗੁਰਬਾਣੀ ਕੀਰਤਨ ਸਰਵਣ ਕਰਵਾਉਣਗੇ ਸਾਂਝ ਗਰੁੱਪ ਦੇ ਬੱਚੇ, ਅਤੇ ਇਹ ਦੀਵਾਨ ਸ਼ਾਮ ਤੱਕ ਇਸੇ ਤਰ੍ਹਾਂ ਹੀ ਲਗਾਤਾਰ ਚੱਲਦਾ ਰਹੇਗਾ। ਆਪ ਜੀ ਨੇ ਪਿਆਰ ਸਤਿਕਾਰ ਦੇ ਨਾਲ ਜੁੜ ਬੈਠ ਕੇ ਸਰਵਣ ਕਰਨ ਦੀ ਕਿਰਪਾਲਤਾ ਕਰਨੀ ਜੀ। ਮੈਂ ਇੱਕ ਬੇਨਤੀ ਕਰਨੀ ਭੁੱਲ ਗਿਆ, ਕੁਛ ਵੀਰ ਸਾਡੇ ਪਾਸ ਹੋਲੈਂਡ ਤੋਂ ਆਏ ਹੋਏ ਹਨ। ਹੋਲੈਂਡ ਦੇ ਇੱਕ ਛੋਟੇ ਟਾਊਨ ਦੇ ਵਿੱਚ ਗੁਰਦੁਆਰਾ ਸਾਹਿਬ ਦੀ ਉਸਾਰੀ, ਗੁਰਦੁਆਰਾ ਸਾਹਿਬ ਉਹਨਾਂ ਨੇ ਬਿਲਡਿੰਗ ਲਈ ਹੋਈ ਹੈ ਜਿਸ ਦੀ ਰੈਨੋਵੇਸ਼ਨ ਕਰਨੀ ਹੈ, ਉਸ ਰੈਨੋਵੇਸ਼ਨ ਵਾਸਤੇ ਕੁਛ ਮਾਇਆ ਇਕੱਤਰ ਕਰ ਰਹੇ ਹਨ। ਉਸ ਦੇ ਵਾਸਤੇ ਆਪ ਸੰਗਤਾਂ ਪਾਸ ਬੇਨਤੀ ਕਰਨ ਲਈ ਉਹ ਪਹੁੰਚੇ ਹਨ। ਬਾਹਰ ਉਹਨਾਂ ਦਾ ਟੇਬਲ ਲੱਗਾ ਹੋਇਆ ਹੈ। ਆਪ ਜਥਾ ਸ਼ਕਤ ਜਿਤਨੀ ਦੀ ਸੇਵਾ ਕਰ ਸਕਦੇ ਹੋਵੋ, ਆਪ ਜੀ ਨੇ ਜ਼ਰੂਰ ਸਹਿਯੋਗ ਦੇਣ ਦੀ ਕਿਰਪਾਲਤਾ ਕਰਨੀ। ਔਰ ਦੂਸਰੀ ਬੇਨਤੀ ਇਹ ਹੈ ਕਿ BC ਦੇ ਵਿੱਚ ਇਸ ਵੇਲੇ ਵਾਇਲਡ ਫਾਇਰ ਜਿਸ ਤਰ੍ਹਾਂ ਚੱਲ ਰਹੀਆਂ ਹਨ, ਇੱਧਰਲਾ ਸਮਰਲੈਂਡ ਦਾ ਏਰੀਆ ਹੋਪ ਤੋਂ ਲੈ ਕੇ ਮੇਰਠ ਤੱਕ ਕਾਫੀ ਧੂੰਆਂ ਹੈ, ਜਿਸ ਦਾ ਕਰਕੇ ਐਮਰਜੈਂਸੀ ਡਿਕਲੇਅਰ ਹੋਈ ਹੈ। ਔਰ ਆਪ ਜੀ ਨੇ ਇੱਧਰ ਨੂੰ ਅਗਰ ਟਰੈਵਲ ਕਰਨਾ ਹੋਵੇ ਤਾਂ ਬਹੁਤ ਸੁਚੇਤ ਰਹਿ ਕੇ ਟਰੈਵਲ ਕਰਨ ਦੀ ਲੋੜ ਹੈ, ਟਰੈਵਲ ਕਰਨਾ ਅਵੋਇਡ ਹੀ ਕੀਤਾ ਜਾਵੇ ਤਾਂ ਚੰਗੀ ਗੱਲ ਹੋਵੇਗੀ। ਬੱਚਿਆਂ ਦਾ ਗੁਰਮਤਿ ਕੈਂਪ 17 ਤਰੀਕ ਨੂੰ ਸ਼ੁਰੂ ਹੋ ਰਿਹਾ ਹੈ। ਅਗਲੇ ਹਫ਼ਤੇ ਸੋਮਵਾਰ ਤੋਂ ਲੈ ਕੇ ਸ਼ਨਿਚਰਵਾਰ ਤੱਕ ਇਹ ਗੁਰਮਤਿ ਕੈਂਪ ਚੱਲਣਾ ਹੈ। ਆਪ ਜੀ ਨੇ ਅਗਰ ਆਪ ਜੀ ਨੇ ਆਪਣੇ ਬੱਚੇ ਦਾ ਇਸ ਦੇ ਵਿੱਚ ਰਜਿਸਟਰ ਕਰਵਾਏ ਹਨ ਤਾਂ ਬੜੀ ਚੰਗੀ ਗੱਲ ਹੈ, ਅਗਰ ਨਹੀਂ ਕਰਵਾਏ ਤਾਂ 6 ਸਾਲ ਤੋਂ ਲੈ ਕੇ 15 ਸਾਲ ਦੇ ਬੱਚੇ ਇਸ ਦੇ ਵਿੱਚ ਭਾਗ ਲੈ ਸਕਦੇ ਹਨ, ਬੱਚੇ ਗੁਰਮਤਿ ਕੈਂਪ ਜੁਆਇਨ ਕਰ ਸਕਦੇ ਹਨ। ਆਪ ਆਪਣੇ ਬੱਚਿਆਂ ਨੂੰ ਇਸ ਕੈਂਪ ਦੇ ਵਿੱਚ ਸ਼ਾਮਲ ਕਰ ਸਕਦੇ ਹੋ। 1 ਹਫ਼ਤੇ ਦਾ ਇਹ ਬੱਚਿਆਂ ਦਾ ਕੈਂਪ ਹਰ ਸਾਲ ਜੋ ਲਾਇਆ ਜਾਂਦਾ ਹੈ ਉਹ ਸੋਮਵਾਰ ਤੋਂ, ਅਗਲੇ ਸੋਮਵਾਰ ਤੋਂ ਆ 1 ਹਫ਼ਤਾ ਵਿਚਾਲੇ ਹੈ ਸ਼ੁਰੂ ਹੋਣਾ ਹੈ। ਸੋ ਆਪ ਜੀ ਇਸ ਦੇ ਵਾਸਤੇ ਜ਼ਰੂਰ ਧਿਆਨ ਦੇਣ ਦੀ ਕਿਰਪਾਲਤਾ ਕਰਨੀ। ਇੱਕ ਬੇਨਤੀ ਹੋਰ, ਜਿਹੜੀ ਕਿ ਜਿਹੜੀਆਂ ਸੰਗਤਾਂ ਗੁਰਦੁਆਰਾ ਸਾਹਿਬ ਦੇ ਵਿੱਚ ਤੁਰ ਕੇ ਆਉਂਦੀਆਂ ਹਨ, ਪਹਿਲਾਂ ਜਿਹੜੀ ਪੈਡੈਸਟਰੀਅਨ ਲਾਈਟ ਸੀ 81 ਐਵਨਿਊ ਦੇ ਉੱਤੇ ਸਾਹਮਣੇ ਜੋ ਇੱਧਰਲਾ ਗੇਟ ਹੈ ਇਸ ਗੇਟ ਦੇ ਨੇੜੇ ਪੈਂਦੀ ਸੀ, ਉਹ ਲਾਈਟ ਜੋ ਸੜਕ ਦੀ ਹੁਣ ਮੁੜ ਕੇ ਨਵੀਂ ਉਸਾਰੀ ਹੋਈ ਹੈ, ਉਸ ਦੇ ਵਿੱਚ ਗੁਰਦੁਆਰਾ ਸਾਹਿਬ ਦਾ ਜੋ ਮੇਨ ਗੇਟ ਹੈ ਉੱਥੇ ਲਾਈਟ ਲੱਗਣੀ ਹੈ, ਜਿਸ ਦਾ ਕਰਕੇ ਉਹਨਾਂ ਨੇ ਪੈਡੈਸਟਰੀਅਨ ਕਰੋਸਿੰਗ ਜਿਹੜੀ ਹੈਗੀ ਹੈ ਉਹ ਮੇਨ ਗੇਟ ਵਾਲੇ ਪਾਸੇ ਚੇਂਜ ਕਰ ਦਿੱਤੀ ਹੈ। ਸੋ ਉੱਥੋਂ ਜਦੋਂ ਲੰਘਦੇ ਹੋ ਤਾਂ ਥੋੜ੍ਹਾ ਜਿਹਾ ਧਿਆਨ ਦੇਣ ਦੀ ਲੋੜ ਹੈ, ਕਿਉਂਕਿ ਗੁਰਦੁਆਰਾ ਸਾਹਿਬ ਦੀ ਇੱਕ ਕੰਧ ਥੋੜ੍ਹੀ ਜਿਹੀ ਤੋੜ ਕੇ ਉੱਥੇ ਗੇਟ ਲਾਇਆ ਜਾਣਾ ਹੈ, ਜਿਹਦੇ ਵਾਸਤੇ ਅਸੀਂ ਵੀ ਆਰ ਵਰਕਿੰਗ ਔਨ ਇਟ, ਉਹਦੇ 'ਤੇ ਥੋੜ੍ਹਾ ਜਿਹਾ ਪ੍ਰੋਸੈਸ ਚੱਲ ਰਿਹਾ ਹੈ। ਸੋ ਉਹ ਗੇਟ ਜਿੰਨਾ ਚਿਰ ਨਹੀਂ ਲੱਗਦਾ, ਆਪ ਜੀ ਨੇ ਕਾਰਾਂ ਲੰਘਣ ਵਾਲਿਆਂ ਨੇ ਵੀ ਅਤੇ ਪੈਡੈਸਟਰੀਅਨ ਨੇ ਵੀ ਬੜੇ ਧਿਆਨ ਦੇਣ ਦੀ ਕਿਰਪਾਲਤਾ ਕਰਨੀ ਤਾਂ ਕਿ ਕਿਸੇ ਦੇ ਕੋਈ ਐਸਾ ਸੱਟ ਵਗੈਰਾ ਨਾ ਲੱਗੇ। ਉਹ ਸੋ ਆਪ ਜੀ ਨੇ ਨੋਟ ਕਰਨ ਦੀ ਕਿਰਪਾਲਤਾ ਕਰਨੀ, ਜਿਹੜੀਆਂ ਤੁਰ ਕੇ ਸੰਗਤਾਂ ਆਉਂਦੀਆਂ ਹਨ ਉਹ ਵੀ ਧਿਆਨ ਦੇਣ, ਅਤੇ ਆਪਾਂ ਜੋ ਕਾਰਾਂ ਵਿੱਚ ਜਾਂਦੇ ਹਾਂ ਆਪ ਜੀ ਨੇ ਵੀ ਪੈਡੈਸਟਰੀਅਨ ਦਾ ਜ਼ਰੂਰ ਖਿਆਲ ਰੱਖਣ ਦੀ ਕਿਰਪਾਲਤਾ ਕਰਨੀ ਜੀ। ਸਭਨਾਂ ਦਾ ਧੰਨਵਾਦ। ਸਰਵਣ ਕਰੋ ਗੁਰਬਾਣੀ ਕੀਰਤਨ ਬੱਚਿਆਂ ਪਾਸੋਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਸਤਿ ਸ੍ਰੀ ਅਕਾਲ ਜੀ। ਕੀਰਤਨ ਕਰਨ ਤੋਂ ਪਈਆਂ ਫੁੱਲਾਂ ਦੀ ਕਿਵੇਂ ਬਖਸ਼ਣੇ ਜੀ, ਆਪ ਸੰਗਤ ਅਤੇ ਗੁਰੂ ਸਾਹਿਬ ਜੀ ਬਖਸ਼ਣ ਯੋਗ ਹੋ, ਫੁੱਲਾਂ ਨਾਲ ਚਤਾਰਨੀਆਂ ਜੀ। ਕੀਰਤਨ ਕਰਨ ਤੋਂ ਸਤਿਗੁਰ ਕਿਰਪਾ ਕਰਨ, ਇਸੇ ਤਰ੍ਹਾਂ ਹੀ ਤੁਹਾਡੀ ਸੇਵਾ ਸਤਿਗੁਰ ਲੈਂਦੇ ਰਹਿਣ ਜੀ। ਆਓ ਹੁਣ ਢਾਡੀ ਜਥੇ ਪਾਸੋਂ ਇਤਿਹਾਸਕ ਅਤੇ ਗੁਰਮਤਿ ਵਿਚਾਰਾ ਸਰਵਣੇ ਕਰੀਏ। ਬੁਲਾਓ ਫਤਿਹ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ
1: ਜੀ ਕੀ ਫਤਿਹ।

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।

ਬੀਬੀਆਂ ਨੂੰ ਬੇਨਤੀ ਕੀਤੀ ਜਾਂਦੀ ਹੈ ਵੀ ਲੰਗਰ ਚ ਤਿਆਰ ਕਰਨਾ ਆਪਾਂ, ਬੀਬੀਆਂ ਦੀ ਲੋੜ ਆ ਤੇ ਬੀਬੀਆਂ ਉੱਥੇ ਲੰਗਰ ਚ ਪਹੁੰਚਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਪਰਮ ਸਨਮਾਨ ਤੇ ਸਤਿਕਾਰ ਜੋ ਗੁਰੂ ਰੂਪ ਗੁਰੂ ਪਿਆਰੀ ਸਾਹਿਬ ਸੰਗਤ ਜੀਓ, ਆਪ ਸਾਰੀਆਂ ਕੁਝ ਸੰਗਤਾਂ ਹਫਤਾਵਾਰੀ ਸਮਾਗਮ ਵਿੱਚ ਸ਼ਾਮਿਲ ਹੋ ਕੇ ਗੁਰੂ ਦਰਬਾਰ ਦੀਆਂ ਖੁਸ਼ੀਆਂ ਪ੍ਰਾਪਤ ਕਰ ਰਹੇ ਹੋ। ਆਓ ਸਭ ਤੋਂ ਪਹਿਲਾਂ ਮੁੱਖ ਨੂੰ ਪਵਿੱਤਰ ਕਰਦੇ ਫਤਿਹ ਬੁਲਾਓ, ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਸੋ ਵੇਲਾ ਜੀ ਦਰਸ਼ਨ ਕਰਨਾ ਹੋ ਬਲਿਹਾਰੀ ਸਤਿਗੁਰ ਚਰਨਾ, ਉਹੀ ਸਮਾਂ ਧੰਨ ਆ ਜੋ ਆਪਾਂ ਸਤਿਗੁਰਾਂ ਦੇ ਹਜ਼ੂਰ ਬੈਠ ਕੇ ਬਤੀਤ ਕਰ ਰਹੇ ਹਾਂ। ਸਾਰੀ ਗੁਰ ਸੰਗਤਾਂਤਾ ਦੇ ਯੋਗ ਹੋ। ਵੀਰਾਂ ਨੇ ਕਵਿਤਾ ਬੋਲੀ ਹੈ, ਜਨਮਾਂ ਦੇ ਵਿਛੜਿਆਂ ਨੂੰ ਚਰਨਾਂ ਨਾਲ ਲਾ ਲੈਣਾ। ਮਹਾਰਾਜ ਅਸੀਂ ਜਨਮਾਂ ਦੇ ਵਿਛੜੇ ਹੋਏ ਹਾਂ, ਪਤਾ ਨਹੀਂ ਕਿੰਨੀ ਵਾਰੀ ਇਸ ਮਾਤ ਲੋਕ ਤੇ ਆਏ ਹੋਵਾਂਗੇ, ਕਿੰਨੀ ਵਾਰੀ ਮੌਤ ਮਿਲੀ ਹੋਣੀ ਹੈ, ਕਿੰਨੀ ਵਾਰੀ ਜਨਮ ਹੋਇਆ ਹੋਊਗਾ ਸਾਡਾ। ਹੁਣ ਅਸੀਂ 84 ਲੱਖ ਜੂਨਾ ਭਗਤੋਂ ਦੁਆ ਸਾਨੂੰ ਮਨੁੱਖਾਂ ਦੇ ਹੀ ਤੁਹਾਡੀ ਕਿਰਪਾ ਦੁਆਰਾ ਮਿਲੀ ਹੈ, ਔਰ ਸਾਡੇ ਸਾਰਿਆਂ ਤੇ ਕਿਰਪਾ ਕਰਨੀ। ਆਪਣੇ ਚਰਨਾਂ ਦਾ ਪਿਆਰ ਬਖਸ਼ੋ, ਆਪਣਾ ਦੁਆਰਾ ਬਖਸ਼ੋ, ਸੇਵਾ ਸਿਮਰਨ ਦੀਆਂ ਦਾਤਾਂ ਸਾਡੀ ਇਹ ਝੋਲੀ ਪਾਓ। ਜਿਹੜਾ ਸਿੱਖ ਐਂ ਗੁਰੂ ਸਾਹਿਬ ਦੇ ਚਰਨਾਂ 'ਚ ਅਰਦਾਸ ਕਰਦਾ ਹੈ, ਗੁਰੂ ਸਾਹਿਬ ਉਹਦੀ ਅਰਦਾਸ ਬੇਨਤੀ ਸੁਣਦਾ ਹੈ। ਪਿਆਰੇ ਖਾਲਸਾ ਜੀ, ਸਾਰੇ ਹੀ ਖੁਸ਼ਹਾਲ ਹਾਂ, ਆਪਣੀ ਜ਼ਿੰਦਗੀ ਬਤੀਤ ਕਰ ਰਹੇ ਹੈ। ਜੋ ਅਮੀਰ ਵਿਅਕਤੀ ਹਨ ਜਾਂ ਕੋਈ ਵੀ ਹੈ, ਜਦੋਂ ਕਿਤੇ ਘਾਟਾ ਪੈਂਦਾ ਹੈ, ਮਨ ਨੂੰ ਠੋਕਰ ਲੱਗਦੀ ਹੈ, ਆਦਿ ਰੋਗ ਲੱਗਦੇ ਹੈ, ਕੋਈ ਵਿਪਤਾ ਆਉਂਦੀ ਹੈ, ਘਰੇ ਮੁਸੀਬਤ ਆਉਂਦੀ ਹੈ, ਉਦੋਂ ਹੀ ਗੁਰੂ ਦੀ ਯਾਦ ਆਉਂਦੀ ਹੈ ਵੀ ਹਾਂ ਆਪਾਂ ਮਹਾਰਾਜ ਦੇ ਚਰਨਾਂ ਚੱਲੀਏ, ਉੱਥੇ ਜਾ ਕੇ ਅਰਦਾਸ ਕਰਾਈਏ। ਇੱਕ ਰਾਜੇ ਦੀ ਰਾਣੀ ਆਪਣੇ ਮਹਿਲਾਂ ਦੇ ਉੱਪਰ ਖੜੀ, ਆਪਣੇ ਕੇਸਾਂ ਨੂੰ ਕੰਘੀ ਕਰ ਰਹੀ ਹੈ, ਕੇਸ ਵਾਹ ਰਹੀ ਹੈ, ਉੱਪਰ ਖੜੀ ਹੈ ਅਤੇ ਉਹਦੀ ਨਿਗਾਹ ਪਈ ਹੈ ਸਾਹਮਣੇ ਚੁਰਾਹੇ ਦੇ ਵਿੱਚ, ਇੱਕ ਚੁਰਾਹੇ ਦੇ ਵਿੱਚ ਉਹਦੀ ਨਿਗਾਹ ਪਈ ਹੈ। ਚੁਰਾਹੇ ਦੇ ਵਿੱਚ ਇਕੱਠ ਹੋ ਗਿਆ, ਉੱਥੇ ਇਕੱਠ ਹੋ ਗਿਆ, ਇਕੱਠ ਕੀ ਹੋਇਆ, ਉੱਥੇ ਇੱਕ ਭਾਣਾ ਵਰਤ ਗਿਆ। ਭਾਣਾ ਕੀ ਵਰਤਿਆ, ਇੱਕ ਮਾਈ ਹੈ, ਉਹਦਾ ਪੁੱਤਰ ਹੈ 15-16 ਸਾਲਾਂ ਦਾ, ਉਹਦੀ ਮੌਤ ਹੋ ਗਈ ਹੈ, ਲਾਸ਼ ਪਈ ਹੈ, ਉਹ ਰੋ ਰਹੀ ਹੈ, ਲੋਕਾਂ ਦਾ ਝੁਰਮਣ ਇਕੱਠ ਬਣ ਗਿਆ ਉੱਥੇ। ਰਾਣੀ ਨੇ ਦੇਖਿਆ ਵੀ ਇਕੱਠ ਕਿਉਂ ਹੋਇਆ, ਉਹਨੇ ਗੋਲੀਆਂ ਭੇਜੀਆਂ, ਨੌਕਰ ਗੋਲੀਆਂ ਨੂੰ ਕਹਿੰਦੀ ਨਾਲ ਨੌਕਰ ਲੈ ਜਾਓ, ਸਿਪਾਹੀ ਲੈ ਜਾਓ, ਪਤਾ ਕਰੋ ਵੀ ਉਹ ਚੁਰਾਹੇ ਦੇ ਵਿੱਚ ਇਕੱਠ ਕਾਹਦਾ, ਕੀ ਹੋਇਆ ਉੱਥੇ, ਲੋਕ ਕਿਉਂ ਇਕੱਠੇ ਹੋਏ ਆ। ਗੋਲੀਆਂ ਜਾਂਦੀਆਂ ਨਾ ਨੌਕਰ ਲੈਂਦੇ ਆ, ਜਾ ਕੇ ਪਤਾ ਕਰਦੇ ਆ ਵੀ ਇੱਕ ਨੌਜਵਾਨ ਲੜਕਾ, ਉਹਦੀ ਮ੍ਰਿਤੂ ਹੋਈ ਪਈ ਹੈ, ਮਾਂ ਵਰਲਾਪ ਕਰ ਰਹੀ ਹੈ, ਲੋਕ ਆਸੇ ਪਾਸੇ ਦੇਖ ਰਹੇ ਹਨ। ਉਹ ਸਾਰਾ ਸੀਨ ਆ ਕੇ ਰਾਣੀ ਨੂੰ ਦੱਸਦੀਆਂ ਇਹ ਗੋਲੀਆਂ, ਰਾਣੀ ਸਾਹਿਬ ਉੱਥੇ ਤੱਕ ਭਾਣਾ ਵਰਤ ਗਿਆ, ਇਹ ਇੱਕ ਮਾਂ ਹੈ, ਉਹਦੇ ਪੁੱਤ ਦੀ ਮੌਤ ਹੋ ਗਈ ਹੈ, ਉਹ ਰੋ ਰਹੀ ਹੈ, ਲੋਕਾਂ ਦਾ ਉੱਥੇ ਇਕੱਠ ਹੈ। ਉਹਦੇ ਹਿਰਦੇ ਨੂੰ ਇੱਕ ਸੱਟ ਵੱਜੀ ਵੀ ਅਸੀਂ ਰਾਜੇ ਹੈ, ਸਾਡਾ ਇਹ ਰਿਆਸਤ ਹੈ, ਅਸਲੀ ਰਾਜੇ ਤਾਂ ਉਹ ਹੀ ਹੈ ਨਾ ਜਿਹਨਾਂ ਲੋਕਾਂ ਦਾ ਦੁੱਖ ਵੰਡਾਵੇ, ਦੁੱਖ ਦੂਰ ਕਰੇ, ਜਿਵੇਂ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਲੋਕਾਂ ਦੇ, ਉਹ ਆਮ ਨਾਗਰਿਕ ਬਣ ਕੇ ਵੀ ਲੋਕਾਂ ਦੇ ਵਿੱਚ ਜਾਂਦਾ ਸੀ, ਵਿਚਰਦਾ ਸੀ, ਸਾਰਾ ਦੁੱਖ ਮੁਸੀਬਤਾਂ ਪੁੱਛਦਾ ਸੀ, ਔਰ ਪੁੱਛਣ ਤੋਂ ਬਾਅਦ ਵੀ ਉਹਦਾ ਹੱਲ ਉਦੋਂ ਹੀ ਕਰਦਾ ਸੀ ਵੀ ਹੱਲ ਕੀਤਾ ਜਾਵੇ ਇਹਦਾ। ਔਰ ਰਾਜਾ ਤਾਂ ਉਹੀ ਹੈ ਨਾ ਜਿਹਦੀ ਰਿਆਸਤ ਵਿੱਚ ਸਾਰੇ ਕਿਸੇ ਨੂੰ ਦੁੱਖ ਨਾ ਹੋਵੇ, ਉਹ ਕਿਸੇ ਦੇ ਦੁੱਖ ਨੂੰ ਆਪਦਾ ਦੁੱਖ ਸਮਝੇ ਵੀ ਉਹ 'ਤੇ ਬਿਪਤਾ ਪਈ ਹੈ, ਮੈਂ ਵਿੱਚ ਸ਼ਰੀਕ ਹੋਵਾਂ, ਕਿਸੇ ਹੱਦ ਤੱਕ ਉਹਦੇ ਦੁੱਖ ਨੂੰ ਘਟਾਉਣ ਦੀ ਕੋਸ਼ਿਸ਼ ਕਰਾਂ ਜੇ ਮੈਂ ਨਿਵਾਰ ਸਕਦਾ। ਰਾਣੀ ਸਾਹਿਬ ਕਹਿੰਦੀ ਇਉਂ ਕਰੋ, ਮੈਂ ਜਾਂਦੀ ਹਾਂ ਦਰਬਾਰ ਵਿੱਚ, ਰਾਜਾ ਸਾਹਿਬ ਬੈਠੇ ਆ, ਸਾਰੇ ਮੰਤਰੀ ਸੰਤਰੀ ਵਜ਼ੀਰ ਅਹਿਲਕਾਰ ਸਲਾਹਕਾਰ ਸਾਰੇ ਬੈਠੇ ਹਨ, ਅਤੇ ਤੁਸੀਂ ਇਉਂ ਕਰੋ, ਉਹ ਮਾਤਾ ਨੂੰ ਅਤੇ ਉਹਦੇ ਜੋ ਬੱਚੇ ਦੀ ਮ੍ਰਿਤੂ ਹੋਈ ਹੈ ਉਹਦੀ ਲਾਸ਼ ਲੈ ਕੇ ਦਰਬਾਰ ਦੇ ਵਿੱਚ ਆ ਜਾਓ, ਕੋਈ ਹੱਲ ਕਰਦੇ ਹਾਂ, ਰਾਜੇ ਨਾਲ ਕੋਈ ਗੱਲ ਕਰਦੇ ਹਾਂ। ਸਿਪਾਹੀ ਗਏ ਹੈ, ਉਸ ਨੌਜਵਾਨ ਲੜਕੇ ਦੀ ਲਾਸ਼ ਲਿਆਈ ਹੈ, ਮਾਂ ਰੋਂਦੀ ਆਉਂਦੀ ਹੈ ਅਤੇ ਰਾਜਾ ਤਖ਼ਤ 'ਤੇ ਬੈਠਾ, ਰਾਣੀ ਸਾਹਿਬ ਨਾਲ ਆ ਕੇ ਬਹਿ ਗਈ ਹੈ ਅਤੇ ਰਾਣੀ ਨੇ ਇਸ਼ਾਰਾ ਕਰਤਾ ਵੀ ਇੱਥੇ ਲਾਸ਼ ਰੱਖ ਦਿਉ ਤੁਸੀਂ, ਮਾਂ ਹੱਥ ਜੋੜੀ ਖੜੀ ਹੈ, ਫਿਰ ਵੀ ਰੋਦਨ ਕਰ ਰਹੀ ਹੈ। ਰਾਣੀ ਕਹਿੰਦੀ ਹੈ ਉਸ ਬਜ਼ੁਰਗ ਮਾਈ ਨੂੰ, ਮਾਤਾ ਜੀ ਰੋਵੋ ਨਾ, ਤੁਹਾਡਾ ਹੱਲ ਕਰਦੇ ਹੈ। ਰਾਣੀ ਰਾਜੇ ਨੂੰ ਕਹਿੰਦੀ ਹੈ, ਕਹਿੰਦੀ ਰਾਜਾ ਸਾਹਿਬ ਉਹ ਦੁਖਿਆਰੀ ਮਾਂ ਹੈ, ਉਹਦੇ ਪੁੱਤ ਦੀ ਮੌਤ ਹੋ ਗਈ, ਤੁਸੀਂ ਹੱਲ ਕਰੋ, ਉਸ ਬੱਚੇ ਨੂੰ ਜਿਉਂਦਾ ਕਰੋ। ਸਾਰੀ ਕਚਹਿਰੀ ਦੇ ਵਿੱਚ ਇੱਕ ਘੁਸਰ ਮੋਰ ਮੁਸਰ ਹੋਣ ਲੱਗ ਗਈ ਵੀ ਰਾਣੀ ਇਹ ਕੀ ਕਹਿ ਰਹੀ ਹੈ। ਰਾਜਾ ਸਾਹਿਬ ਤਖ਼ਤ ਤੋਂ ਖੜ੍ਹੇ ਹੋ ਗਏ, ਆਪਣੀ ਪਿਆਰੀ ਰਾਣੀ ਨੂੰ ਕਹਿੰਦੇ, ਰਾਣੀ ਸਾਹਿਬ ਇਹ ਜਿਹੜੇ ਬੱਚੇ ਦੀ ਮੌਤ ਹੋਈ ਹੈ ਨਾ, ਉਹ ਦੁਖਿਆਰੀ ਮਾਂ ਖੜੀ ਹੈ, ਆਪਾਂ ਜਿਹੜੇ ਬੱਚੇ ਦੀ ਮੌਤ ਹੋਈ ਆ ਉਹਦੇ ਭਾਰ ਦੇ ਬਰਾਬਰ ਉਹਦੀ ਮਾਂ ਨੂੰ ਸਿਉਣਾ ਦੇ ਸਕਦੇ ਹਾਂ, ਕੋਈ ਜ਼ਮੀਨ ਜਾਇਦਾਦ ਦੇ ਸਕਦੇ ਹਾਂ, ਕੋਈ ਜਗੀਰੀ ਦੇ ਸਕਦੇ ਹਾਂ, ਉਹ ਮਾਤਾ ਦੀ ਪੈਨਸ਼ਨ ਲਾ ਸਕਦੇ ਹਾਂ, ਪੈਸੇ ਦੇ ਸਕਦੇ ਹਾਂ, ਪਰ ਆਪਣੇ ਕੋਲ ਇਹ ਅਧਿਕਾਰ ਨਹੀਂ ਹੈ, ਆਪਣੇ ਅਧਿਕਾਰ ਖੇਤਰ ਵਿੱਚ ਨਹੀਂ ਆਉਂਦਾ ਕਿ ਉਸ ਲੜਕੇ ਦੇ ਵਿੱਚ ਆਪਾਂ ਸਵਾਸ ਪਾ ਦਈਏ, ਮਰੇ ਹੋਏ ਨੂੰ ਜਿਉਂਦਾ ਕਰ ਦਈਏ। ਰਾਣੀ ਕਹਿੰਦੀ ਫਿਰ ਆਪਾਂ ਰਾਜੇ ਸਵਾਹ ਨਹੀਂ, ਆਪਣਾ ਝੂਠੇ ਰਾਜੇ ਹੈ। ਉਹ ਕਹਿੰਦੀ ਮੜਾ ਛੱਡ ਦੇ,
ਰਾਜ ਭਾਗ, ਉਹਨੇ ਰਾਜ ਭਾਗ ਹੀ ਛੱਡਤਾ ਏ। ਉਹ ਕਹਿੰਦੀ ਪੂਰੇ ਗੁਰੂ ਦੀ ਭਾਲ ਵਿੱਚ ਚੱਲ, ਪੂਰਾ ਗੁਰੂ ਜਿਹੜਾ ਡੁੱਬਦਿਆਂ ਨੂੰ ਵੀ ਤਾਰਦਾ ਹੈ, ਮੋਇਆਂ ਵਿੱਚ ਵੀ ਜਾਨ ਪਾ ਦਿੰਦਾ ਹੈ। ਜੇ ਕੋਈ ਬਿਪਤਾ ਦਾ ਮਾਰਿਆ ਹੋਵੇ, ਕੋਈ ਮੁਸੀਬਤ ਵਿੱਚ ਹੋਵੇ, ਉਹਦੇ ਮੁਸੀਬਤ ਵੀ ਹੱਲ ਕਰ ਦਿੰਦਾ। ਉਹ ਰਾਣੀ ਦਾ ਨਾਂ ਸੀ ਰਾਣੀ ਝਾਲਾ, ਰਾਣੀ ਚੰਦਰਹਾਸ ਦੀ ਰਾਣੀ ਆ ਉਹ, ਰਾਣੀ ਝਾਲਾ। ਉਹਨੇ ਸਾਰਾ ਛੱਡਦਾ, ਕਹਿੰਦੀ ਮੈਂ ਚੱਲੀ ਹਾਂ ਪੂਰੇ ਗੁਰੂ ਦੀ ਭਾਲ ਵਿੱਚ। ਫਿਰ ਉਹਨੇ ਪੂਰਾ ਗੁਰੂ ਲੱਭਿਆ, ਫਿਰ ਕਿਰਪਾ ਹੋਈ ਹੈ। ਸੋ ਪਿਆਰੇ ਖਾਲਸਾ ਜੀ, ਪੂਰੇ ਗੁਰਾਂ ਦੇ ਨਾਲ ਹੀ ਮੁੱਲ ਪੈਂਦਾ ਹੈ। ਇੱਥੇ ਜੋ ਸੁਭਾ ਦੀਵਾਨ ਸਜੇ ਹੀ ਸਾ, ਅਸੀਂ ਹਾਜ਼ਰੀ ਭਰੀ ਹੈ, ਗੁਰੂ ਨਾਨਕ ਮਹਾਰਾਜ ਇਤਿਹਾਸ ਲੰਬਿਆ ਸੀ, ਇਤਿਹਾਸ ਅਸੀਂ ਕੁਛ ਹੋਰ ਬੋਲਣਾ ਸੀਗਾ ਹੁਣ, ਪਰ ਸਾਡੇ ਸਾਥੀ ਕਹਿੰਦੇ ਵੀ ਗੁਰੂ ਨਾਨਕ ਮਹਾਰਾਜ ਜੋ ਛੱਡਿਆ ਇਤਿਹਾਸ ਉਸੇ ਨੂੰ ਆਪਾਂ ਸਿਰੇ ਲਾਉਂਦੇ ਹਾਂ। ਗੁਰੂ ਨਾਨਕ ਮਹਾਰਾਜ ਜੀਆਂ ਨੇ ਸੁਲਤਾਨਪੁਰ ਲੋਧੀ ਦੇ ਵਿੱਚ ਨਵਾਬ ਦੌਲਤ ਖਾਂ ਦੇ ਮੋਦੀ ਖਾਨੇ ਵਿੱਚ 13-13 ਤੋਲੇ ਆ, 13-13 ਤੋਲੇ ਮਹਾਰਾਜ ਨੇ, ਔਰ ਉੱਥੇ ਕੌਤਕ ਵੀ ਬੜੇ ਕਰੇ ਆ। ਮੁੱਲਾ ਤੇ ਕਾਜ਼ੀਆਂ ਨੂੰ ਗਿਆਨ ਕਰਾਇਆ, ਨਵਾਜ਼ ਪੜ੍ਹਨ ਚਲੇ ਗਏ ਸੀਗੇ। ਉਹ ਕਹਿੰਦੇ ਹਿਰਦੇ ਵਿੱਚੋਂ ਪੜ੍ਹੋ, ਜੇ ਪੜ੍ਹਨੀ ਹੈ ਮਾਲਾ ਫੜੀ ਹੋਵੇ, ਗੁਟਕਾ ਕੋਲੇ ਹੋਵੇ, ਜਾਂ ਤੁਸੀਂ ਨਵਾਜ਼ ਪੜ੍ਹਦੇ ਹੋ ਪੱਕੇ, ਜੋ ਮੁਸਲਮਾਨ ਆ ਪੰਜ ਨਵਾਜ਼ਾਂ ਪੜ੍ਹਦੇ ਹਨ। ਉਹ ਕਹਿੰਦੇ ਜੇ ਪੜ੍ਹਨੀ ਆ ਤਾਂ ਅੰਦਰੋਂ ਹਿਰਦੇ 'ਚੋਂ ਪੜ੍ਹੋ। ਇਹ ਨਹੀਂ ਹੈ ਵੀ ਫਾਰਮੈਲਟੀਆਂ ਕਰਨੀਆਂ ਵੀ ਭਾਈ ਇਹ ਟਾਈਮ ਪੰਜ ਰੱਖੇ ਆ, ਪੰਜ ਵਕਤ ਨਵਾਜ਼ ਪੜ੍ਹਨੀ ਆ, ਉਦੋਂ ਬਾਅਦ ਕੁਛ ਮਰਜ਼ੀ ਕਰੀ ਚੱਲੀਏ, ਕੁਫਰ ਤੋਲੋ ਚਾਹੇ ਝੂਠ ਬੋਲੋ। ਮਹਾਰਾਜ ਕਹਿੰਦੇ ਇਹੋ ਜਿਹਾ ਕੁਝ ਨਾ ਕਰੋ, ਹਿਰਦੇ ਵਿੱਚੋਂ ਪੜ੍ਹੋ। ਜੇ ਪੜ੍ਹਨੀ ਹਿਰਦੇ ਵਿੱਚੋਂ ਅੰਦਰੋਂ ਜੋੜੋ, ਅੰਦਰੋਂ। ਇਹ ਨਹੀਂ ਹੈ ਵੀ ਥਾਂ ਥਾਂ 'ਤੇ ਮੱਥਾ ਟੇਕੀ ਚਲੋ, ਥਾਂ ਥਾਂ 'ਤੇ ਸੀ ਸੁਣਵਾਈ ਚਲੋ। ਨਹੀਂ, ਜਿਹੜਾ ਅੰਦਰੋਂ ਝੁਕ ਗਿਆ ਉਹਨੂੰ ਬਾਹਰੋਂ ਝੁਕਣ ਦੀ ਲੋੜ ਨਹੀਂ ਹੈ। ਜਿਹਨੇ ਇੱਕੋ ਗੁਰੂ ਮਨਾ ਲਿਆ ਉਹਨੂੰ ਹੋਰ ਦੂਜੇ ਪੀਰ ਮਨਾਉਣ ਦੀ ਲੋੜ ਨਹੀਂ ਹੈ। ਜਿਹਨੂੰ ਪੂਰਾ ਗੁਰੂ ਇੱਕੋ ਹੀ ਮਿਲ ਗਿਆ ਹੈ, ਇੱਕੋ ਹੀ ਇੱਕ ਹੀ ਤਸੱਲੀਆਂ ਕਰਾ ਦੂਗਾ, ਇੱਕ ਹੀ ਪੂਰੇ ਸਤਿਗੁਰ। ਥਾਂ ਥਾਂ 'ਤੇ ਭਟਕਣ ਦੀ ਲੋੜ ਨਹੀਂ ਹੈ। ਮਹਾਰਾਜ ਨੇ ਉੱਥੇ ਬੜੇ ਕੌਤਕ ਕੀਤੇ ਹੈ। ਬੇਈ ਨਦੀ ਹੈ ਸੁਲਤਾਨਪੁਰ ਲੋਧੀ 'ਚ, ਕਾਇਆ ਕਲਪ ਕੀਤੀ ਪਈ ਹੈ। ਜਿਹੜਾ ਕੋਈ ਚੰਗਾ ਕਾਰਜ ਕਰਦਾ ਹੈ ਉਹਦੀ ਸਿਫਤ ਕਰਨੀ ਬਣਦੀ ਹੈ। ਮੈਂ ਦੋ ਵਾਰੀ ਉੱਥੇ, ਦੋ ਤਿੰਨ ਵਾਰੀ ਗਿਆ ਵੀ ਹਾਂ, ਅਤੇ ਮਹਾਂਪੁਰਸ਼ ਸੰਤ ਬਲਵੀਰ ਸਿੰਘ ਜੀ ਸੀਚੇਵਾਲ, ਉਹਨਾਂ ਨੇ ਕਿਵੇਂ ਉਹ ਉਹਦੀ ਕਾਇਆ ਕਲਪ ਕੀਤੀ ਹੈ। ਉਹਨਾਂ ਦਾ ਅਸਥਾਨ ਆ ਉੱਥੇ, ਗੁਰੂ ਨਾਨਕ ਮਹਾਰਾਜ ਜੀ ਦੇ ਗੁਰਪੁਰਬ 'ਤੇ ਪੰਜ ਨਗਰ ਕੀਰਤਨ ਕੱਢਦੇ ਉਹ, ਪੰਜ ਨਗਰ ਕੀਰਤਨ ਵੱਖ ਵੱਖ ਨਗਰਾਂ 'ਚੋਂ ਸੁਲਤਾਨਪੁਰ ਲੋਧੀ ਆ ਕੇ ਸਮਾਪਤ ਹੁੰਦੇ ਹੈ। ਅਤੇ ਅਸੀਂ ਇੱਕ ਨਗਰ ਕੀਰਤਨ ਦੇ ਵਿੱਚ ਗਏ ਅਤੇ ਸਾਨੂੰ ਸ਼ਾਮਾਂ ਪੈ ਗਈਆਂ, ਸੰਤ ਕਹਿੰਦੇ ਇੱਥੇ ਹੀ ਰਹੋ, ਉਹ ਸੰਤਾਂ ਦਾ ਅਸਥਾਨ ਬਣਿਆ ਹੋਇਆ ਏ। ਅਤੇ ਅਸੀਂ ਉਹਨਾਂ ਦੇ ਅਸਥਾਨ 'ਤੇ ਉੱਥੇ ਰਹੇ, ਬੜਾ ਆਨੰਦ ਆਇਆ ਏ। ਉਹ ਪਾਵਨ ਧਰਤੀ ਦੇ ਦਰਸ਼ਨ ਕਰਕੇ, ਉਹ ਪਾਵਨ ਅਸਥਾਨ 'ਤੇ ਰਹਿਣ ਦਾ ਸਾਨੂੰ ਮਾਣ ਹੋਇਆ ਏ। ਮਹਾਰਾਜ ਨੇ ਕਿਰਪਾ ਕੀਤੀ, ਉਹ ਸੇਵਾ ਉਹਨਾਂ ਮਹਾਂਪੁਰਸ਼ਾਂ ਤੋਂ ਲਈ ਹੈ। ਪਰ ਜਦੋਂ ਉਹ ਗੁਰੂ ਨਾਨਕ ਮਹਾਰਾਜ ਜੀਆਂ ਦੇ ਸਮੇਂ ਗੁਰੂ ਨਾਨਕ ਮਹਾਰਾਜ ਜੀ ਬੇਈ ਨਦੀ ਦੇ ਵਿੱਚ ਚੁੱਭੀ ਮਾਰੀ ਅਲੋਪ ਹੋ ਗਏ, ਬਾਹਰ ਨਹੀਂ ਆਏ, ਮਰਦਾਨਾ ਕਿਨਾਰੇ 'ਤੇ ਬੈਠਾ ਏ, ਲੋਕ ਗੱਲਾਂ ਕਰਦੇ ਹੈ, ਗੁਰੂ ਨਾਨਕ ਨੇ ਚੁੱਭੀ ਲਾਈ ਹੈ, ਬਾਹਰ ਆਏ ਨਹੀਂ ਹਨ, ਅਲੋਪ ਹੋ ਗਏ ਆ, ਰੌਲਾ ਪੈ ਗਿਆ।

ਗਿਆ, ਮਰਦਾਨਾ ਰੋਈ ਜਾਂਦਾ ਬਾਹਰ ਨੀ ਆਏ ਹਨ। ਲੋ ਸੁਣੋ, ਭੈਣ ਨਾਨਕੀ ਨੂੰ ਜਾ ਕੇ ਉਹਦੀਆਂ ਸਹੇਲੀਆਂ ਕਹਿੰਦੀਆਂ, ਡੁੱਬ ਗਿਆ ਨਦੀ ਦੇ ਵਿੱਚ ਦਾ ਵੀਰ ਨਾਨਕੀ, ਨਾਨਕੀ ਜਿਹੜਾ ਤੇਰਾ ਵੀਰ ਹੈ ਨਾ, ਇੰਨੀ ਮਨਮੋਹਣੀ ਸੂਰਤ ਹੈ, ਜਦੋਂ ਉਹਦੇ ਦਰਸ਼ਨ ਕਰਦੇ ਆ ਹਿਰਦੇ ਦੀ ਭੁੱਖ ਦੂਰ ਹੁੰਦੀ ਹੈ। ਪਰ ਅੱਜ ਤੇਰੇ ਵੀਰ ਨੇ ਉਹਦੇ ਵਿੱਚ ਨਦੀ ਚ ਚੁੱਭੀ ਲਾਈ ਆ, ਉਹ ਅਲੋਪ ਹੋ ਗਿਆ, ਮਰਦਾਨਾ ਉੱਥੇ ਰੋਈ ਜਾਂਦਾ, ਆ ਕੇ ਸਾਰ ਲੈ ਦੇਖ ਕੇ ਨਾ। ਉਹ ਭੈਣਾਂ ਸਖੀਆਂ ਸਹੇਲੀਆਂ ਸੁਲਤਾਨਪੁਰ ਲੋਧੀ ਦੀਆਂ ਬੀਬੀਆਂ ਜਿਵੇਂ ਭੈਣ ਨਾਨਕ ਨੂੰ ਜਾ ਕੇ ਕਹਿੰਦੀਆਂ, ਮੇਰੇ ਸਾਥੀ ਬਿਆਨ ਇਉਂ ਕਰਦੇ ਆ।

ਔਰ ਲੋਧੀ ਦੀਆਂ ਸਖੀਆਂ ਸਹੇਲੀਆਂ ਭੈਣ ਨਾਨਕੀ ਦੀਆਂ ਆ ਕੇ ਦੱਸਦੀਆਂ, ਖਬਰ ਦਿੰਦੀਆਂ ਵੀ ਭਾਣਾ ਵਰਤ ਗਿਆ ਤੇਰਾ ਵੀਰ, ਉਹਨੇ ਨਦੀ ਛਾਲ ਮਾਰੀ ਹੈ, ਬਾਹਰ ਨਹੀਂ ਆਇਆ, ਮਰਦਾਨਾ ਕਿਨਾਰੇ ਤੇ ਬੈਠਾ ਰੋਈ ਜਾਂਦਾ ਤੇ ਆਸੇ ਪਾਸੇ ਲੋਕ ਵੀ ਇਕੱਠੇ ਹੋਏ ਆ ਵੀ ਕੀ ਗੱਲ ਵਰਤ ਗਈ ਆ, ਵੀ ਨਾਨਕ ਦੇ ਨਾਲ ਕੀ ਵਰਤਿਆ ਹੈ, ਜਾਂ ਇਹਦਾ ਸੰਸਾਰ ਤੋਂ ਮੋਹ ਲੱਥ ਗਿਆ ਹੈ, ਜਾਂ ਕੋਈ ਗੱਲ ਹੋਰ ਬਣ ਗਈ ਹੈ ਵੀ ਇਹ ਅਲੋਪ ਹੋ ਗਏ, ਬਾਹਰ ਨਹੀਂ ਆਏ ਗਏ, ਚੁੱਭੀ ਲਾਈ ਹੈ। ਭੈਣ ਨਾਨਕੀ ਨੂੰ ਯਕੀਨ ਹੈ ਆਪਣੇ ਵੀਰ ਤੇ। ਦੇਖੋ, ਭੈਣ ਨਾਨਕੀ ਨੇ ਆਪਣੇ ਵੀਰ ਨੂੰ ਰੱਬ ਮੰਨਿਆ। ਭੈਣਾਂ ਹਮੇਸ਼ਾ ਭੈਣਾਂ ਤੇ ਭਾਈਆਂ ਦਾ ਜੋ ਰਿਸ਼ਤਾ ਹੈ ਪਾਕ ਪਵਿੱਤਰ ਹੈ। ਦੁਨੀਆਂ ਤੇ ਰਿਸ਼ਤੇ ਨਾਤੇ ਰਿਸ਼ਤਿਆਂ ਦੀ ਥੋੜ ਨਾ, ਭੈਣਾਂ ਤੇ ਭਾਈਆਂ ਵਰਗਾ ਰਿਸ਼ਤਾ ਕੋਈ ਹੋਰ ਨਾ। ਦੇਖੋ, ਬੱਚੇ ਜਨਮ ਲੈਂਦੇ, ਬੱਚੇ ਬੱਚੀਆਂ ਲੜਕਾ ਲੜਕੀ ਮਾਪਿਆਂ ਦੇ ਘਰੇ ਜਨਮ ਲੈਂਦੀਆਂ ਹਨ, ਬੜੇ ਲਾਡਾ ਚਾਵਾਂ ਨਾਲ ਲੜਕੀ ਨੂੰ ਪਾਲਿਆ ਜਾਂਦਾ, ਪੜ੍ਹਾਇਆ ਜਾਂਦਾ। ਇਹ ਪਤਾ ਕਿ ਇਹਦਾ ਵਿਆਹ ਕਰਕੇ ਇਹਨੇ ਆਪਦੇ ਸਹੁਰੇ ਘਰੇ ਜਾਣਾ ਹੈ ਤੇ ਉਹ ਲੜਕੀ ਵਿਆਹ ਤੋਂ ਬਾਅਦ ਸਹੁਰੇ ਘਰੇ ਜਾਂਦੀ ਹੈ। ਅਖੀਰ ਤੱਕ ਜਦ ਤੱਕ ਉਹ ਮਾਤਲੋਕ ਤੇ ਰਹਿੰਦੀ ਹੈ, ਉਹ ਸੁੱਖ ਹੀ ਮਨਾਉਂਦੀ ਹੈ, ਪੇਕਿਆਂ ਦੀ ਤੇ ਸਹੁਰਿਆਂ ਦੀ ਸੁੱਖ ਮਨਾਉਂਦੀ ਹੈ। ਮਹਾਰਾਜਾ, ਪੇਕਿਆਂ ਵਾਲੇ ਪਾਸੋਂ ਠੰਡਾ ਠੰਡੀ ਵਾਹ ਦਾ ਬੁੱਲਾ ਆਵੇ, ਸੁੱਖ ਸ਼ਾਂਤੀ ਹੋਵੇ। ਦੇਖੋ, ਦੋ ਘਰ ਜੋੜਦੀ ਹੈ ਲੜਕੀ, ਉਹ ਇੱਕ ਤਾਂ ਸਹੁਰਿਆਂ ਦਾ, ਇੱਕ ਪੇਕਿਆਂ ਦਾ। ਸੋ ਪਿਆਰੇ ਖਾਸੇ, ਹਰ ਵਕਤ ਸੁੱਖਾਂ ਹੀ ਸੁੱਖਦੀ ਹੈ। ਸੋ ਇਸ ਕਰਕੇ ਲਾਡ ਲੜਾਉਂਦੀਆਂ ਹਨ ਕਿ ਭੈਣਾਂ ਤੇ ਭਾਈਆਂ ਦਾ ਪਿਆਰ ਹੀ ਵੱਖਰਾ। ਉਹ ਕਹਿੰਦੇ, ਤੁਸੀਂ ਇੱਕੋ ਮਾਂ ਦੀ ਕੁੱਖ ਚੋਂ ਜਨਮ ਲਿਆ ਏ, ਤੇਰਾ ਭਰਾ ਦੀ ਲੱਗਦਾ ਵੀ ਉਹ ਬਾਹਰ ਨਹੀਂ ਆਇਆ, ਡੁੱਬ ਗਿਆ। ਭੈਣ ਨਾਨਕੀ ਕਹਿੰਦੀ ਹੈ, ਭੈਣ ਨਾਨਕੀ ਨੂੰ ਪਤਾ ਸੀ ਮੇਰਾ ਵੀਰ ਕਿੱਥੋਂ ਡੁੱਬ ਸਕਦਾ ਹੈ। ਭੈਣ ਨਾਨਕੀ ਉਹਨਾਂ ਨੂੰ ਕਹਿੰਦੀ ਹੈ, ਭੈਣੋ ਤੁਸੀਂ ਘਬਰਾਓ ਨਾ, ਗਮ ਨਾ ਕਰੋ, ਮੈਨੂੰ ਮੇਰੇ ਆਪਣੇ ਭਰਾ ਉੱਪਰ ਪੂਰਨ ਤੌਰ ਤੇ ਯਕੀਨ ਤੇ ਵਿਸ਼ਵਾਸ ਹੈ। ਮੇਰਾ ਵੀਰ ਤਾਂ ਡੁੱਬਦਿਆਂ ਨੂੰ ਤਾਰਨ ਵਾਸਤੇ ਆਇਆ, ਉਹ ਕਿੱਥੋਂ ਡੁੱਬ ਜਾਊਗਾ। ਦੇਖੋ, ਸਾਡੀ ਸਾਰਿਆਂ ਜਿਹੜੀ ਬੇੜੀ ਹੈ ਉਹ ਘੁੰਮਣ ਘੇਰੀ ਵਿੱਚ ਫਸੀ ਖੜੀ ਹੈ, ਡੁੱਬ ਰਹੀ ਹੈ ਸਾਡੀ ਬੇੜੀ। ਸਾਡੀ ਬੇੜੀ ਦੇ ਮਲਾਹ ਬਣ ਕੇ ਗੁਰੂ ਸਾਹਿਬ ਨੇ ਚੱਪੂ ਲਾ ਕੇ, ਮਲਾਹ ਬਣਨਾ ਸਾਡੀ ਬੇੜੀ ਦਾ, ਚੱਪੂ ਲਾਉਣਾ ਸਾਡੀ ਬੇੜੀ ਨੂੰ, ਔਰ ਸਾਡੀ ਬੇੜੀ ਦਾ ਮਲਾਹ ਬਣ ਕੇ ਚੱਪੂ ਲਾ ਕੇ ਸਾਡੇ ਸਤਿਗੁਰ ਨੇ ਸਾਡੀ ਬੇੜੀ ਨੂੰ ਭਾਵ ਸਾਗਰ ਚੋਂ ਪਾਰ ਲਾਉਣਾ ਹੈ। ਡੁੱਬ ਤਾਂ ਰਹੀ ਹੈ ਸਭ ਦੀ, ਕਿਰਪਾ ਤਾਂ ਗੁਰੂ ਨੇ ਕਰਨੀ ਹੈ। ਜੇ ਆਪਾਂ ਮਾੜੇ ਪਾਸੇ ਜਾਵਾਂਗੇ, ਕੋਈ ਕਰਮ ਕਰਾਂਗੇ, ਕੁਛ ਹੋਰ ਕਰਾਂਗੇ, ਇਹ ਫਿਰ ਚੰਗੇ ਰਾਸਤੇ ਦੇ ਉੱਪਰ, ਚੰਗੇ ਮਾਰਗ ਦੇ ਉੱਪਰ ਗੁਰੂ ਲੈ ਕੇ ਆਉਂਦਾ ਹੈ। ਦੇਖੋ, ਚਾਹੇ ਝੂਠ ਦਾ ਰਾਹ ਭਰਿਆ ਹੋਵੇ, ਕੋਈ ਹੋਰ ਕਿਤੇ ਜਾਣਾ ਹੈ, ਬੜਾ ਇਕੱਠ ਹੋਊਗਾ, ਪਰ ਗੁਰੂ ਦੇ ਦਰ ਤੇ ਵਿਰਲੇ ਆਉਂਦੇ, ਕਿਉਂਕਿ ਸੱਚ ਦਾ ਰਾਹ ਹੈ। ਸੱਚੇ ਮਾਰਗ ਚੱਲਦਿਆਂ ਉਸਤ ਕਰੇ ਜਹਾਨ। ਸੱਚ ਦੇ ਰਾਹ ਦੀ ਜੋ ਮਾਰਗ ਦੀ ਖਾਸੀਅਤ ਇਹ ਹੈ ਕਿ ਇੱਥੇ ਭੀੜ ਨਹੀਂ ਹੁੰਦੀ, ਲੋਕ ਘੱਟ ਆਉਂਦੇ ਹਨ, ਕਿਉਂਕਿ ਸੱਚ ਦਾ ਮਾਰਗ ਹੈ। ਬਾਬਾ ਬੁੱਲੇ ਸ਼ਾਹ ਕਹਿੰਦਾ, ਬੁੱਲੇ ਸ਼ਾਹ ਚੱਲ ਉੱਥੇ ਚਲੀਏ ਜਿੱਥੇ ਵਸਨ ਅਕਲ ਦੇ ਅੰਨੇ, ਨਾ ਕੋਈ ਤੇਰੀ ਯਾਦ ਪਛਾਣੇ, ਨਾ ਕੋਈ ਤੈਨੂੰ ਮੰਨੇ। ਬਾਬਾ ਬੁੱਲੇ ਸ਼ਾਹ ਕਹਿੰਦਾ, ਜਿਹੜੇ ਚਾਰ ਕਿਤਾਬਾਂ ਪੜ੍ਹ ਕੇ ਉੱਚ ਅਹੁਦਿਆਂ ਤੇ ਬੈਠੇ ਆ, ਰੱਬ ਨੂੰ ਟੱਬ ਦੱਸਦੇ ਹੈ, ਆਪਦੇ ਆਪ ਨੂੰ ਕਹਿੰਦੇ ਵੀ ਅਸੀਂ ਹੀ ਆ ਸਾਰਾ ਕੁਝ, ਉਹਨਾਂ ਤੋਂ ਕਿਨਾਰਾ ਕਰ ਲਾ, ਉਹ ਆਪਣੀ ਜਮਾਤ ਦੇ ਬੰਦੇ ਨਹੀਂ ਹਨ, ਉਹ ਤਾਂ ਰੱਬ ਨੂੰ ਵੀ ਟੱਬ ਦੱਸਦੇ ਹੈ, ਆਪਣਾ ਤਾਂ ਉਹਨਾਂ ਦਾ ਮੇਲ ਹੀ ਨਹੀਂ ਖਾਂਦਾ ਹੈ। ਜਿਹੜੀ ਆਪਣੀ ਜਮਾਤ ਦੇ ਬੰਦੇ ਆ ਨਾ, ਜਿਹੜੀ ਆਪਣੀ ਜਮਾਤ ਦੇ ਬੰਦੇ ਕਿਹੜੇ, ਗੁਰੂ ਵਾਲੇ ਆ, ਨਾਮ ਜਪਣ ਵਾਲੇ ਆ, ਗੁਰੂ ਵਾਲਿਆਂ ਦੀ, ਗੁਰੂ ਦੇ ਸਿੱਖਾਂ ਦੀ, ਨਾਮ ਜਪਣ ਵਾਲਿਆਂ ਦੀ ਕੋਈ ਜਾਤ ਨਹੀਂ, ਕੋਈ ਪਾਤ ਨਹੀਂ, ਕੋਈ ਮਜ਼ਹਬ ਨਹੀਂ, ਕੋਈ ਝਗੜਾ ਨਹੀਂ, ਕੋਈ ਝੇੜਾ ਨਹੀਂ ਹੈ। ਅੱਠੋ ਪਹਿਰ, ਅੱਠੋ ਪੈਰ ਮਸਤ ਦੀਵਾਨੇ ਰਹਿੰਦੇ ਆ ਆਪਣੇ ਗੁਰੂ ਦੀ ਯਾਦ ਵਿੱਚ। ਜੇ ਯਾਦ ਤੇਰੀ ਵਿੱਚ ਜਨਮ ਲਿੱਤਾ, ਬਸ ਮਰਾਂਗੇ ਤੇਰੀ ਹੀ ਯਾਦ ਅੰਦਰ, ਪਾਇਆ ਭੇਦ ਨਹੀਂ ਗਹਿਰ ਗੰਭੀਰ, ਤੇਰਾ ਸੋਚ ਸੋਚ ਕੇ ਹੋਏ ਵਿਸ਼ਮਾਦ ਅੰਦਰ, ਐਸੀ ਖੋਜ ਮੈਂ ਮੁੱਦ ਤਾਂ ਬੀਤ ਗਈਆਂ, ਸੁਣ ਸਮਾਧੀ ਲਾ ਕੇ ਧਿਆਨ ਅੰਦਰ, ਕਿਹਨੂੰ ਦੱਸੀਏ ਦੁੱਖ ਦਰਬਾਰ ਸਿੰਘਾ, ਤੂੰ ਬੈਠਾ ਸੁਣਦਾ ਨਹੀਂ ਫਰਿਆਦ ਅੰਦਰ। ਗੁਰੂ ਤਾਂ ਅੰਦਰ ਹੈ, ਹਰ ਹਿਰਦੇ ਵਿੱਚ ਉਹਦਾ ਵਾਸਾ ਹੈ, ਹਿਰਦੇ ਵਿੱਚ ਵਸਦੇ ਹਨ, ਕਿਉਂਕਿ ਆਤਮਾ ਪਰਮਾਤਮਾ ਦਾ ਨਾਂ ਹੈ। ਬਸ ਉਹਨੂੰ ਪਛਾਣਨ ਦੀ ਲੋੜ ਹੈ, ਕਿਉਂਕਿ ਪੱਤੇ ਪੱਤੇ ਵਿੱਚ, ਜਰੇ ਜਰੇ ਵਿੱਚ, ਘੱਟ ਘੱਟ ਵਿੱਚ ਉਹਦਾ ਵਾਸ ਹੈ, ਉਹਦਾ ਵਾਸ ਹੈ, ਹਰੇਕ ਥਾਂ ਉਹ ਵਸਦਾ ਹੈ। ਸੋ ਪਿਆਰੇ ਖਾਲਸਾ ਜੀ, ਭੈਣ ਨਾਨਕੀ ਕਹਿੰਦੀ, ਇਹ ਤਾਂ ਇੱਕ ਚੋਜ ਹੈ ਮੇਰੇ ਵੀਰ ਦੇ, ਮੈਂ ਆਪਣੇ ਵੀਰ ਨੂੰ ਰੱਬ ਸਮਝਦੀ ਹਾਂ, ਜਾਂ ਤਾਂ ਰੈਬਲਾਰ ਤੋਂ ਪੁੱਛ ਲਿਓ, ਉਹ ਅੱਲਾ ਖੁਦਾ ਮੰਨਦਾ ਹੈ, ਜਾਂ ਮੈਨੂੰ ਪਤਾ ਹੈ, ਜਿਹੜਾ ਮੇਰਾ ਵੀਰ ਆ ਉਹ ਰੱਬ ਹੈ, ਉਹ ਰੱਬ ਬਣ ਕੇ ਗਰੀਬਾਂ ਦਾ ਮਸੀਹਾ ਬਣ ਕੇ ਮਾਤ ਲੋਕ ਤੇ ਆਇਆ ਹੈ, ਲੋਕਾਂ ਦੇ ਦੁੱਖਾਂ ਦੀ ਦਾਰੂ ਬਣਾਉਂਦਾ ਔਰ ਦੁੱਖਾਂ ਨੂੰ ਦੂਰ ਕਰਦਾ, ਮੈਨੂੰ ਪੱਕਾ ਵਿਸ਼ਵਾਸ ਹੈ। ਜਿਹਨੇ ਦੂਜਿਆਂ ਨੂੰ ਤਾਰਨਾ, ਡੁੱਬੇ ਹੋਏ ਲੋਕਾਂ ਦੀ ਬੇੜੀ ਦਾ ਮਲਾਹ ਬਣ ਕੇ ਚੱਪੂ ਲਾ ਕੇ ਆਪ ਬੇੜੀ ਪਾਰ ਲਾਉਣੀ ਹੈ, ਉਹ ਕਿੱਥੋਂ ਡੁੱਬ ਜੂਗਾ। ਭੈਣ ਨਾਨਕੀ ਆਪਣੀਆਂ ਸਖੀਆਂ ਸਹੇਲੀਆਂ ਨੂੰ ਕਹਿੰਦੀ ਹੈ,
ਜਿਹੜਾ ਡੁੱਬਿਆਂ ਨੂੰ ਬਾਹੋਂ ਫੜ ਤਾਰਦਾ ਕਿਵੇਂ ਮੇਰਾ ਵੀਰ ਡੁੱਬ ਜੂ। ਮੇਰੇ ਸਾਥੀ ਹਰਦੇਵ ਸਿੰਘ ਦਵਾਨਾ ਭੈਣੀ ਬੜਿੰਗਾਂ ਵਾਲੇ ਔਰ ਸਰੰਗੀ ਮਾਠ ਮਨਜੀਤ ਸਿੰਘ ਦੱਦਾ ਹੂਰ ਔਰ ਮੇਰੇ ਸਾਥੀ ਓਂਕਾਰ ਸਿੰਘ ਕੰਗ ਨਵਾਂ ਸ਼ਹਿਰ ਵਾਲੇ ਦਾਸ ਗੁਰਪ੍ਰੀਤ ਸਿੰਘ ਬੱਧਨੀ ਵਾਲਾ ਢਾਡੀ ਜਥਾ ਬਿਆਨ ਇਉਂ ਕਰਦਾ।

ਜਿਹੜਾ ਡੁੱਬਿਆ ਨੂੰ ਬਾਹੋਂ ਫੜ ਤਾਰਦਾ, ਕਿਵੇਂ ਮੇਰਾ ਵੀਰ ਡੁੱਬ ਜੂ? ਭੈਣੋ, ਤੁਹਾਨੂੰ ਗਲਤ ਫਹਿਮੀ ਹੋ ਸਕਦੀ ਹੈ, ਮੇਰਾ ਵੀਰ ਤਾਂ ਡੁੱਬਿਆ ਹੋਇਆ ਨੂੰ ਤਾਰਨ ਵਾਸਤੇ ਆਇਆ। ਜਿਹੜੇ ਅਗਿਆਨਤਾ ਦੇ ਹਨੇਰੇ ਵਿੱਚ ਫਸੇ ਬੈਠੇ ਆ, ਉਹਨਾਂ ਨੂੰ ਗਿਆਨ ਕਰਾਉਣ ਵਾਸਤੇ ਆਇਆ। ਜਿਹੜੇ ਝੂਠ ਦੇ ਰਾਹ ਤੇ ਤੁਰੇ ਆ, ਝੂਠ ਦੇ ਰਾਹ ਤੇ ਚੱਲਦੇ ਆ, ਝੂਠ ਦਾ ਜਿਹਨਾਂ ਨੇ ਪੱਲਾ ਫੜਿਆ ਹੋਇਆ, ਉਹਨਾਂ ਨੂੰ ਇੱਕ ਸੱਚ ਦਾ ਮਾਰਗ ਦਿਖਾਉਣ ਵਾਸਤੇ ਆਇਆ। ਮੇਰਾ ਵੀਰ ਰੱਬ ਹੈ, ਜਿਹੜਾ ਜਿਹੜਾ ਵੀ ਇਹਦੇ ਦਰਸ਼ਨ ਕਰੂਗਾ ਨਾ ਮੇਰੇ ਵੀਰ ਦੇ, ਉਹਨਾਂ ਦੇ ਉੱਪਰ ਅਪਾਰ ਬਖਸ਼ਿਸ਼ ਕਿਰਪਾ ਹੋਊਗੀ, ਉਹਨਾਂ ਦੇ ਬੇੜੇ ਪਾਰ ਹੋ ਜਾਣੇ ਹੈ, ਗੁਰੂ ਸਾਹਿਬ ਦੀ ਕਿਰਪਾ ਹੋ ਰਹੀ। ਕਿਉਂਕਿ ਨਿਰੰਕਾਰ ਨੇ ਆਪਦੀ ਜੋਤ ਭੇਜੀ ਹੈ, ਅਕਾਲ ਪੁਰਖ ਵਾਹਿਗੁਰੂ ਨੇ ਆਪਣੀ ਜੋਤ ਦੇ ਵਿੱਚੋਂ ਜੋਤ ਗੁਰੂ ਨਾਨਕ ਮਹਾਰਾਜ ਜੀਆਂ ਨੂੰ ਮਾਤ ਲੋਕ ਤੇ ਭੇਜਿਆ। ਭੈਣ ਨਾਨਕੀ ਕਹਿੰਦੀ, ਚਲੋ ਮੈਂ ਜਾ ਵੜਦੀ ਹਾਂ ਉੱਥੇ, ਪਰ ਮੈਨੂੰ ਯਕੀਨ ਨਹੀਂ ਆਉਂਦਾ। ਦੋ ਰਾਤਾਂ ਅਲੋਪ ਰਹੇ ਗੁਰੂ ਨਾਨਕ ਮਹਾਰਾਜ ਬੇਈ ਨਦੀ ਦੇ ਵਿੱਚ, ਤੀਜੇ ਦਿਨ ਮਹਾਰਾਜ ਨਿਰੰਕਾਰ ਦੇ ਦੇਸ਼ 'ਚੋਂ ਬਾਣੀ ਲੈ ਕੇ ਬਾਹਰ ਆਏ ਆ। ਭੈਣ ਨਾਨਕੀ, ਦੇਖ ਲਓ ਤੁਸੀਂ ਤਾਂ ਕਹਿੰਦੇ ਸੀ ਡੁੱਬ ਜੂਗਾ, ਉਹ ਆ ਗਿਆ ਮੇਰਾ ਵੀਰ। ਨਿਰੰਕਾਰ ਦੇ ਦੇਸ਼ 'ਚੋਂ ਬਾਣੀ ਲੈ ਕੇ ਆਏ, ਮੂਲ ਮੰਤਰ ਇੱਕ ਓਅੰਕਾਰ, ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਾਹਿਬ ਗੁਰਪ੍ਰਸਾਦ। ਪਿਆਰੇ ਖਾਲਸਾ ਜੀ, ਇਹ ਮੂਲ ਮੰਤਰ, ਇਹ ਬਾਣੀ ਧੁਰ ਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਟਾਈ, ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ, ਗੁਰਬਾਣੀ ਕਹਿ ਸੇਵਕ ਜਨ ਮਾਨੇ ਪ੍ਰਤੱਖ ਗੁਰੂ ਨਸਤਾਰੇ। ਇਹ ਧੁਰ ਅਕਾਲ ਨੇ ਬਾਣੀ ਆਪ ਭੇਜੀ ਹੈ ਤੇ ਨਿਰੰਕਾਰ ਗੁਰੂ ਨਾਨਕ ਮਹਾਰਾਜ ਧੁਰ ਦਰਗਾਹ 'ਚੋਂ ਬਾਣੀ ਲੈ ਕੇ ਆਏ ਹੈ ਮਾਤਲੋਕ ਤੇ ਸਾਡੇ ਕਲਯੁਗੀ ਜੀਵਾਂ ਦਾ ਉਧਾਰ ਕਰਨ ਵਾਸਤੇ। ਜਦੋਂ ਆਏ ਬਾਹਰ ਆਏ ਹੈ, ਮਰਦਾਨਾ ਉੱਥੇ ਬੈਠਾ ਹੈ, ਰੋਈ ਜਾਂਦਾ ਹੈ, ਅਤੇ ਜਦੋਂ ਬਾਹਰ ਆਏ ਉਹਦੀ ਖੁਸ਼ੀ ਦਾ ਠਿਕਾਣਾ ਨਹੀਂ ਲਿਆ। ਉਹ ਜੱਫੀ ਪਾ ਕੇ ਗੁਰੂ ਸਾਹਿਬ ਨੂੰ ਮਿਲਿਆ ਹੈ, ਗੁਰੂ ਸਾਹਿਬ ਨੇ ਗਲਵੱਕੜੀ ਪਾਈ ਹੈ, ਕਹਿੰਦੇ ਮਰਦਾਨਿਆ, ਮੀਰ ਮਰਦਾਨਿਆ, ਤੂੰ ਸਾਡਾ ਰਬਾਬੀ ਹੈ, ਤੂੰ ਸਾਡਾ ਹਮਝੋਲੀ ਹੈ, ਸਾਡਾ ਪਰਮ ਮਿੱਤਰ, ਤੂੰ ਕਿਉਂ ਰੋਈ ਜਾਂਦਾ? ਉਹ ਕਹਿੰਦਾ ਨਾਨਕ ਜੀ ਨੂੰ, ਕਹਿੰਦਾ ਨਾਨਕ ਜੀ, ਤੁਹਾਡੇ ਨਾਲ ਯਾਰੀ ਤਾਂ ਐਂ ਲਾਈ ਹੈ ਕਿ ਆਪਣੀ ਉਮਰਾਂ ਦੀ ਸਾਂਝ ਨਿਭੂਗੀ ਤੁਹਾਡੇ ਚਰਨਾਂ ਦੇ ਨਾਲ, ਆਹਦਾ ਤੁਸੀਂ ਮੈਨੂੰ ਅੱਧ ਵਿਚਾਲੇ ਛੱਡ ਗਏ। ਸਾਰੇ ਹਾਹਾਕਾਰ ਮੱਚੀ ਪਈ ਸੀ ਕਿ ਭੈਣ ਨਾਨਕੀ ਦਾ ਵੀਰ ਸਾਡੇ ਗੁਰੂ ਨਾਨਕ ਜੀ ਬੇਈ ਨਦੀ ਵਿੱਚ ਡੁੱਬ ਗਿਆ, ਹੁਣ ਬਾਹਰ ਨਹੀਂ ਆ ਸਕਦੇ। ਮੈਂ ਵੀ ਗਵਾਂ ਦੇ ਸਮੁੰਦਰਾਂ ਵਿੱਚ ਡੁੱਬਿਆ ਬੈਠਾ ਸੀਗਾ, ਇੱਥੇ ਬੈਠਾ ਹੈ, ਮੈਂ ਕੋਈ ਨਾ ਖਾਧਾ ਹੈ, ਬਸ ਤੇਰੀ ਯਾਦ ਦੇ ਵਿੱਚ ਬੈਠਾ ਹੈ। ਵੀ ਇਹ ਨਾਨਕ ਜੀਆਂ ਨੇ ਕੀ ਭਾਣਾ ਵਰਤਾਤਾ, ਕੀ ਕੌਤਕ ਵਰਤਾਤਾ, ਜੇ ਜਾਣਾ ਸੀ ਮੈਨੂੰ ਨਾਲ ਲੈ ਜਾਂਦੇ, ਮੈਂ ਇੱਥੇ ਬੈਠਾ ਰੁਦਨ ਕਿਉਂ ਕਰੀ ਗਿਆ, ਮੈਂ ਤੁਹਾਡੀ ਯਾਦ 'ਚ ਬੈਠਾ। ਗੁਰੂ ਨਾਨਕ ਮਹਾਰਾਜ ਕਹਿੰਦੇ ਮੀਰ ਮਰਦਾਨੇ ਨੂੰ, ਕਹਿੰਦੇ ਮਰਦਾਨਿਆ ਤੂੰ ਸਾਡਾ ਮੀਰ ਹੈ, ਤੂੰ ਸਾਡਾ ਰਬਾਬੀ ਹੈ, ਬਹੁਤ ਲੰਮਾ ਸਮਾਂ ਆਪਣੀ ਨਿਭਣੀ ਹੈ, ਜਿਹੜੀ ਆਪਣੀ ਮਿੱਤਰਤਾ ਨਾ, ਦੋਸਤੀ ਹੈ ਨਾ, ਆਪਣੀ ਆਪਣੇ ਨਾਲ ਪਿਆਰ ਹੈ, ਬਹੁਤ ਲੰਮਾ ਚੱਲਣਾ ਹੈ, ਤੈਨੂੰ ਅੱਧ ਵਿਚਾਲੇ ਛੱਡ ਕੇ ਨਹੀਂ ਹੈ ਜਾਂਦੇ। ਅਤੇ ਮੀਰ ਮਰਦਾਨਾ ਕਹਿੰਦਾ ਫਿਰ ਲੈ ਕੇ ਨਹੀਂ ਗਏ? ਗੁਰੂ ਨਾਨਕ ਮਹਾਰਾਜ ਕਹਿੰਦੇ ਮੈਂ ਤਾਂ ਨਿਰੰਕਾਰ ਦੇ ਦੇਸ਼ ਗਿਆ ਸੀਗਾ, ਜਿੱਥੇ ਸੂਕਸ਼ਮ ਰਾਹ ਹੈ, ਬਹੁਤ ਸੂਕਸ਼ਮ ਰਾਹ। ਜਦੋਂ ਮੈਂ ਉੱਥੇ ਗਿਆ ਸੀਗਾ, ਸਾਡੀ ਵਿਚਾਰ ਗੋਸ਼ਟੀ ਹੋਈ ਹੈ, ਜੇ ਤੂੰ ਮੇਰੇ ਨਾਲ ਜਾਂਦਾ ਤੇ ਤੇਰੇ ਵਾਲੇ ਪੁੱਛ ਲੈਣਾ ਸੀ ਵੀ ਇਹ ਕੌਣ ਆ, ਮੈਥੋਂ ਝੂਠ ਬੋਲਿਆ ਨਹੀਂ ਸੀ ਜਾਣਾ। ਮੈਂ ਤਾਂ ਇਹੀ ਕਹਿਣਾ ਸੀ ਕਿ ਮੀਰ ਮਰਦਾਨਾ ਹੈ ਮੇਰਾ, ਇਹ ਸਾਥੀ ਹੈ, ਇਹ ਸਿਰੇ ਦੀ ਰਵਾ ਵਜਾਉਂਦਾ, ਸਿਰੇ ਦੀ ਰਵਾ ਵਜਾਉਂਦਾ ਏ, ਤੇ ਖੁਸ਼ ਹੋ ਕੇ ਜੇ ਤੈਨੂੰ ਰੱਖ ਲੈਂਦੇ ਤੇ ਫਿਰ ਮੈਨੂੰ ਤੇਰੇ ਵਰਗਾ ਕਿੱਥੋਂ ਮਿਲਣਾ? ਗੁਰੂ ਸਾਹਿਬ ਐਂ ਵੜਿਆਉਂਦੇ ਹੈ, ਸਿਫਤ ਵੀ ਕਰਦੇ ਆ, ਵੜਿਆਉਂਦੇ ਵੀ ਹੈ, ਤੈਂ ਸਾਥੀ ਮਰਦਾਨਿਆ ਸਾਥੋਂ ਖੋਇਆ ਜਾਣਾ ਸੀਗਾ। ਲੋ ਹੁਣ ਉਹ ਸਮੇਂ ਦੀ ਵਾਰਤਾ ਮੇਰੇ ਸਾਥੀ ਬਿਆਨ ਇਉਂ ਕਰਦੇ ਆ।

ਜਿਹੜਾ ਕਿਤੇ ਪਰੋਇਆ ਜਾਣਾ ਸੀ ਤੈਂ ਸਾਥੀ ਮਰਦਾਨਿਆਂ ਸਾਥੋਂ ਖੋਇਆ ਜਾਣਾ ਸੀ। ਜੇ ਤੂੰ ਸਾਥੋਂ ਖੋਇਆ ਜਾਂਦਾ ਤੇ ਸਾਡਾ ਕੀ ਬਣਨਾ? ਅਸੀਂ ਰਬਾਬੀ ਹੋਰ ਕਿੱਥੋਂ ਲੱਭਦੇ? ਗੁਰੂ ਸਾਹਿਬ ਸਲੋਤ ਕਰਦੇ ਆ, ਵਡਿਆਉਂਦੇ ਆ। ਕਹਿੰਦਾ ਮਹਾਰਾਜ ਜੀ ਹੁਣ ਕਿਤੇ ਐਂ ਜਾਣਾ ਹੋਵੇ ਮੈਨੂੰ ਜ਼ਰੂਰ ਨਾਲ ਲੈ ਕੇ ਜਾਇਓ। ਇੱਕ ਪ੍ਰੇਮ ਹੁੰਦਾ ਇਹ ਗੁਰਸਿੱਖਾਂ ਦਾ, ਅਲਫ ਆਸਰਾ ਤੱਕਿਆ ਇੱਕ ਤੇਰਾ, ਰੱਖ ਲਿਓ ਭਾਣੇ ਅਨੁਸਾਰ ਮੈਨੂੰ ਤੇਰੇ ਦੁਆਰੇ ਦੇ। ਅਸੀਂ ਹਾਂ ਗੋਲੇ, ਨਹੀਂ ਚਾਹੀਦਾ ਮੁਕਤ ਦੁਆਰ ਮੈਨੂੰ, ਤੁਹਾਡੇ ਵੱਲੀਓ ਮੁੱਖ ਨਾ ਮੋੜ ਲਈਏ, ਭਾਵੇਂ ਕੋ ਜਾਖੇ ਸੰਸਾਰ ਮੈਨੂੰ। ਮਹਾਰਾਜ ਬਸ ਇੱਕੋ ਹੀ ਆਸ ਹੈ, ਦੁਆ ਏ ਤੁਹਾਡੇ ਚਰਨਾਂ ਚ, ਬਸ ਇਹੀ ਆਸ ਦਰਬਾਰ ਸਿੰਘਾ ਦਿਓ ਦਿਲ ਮੇ ਜਗਾ ਦਤਾਰ ਮੈਨੂੰ। ਮਹਾਰਾਜ ਇੱਕੋ ਹੀ ਆਸ ਹੈ, ਮੈਂ ਤੇ ਕਿਰਪਾ ਕਰੋ ਆਪਣੇ ਤੁਹਾਡੇ ਚਰਨਾਂ ਕਮਾਲ ਪਿਆਰ ਬਣਿਆ ਰਹੇ ਔਰ ਤੁਹਾਡੀ ਇਹ ਸੋਹਣੀ ਤਸਵੀਰ ਹਿਰਦੇ ਵਿੱਚ ਵਸੀ ਰਹੇ। ਗੁਰੂ ਸਾਹਿਬ ਨੇ ਉਹਦੀ ਸਹਾਰਨਾ ਕੀਤੀ ਹੈ। ਹੁਣ ਸੁਲਤਾਨਪੁਰ ਲੋਧੀ ਦੇ ਵਿੱਚੋਂ ਗੁਰੂ ਸਾਹਿਬ ਜਗਤ ਨੂੰ ਤਾਰਨ ਵਾਸਤੇ ਜਾ ਰਹੇ ਹੈ, ਜਗਤ ਜਨ ਤਾਰਨ ਵਾਸਤੇ। ਮਾਰਿਆ ਸਿੱਕਾ ਜਗਤ ਵਿੱਚ ਗੁਰੂ ਨਾਨਕ ਨਿਰਮਲ ਪੰਥ ਚਲਾਇਆ, ਨਿਰਮਲ ਪੰਥ ਚਲਾਇਆ ਗੁਰੂ ਨਾਨਕ ਮਹਾਰਾਜ ਨੇ। ਕਿਸੇ ਨੇ ਕਿਹਾ ਨਾਨਕ ਜੀ ਨਿਰਮਲ ਦਾ ਅਰਥ ਹੁੰਦਾ ਸ਼ੁੱਧ, ਹੁਣ ਤੁਹਾਨੂੰ ਨਿਰਮਲ ਪੁਰਸ਼ ਚਾਹੀਦੇ ਆ, ਨਿਰਮਲ ਸਿੱਖ ਚਾਹੀਦੇ ਆ। ਗੁਰੂ ਨਾਨਕ ਮਹਾਰਾਜ ਕਹਿੰਦੇ ਹਾਂ ਮੈਨੂੰ ਨਿਰਮਲ ਬੰਦੇ ਚਾਹੀਦੇ ਆ, ਸ਼ੁੱਧ ਬਿਰਤੀ ਵਾਲੇ ਜਿਨ੍ਹਾਂ ਦੇ ਅੰਦਰ ਕੋਈ ਖੋਟ ਨਾ ਹੋਵੇ। ਦੇਖੋ ਪਤਾ ਨਹੀਂ ਕਿਹੜਾ ਸੋਨਾ ਹੁੰਦਾ, 24 ਕੈਰਟ ਸੋਨਾ ਹੁੰਦਾ ਹੈ, ਸ਼ੁੱਧ ਖਰਾ, ਉਹ 'ਚ ਕੋਈ ਖੋਟ ਨਹੀਂ ਪੈਂਦੀ, ਪੂਰੀ ਮੋਹਰ ਲੱਗੀ ਹੁੰਦੀ ਹੈ। ਮਹਾਰਾਜ ਕਹਿੰਦੇ ਮੈਂ ਤਾਂ ਸ਼ੁੱਧ ਸੋਨੇ ਵਰਗੇ, ਖਾਸ ਦੇਸੀ ਘਿਓ ਵਰਗੇ ਸ਼ੁੱਧ, ਜਿਹਨਾਂ 'ਚ ਭੋਰਾ ਵੀ ਖੋਟ ਨਾ ਹੋਵੇ, ਇਹੋ ਜਿਹੇ ਸਿੱਖ ਬਣਾਊਂਗਾ। ਜੇ ਨਾ ਬਣੇ ਮੈਂ ਤਿਆਰ ਕਰ ਲੂੰ, ਜਿਹੜਾ ਹੁਣ ਸਮਰੱਥ ਹੈ। ਗੁਰੂ ਸਾਹਿਬ ਆਪ ਸਮਰੱਥ ਹੈ, ਸਮਰੱਥਾਂ ਦੇ ਸਮਰੱਥ ਹੈ, ਦੁਨੀਆਂ ਵਾਲੇ ਅਸੀਂ ਕਲਜੂਈ ਜੀਵ ਅਸਮਰੱਥ ਹੈ, ਗੁਰੂ ਸਾਹਿਬ ਸਮਰੱਥਾਂ ਦੇ ਸਮਰੱਥ ਹਨ। ਮਹਾਰਾਜ ਨੂੰ ਕਿਹੜਾ ਕੋਈ ਤੋੜ ਸੀ, ਕਿਹੜਾ ਕੋਈ ਕਮੀ ਸੀਗੀ? ਮਹਾਰਾਜ ਨੇ ਜਗਤ ਜਲੰਧਰ ਨੂੰ ਤਾਰਨ ਵਾਸਤੇ ਜਾਣਾ ਸੀਗਾ। ਸਨਾਤਨ ਧਰਮ ਦੇ ਇੱਕ ਮਹਾਨ ਸੰਤ ਰਿਸ਼ੀ ਹੋਏ ਆ ਮਹਾਤਮਾ ਬੁੱਧ, ਬੁੱਧ ਜੀ ਉਹਨਾਂ ਆ, ਉਹ ਰਾਜੇ ਸੀਗੇ ਰਾਜੇ। ਜਦ ਉਹਨਾਂ ਨੂੰ ਕੋਈ ਆਕਾਸ਼ਬਾਣੀ ਹੋਈ, ਉਹ ਕਹਿੰਦੇ ਮਨਾ ਛੱਡ, ਰਾਜ ਭਾਗ ਛੱਡ ਕੇ ਮਹਾਤਮਾ ਬੁੱਧ ਜੀ ਅੱਧੀ ਰਾਤ ਨੂੰ ਪਰਿਵਾਰ ਨੂੰ ਬਿਨਾਂ ਦੱਸੇ ਹੋਏ ਬਣਖੰਡ ਜੰਗਲਾਂ ਦੇ ਵਿੱਚ ਗਏ ਹੈ। ਕੀ ਕਰਨ ਵਾਸਤੇ? ਗਿਆਨ ਦੀ ਪ੍ਰਾਪਤੀ ਕਰਨ ਵਾਸਤੇ। ਤੇ ਸਾਡੇ ਗੁਰੂ ਨਾਨਕ ਮਹਾਰਾਜ ਦਿਨੇ ਜਾ ਰਹੇ ਹੈ ਪਰਿਵਾਰ ਨੂੰ ਮਿਲ ਕੇ, ਕੋਈ ਚੋਰੀ ਨਹੀਂ ਜਾ ਰਹੇ, ਪਰਿਵਾਰ ਨੂੰ ਮਿਲ ਕੇ, ਦੋ ਬੱਚੇ ਹੈ, ਪੁੱਤਰ ਹੈ, ਪਤਨੀ ਹੈ, ਭੈਣ ਹੈ, ਭਣੋਈਆ ਹੈ, ਸਾਰੇ ਪਰਿਵਾਰ ਨੂੰ ਮਿਲ ਕੇ ਦਿਨੇ ਜਾ ਰਹੇ ਹੈ। ਕੀ ਕਰਨ ਜਾ ਰਹੇ ਹੈ? ਗਿਆਨ ਲੈਣ ਨਹੀਂ, ਗਿਆਨ ਵੰਡਣ ਵਾਸਤੇ ਜਾ ਰਹੇ ਹੈ, ਗਿਆਨ ਵੰਡਣ ਵਾਸਤੇ ਔਰ ਦਰਸ਼ਨ ਦੇਣ ਵਾਸਤੇ ਜਾ ਰਹੇ ਹੈ। ਜਿਹੜੇ ਪਪੀਹੇ ਪਿਆਸੇ ਬੈਠੇ ਹੈ, ਜਿਨ੍ਹਾਂ ਦੇ ਹਿਰਦਿਆਂ 'ਚ ਗੁਰੂ ਸਾਹਿਬ ਦੇ ਦਰਸ਼ਨਾਂ ਦੀ ਤਾਂਘ ਹੈ, ਹੁਣ ਪੁਰ ਸੁਲਤਾਨ ਤੋਂ ਯਾਤਰਾ ਆਰੰਭਦੇ ਹੈ। ਉਹ ਜਿਹੜਾ ਆਪਣਾ ਸੈਦ ਪੁਰ ਨੂੰ ਜਾਣਗੇ ਮਹਾਰਾਜ, ਕਿਰਪਾ ਕਰੇ ਉਹ ਕਾਵਿ ਰਚਨਾ ਇਹਨਾਂ ਵੀਰਾਂ ਤੋਂ ਲੱਭ ਰਹੇ ਹੈ, ਉਹ ਕਾਵਿ ਰਚਨਾ ਹੋਵੇ ਇਹਨਾਂ ਵੀਰਾਂ ਤੋਂ ਸਰਵਣ ਕਰਿਓ। ਸੋ ਪਿਆਰੇ ਖਾਲਸਾ ਜੀ, ਗੁਰੂ ਨਾਨਕ ਮਹਾਰਾਜ ਨੇ ਪਿਆਰ ਨੂੰ ਪਰਿਵਾਰ ਨੂੰ ਮਿਲੇ ਹੈ, ਪਿਆਰ ਦਿੱਤਾ। ਭੈਣ ਨਾਨਕੀ ਕਹਿੰਦੀ ਵੀਰ ਜੇ ਤੂੰ ਚਲਿਆ ਜਾਏਗਾ ਤੇ ਸਾਡਾ ਕੀ ਬਣੂਗਾ, ਸਾਨੂੰ ਤੇਰੇ ਦਰਸ਼ਨ ਕਦੋਂ ਹੋਣਗੇ? ਗੁਰੂ ਨਾਨਕ ਮਹਾਰਾਜ ਕਹਿੰਦੇ ਨਾ ਹਿਰਦੇ ਤੋਂ ਯਾਦ ਕਰ ਲਈ ਭੈਣ ਨਾਨਕੀ, ਤੂੰ ਸਾਡੀ ਐਸ ਜਨਮ ਦੀ ਭੈਣ ਨਹੀਂ ਹੈ, 7 ਜਨਮਾਂ ਦਾ ਆਪਣਾ ਪ੍ਰੇਮ ਹੈ, 7 ਜਨਮਾਂ ਤੱਕ ਤੂੰ ਸਾਡੀ ਭੈਣ ਰਹੀ ਹੈ, ਤੇ ਜਦੋਂ ਤੂੰ ਨੇਤਰ ਬੰਦ ਕਰਕੇ ਹਿਰਦੇ ਵਿੱਚੋਂ ਮੈਨੂੰ ਯਾਦ ਕਰੇਗੀ, ਮੈਂ ਤੈਨੂੰ ਦਰਸ਼ਨ ਦੇਣ ਵਾਸਤੇ ਪਲਾਸ਼ਨਾਂ ਦੇ ਵਿੱਚ ਮੈਂ ਤੇਰੇ ਕੋਲੇ ਪਹੁੰਚੂਗਾ। ਗੁਰੂ ਸਾਹਿਬ ਹੁਣ ਸੁਲਤਾਨਪੁਰ ਤੋਂ ਚੱਲ ਕੇ ਅਹਿਮਦਾਬਾਦ ਆਏ, ਆਪਣੇ ਪਿਆਰੇ ਭਗਤਾ ਜਿਹੜੇ ਉਡੀਕਦੇ ਹੈ ਗੁਰੂ ਦੇ ਦਰਸ਼ਨਾਂ ਨੂੰ, ਵੀ ਰੱਬ ਦੇ ਦਰਸ਼ਨਾਂ ਦੀ ਤਾਂਘ ਹੈ, ਤੇ ਗੁਰੂ ਸਾਹਿਬ ਦਰਸ਼ਨ ਦੇਣ ਵਾਸਤੇ ਜਾ ਰਹੇ ਜਗਤ ਜਲੰਧਰ ਨੂੰ ਤਾਰਨ ਵਾਸਤੇ, ਜਿਵੇਂ ਸੁਲਤਾਨਪੁਰ ਤੋਂ ਤੁਰਦੇ ਹਨ ਮੇਰੇ ਸਾਥੀ ਬਿਆਨ, ਇਉਂ ਕਰਦੇ ਆ।

ਆਏ ਮਹਾਰਾਜ ਜਗਤ ਜਲੰਧਰ ਨੂੰ ਤਾਰਨ ਵਾਸਤੇ ਜਾ ਰਹੇ ਆ। ਇਸ ਤੋਂ ਅੱਗੇ ਦਾ ਇਤਿਹਾਸ ਅਗਲੇ ਦਿਵਾਨ ਚ ਸਰਵਣ ਕਰਾਵਾਂਗੇ। ਗੁਰੂ ਸਾਹਿਬ ਦੇ ਇਤਿਹਾਸ ਉੱਚੇ ਤੇ ਸੁੱਚੇ, ਬੋਲਦਿਆਂ ਤੋਂ ਗਲਤੀਆਂ ਹੋਈ ਜਾਂਦੀਆਂ। ਗੁਰੂ ਸਾਹਿਬ ਤੇ ਗੁਰੂ ਦੀ ਸੰਗਤ ਬਖਸ਼ਣ ਯੋਗ ਹੈ, ਬਖਸ਼ਿਓ, ਖਿਮਾ ਕਰਿਓ। ਬੇਅੰਤ ਸੰਗਤਾਂ ਨੇ ਮਾਇਆ ਰੂਪੀ ਸੀਸ ਬਖਸ਼ਿਆ, ਗੁਰੂ ਸਾਹਿਬ ਸਭ ਨੂੰ ਚੜ੍ਹਦੀ ਕਲਾ ਘਰ ਪਰਿਵਾਰਾਂ ਵਿੱਚ ਸੁੱਖ ਸ਼ਾਂਤੀ ਬਖਸ਼ਿਸ਼ ਕਰਨ। ਆਓ ਹੁਣ ਭਾਈ ਸਾਹਿਬ ਭਾਈ ਪਰਮਜੀਤ ਸਿੰਘ ਜੀ ਲੁਧਿਆਣੇ ਵਾਲੇ ਆਪ ਗੁਰੂ ਸੰਗਤਾਂ ਨੂੰ ਸ਼ਬਦ ਕੀਰਤਨ ਦੁਆਰਾ ਨਿਹਾਲ ਕਰਨਗੇ। ਆਓ ਆਪਾਂ ਉਹਨਾਂ ਪਾਸੋਂ ਅਲਾਹੀ ਬਾਣੀ ਦੇ ਸ਼ਬਦ ਕੀਰਤਨ ਸਰਵਣ ਕਰਕੇ ਬੁਲਾਓ ਫਤਿਹ, ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਧੰਨਵਾਦ ਸਤਿਕਾਰਯੋਗ ਭਾਈ ਪਰਮਜੀਤ ਸਿੰਘ ਜੀ ਲੁਧਿਆਣੇ ਵਾਲਿਆਂ ਦੇ ਕੀਰਤਨੀਅਤ ਦਾ, ਜੋ ਆਪ ਸੰਗਤਾਂ ਦੇ ਨਾਲ ਗੁਰਬਾਣੀ ਸ਼ਬਦ ਕੀਰਤਨ ਦੀ ਸਾਂਝ ਕਰ ਰਹੇ ਸਨ। ਅੱਜ ਦੇ ਵਿਸ਼ੇਸ਼ ਦੀਵਾਨ ਸਵਰਗਵਾਸੀ ਬੀਬੀ ਜਗੀਰ ਕੌਰ ਸਿੱਧੂ ਤਿੰਨਾਂ ਦੇ ਨਿਮਿੱਤ ਸਜਾਏ ਗਏ ਨੇ ਔਰ ਆਪ ਸਮੂਹ ਸੰਗਤਾਂ ਬੀਬੀ ਜੀ ਦੇ ਅੰਤਿਮ ਸੰਸਕਾਰ ਤੋਂ ਉਪਰੰਤ ਪਰਿਵਾਰ ਸਮੇਤ ਸਤਿਗੁਰਾਂ ਦੇ ਚਰਨਾਂ ਵਿੱਚ ਨਤਮਸਤਕ ਹੋ ਰਹੀਆਂ ਹੋ। ਜਿੱਥੇ ਆਪ ਜੀਆਂ ਨੇ ਸਤਿਕਾਰਯੋਗ ਭਾਈ ਪਰਮਜੀਤ ਸਿੰਘ ਜੀ ਦੇ ਜਿੱਥੇ ਪਾਸੋਂ ਗੁਰਬਾਣੀ ਕੀਰਤਨ ਸਰਵਣ ਕੀਤੇ ਨੇ, ਆਓ ਗੁਰਬਾਣੀ ਇਸ ਮੌਕੇ 'ਤੇ ਸਾਨੂੰ ਕੀ ਉਪਦੇਸ਼ ਦਿੰਦੀ ਹੈ। ਭਾਈ ਗੁਰਸ਼ਰਨ ਸਿੰਘ ਜੀ 5-7 ਮਿੰਟ ਵਾਸਤੇ ਆਪਣਾ ਵਿਚਾਰਾਂ ਦੀ ਸਾਂਝ ਕਰਨਗੇ, ਉਪਰੰਤ ਭਾਈ ਮੰਗਲ ਸਿੰਘ ਜੀ ਆਪ ਜੀ ਨੂੰ 9ਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਮਹਾਰਾਜ ਦੇ ਸਲੋਕ ਸਰਵਣ ਕਰਾਉਣਗੇ, ਅਦਬ ਸਤਿਕਾਰ ਸਹਿਤ ਸਰਵਣ ਕਰਨ ਦੀ ਕਿਰਪਾਲਤਾ ਕਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਸਾਹਿਬ ਜੀ, ਵਾਹਿਗੁਰੂ ਜੀ ਓ ਫਰੀਦਾ ਇੰਨੀ ਨਿੱਕੀ ਚੰਗੀ ਐ, ਥਲ ਡੂੰਗਰ ਭਵੇਂ ਓਮ, ਅੱਜ ਫਰੀਦੈ ਕੁਜੜਾ ਸਹਿ ਕੁਹਾਂ ਥਿਓਮ, ਅੱਜ ਫਰੀਦੈ ਕੁਜੜਾ ਸਹਿ ਕੁਹਾਂ ਥਿਓਮ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਸਾਧ ਸੰਗਤ ਜੀ, ਬੀਬੀ ਜਗੀਰ ਕੌਰ ਸਿੱਧੂ, ਜੋ ਕਿ ਸਿੱਧੂ ਪਰਿਵਾਰ ਨੂੰ ਸਦੀਵੀ ਵਿਛੋੜਾ ਦੇ ਕੇ ਪਿਛਲੇ ਦਿਨੀ ਅਕਾਲ ਚਲਾਣਾ ਕਰ ਗਏ ਸਨ, ਤਿੰਨਾਂ ਦੇ ਪੰਜ ਭੂਤਕ ਸਰੀਰ ਨੂੰ ਅਗਨ ਭੇਟ ਕਰਨ ਉਪਰੰਤ ਰੱਬੀ ਬਾਣੀ ਦੇ ਬੜੇ ਵਿਰਾਗਮਈ ਸ਼ਬਦਾਂ ਦੇ ਕੀਰਤਨ ਮੇਰੇ ਤੋਂ ਪਹਿਲਾਂ ਗੁਰੂ ਘਰ ਕੇ ਰਾਗੀ ਸਿੰਘਾਂ ਪਾਸੋਂ ਆਪ ਜੀ ਸਰਵਣ ਕਰ ਰਹੇ ਸੀ। ਆਓ 5-7 ਮਿੰਟ ਲਈ ਗੁਰਬਾਣੀ ਦੀ ਵਿਚਾਰ ਦੇ ਨਾਲ ਜੁੜਨ ਦਾ ਯਤਨ ਕਰੀਏ। ਮੌਤ ਦੇ ਪ੍ਰਥਾਏ ਸਤਿਗੁਰ ਦੀ ਬਾਣੀ ਸਾਨੂੰ ਕੀ ਉਪਦੇਸ਼ ਦਿੰਦੀ ਹੈ? ਬੀਬੀ ਜਗੀਰ ਕੌਰ, ਜਿਹੜੇ ਤਕਰੀਬਨ 90 ਸਾਲ ਦੀ ਆਰਜ਼ਾ ਨੂੰ ਭੋਗ ਕੇ ਇਸ ਦੁਨੀਆਂ ਨੂੰ ਅਲਵਿਦਾ ਕਹਿ ਗਏ, ਜਦੋਂ ਸਾਧ ਸੰਗਤ ਆਪਾਂ ਸਤਿਗੁਰ ਦੀ ਪਾਵਨ ਬਾਣੀ ਨੂੰ ਪੜ੍ਹਦੇ ਹਾਂ ਨਾ, ਤਾਂ ਮਹਾਰਾਜ ਨੇ ਇੱਕ ਅਟਲ ਸੱਚਾਈ ਸੰਸਾਰ ਨੂੰ ਦੱਸੀ ਹੈ ਵੀ ਜਿਹੜੀ ਚੀਜ਼ ਸੰਸਾਰ ਵਿੱਚ ਪੈਦਾ ਹੋ ਜਾਂਦੀ ਹੈ ਉਹਦਾ ਇੱਕ ਦਿਨ ਬਿਨਸਣਾ ਬਿਲਕੁਲ ਤੈਅ ਹੈ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਨੇ ਬੰਦੇ ਦੀ ਜ਼ਿੰਦਗੀ ਨੂੰ ਬਹੁਤ ਸਾਰੇ ਪੜਾਵਾਂ ਵਿੱਚ ਵੀ ਵੰਡਿਆ ਹੈ। ਜਿਵੇਂ ਮਹਾਰਾਜ ਦੀ ਬਾਣੀ ਦਾ ਇੱਕ ਬਚਨ ਹੈ, 10 ਬਾਲਤਨ 20 ਸ਼ਰਵਣ 30 ਕਾ ਸੁੰਦਰ ਕਹਾਵੈ। 10 ਸਾਲਾਂ ਦਾ ਬਾਲਕ, 20 ਸਾਲਾਂ ਦਾ ਜਿਹੜਾ ਹੈ ਉਹ ਜਵਾਨ, 30 ਸਾਲਾਂ ਦਾ ਸੁੰਦਰ, 30 ਕਾ ਸੁੰਦਰ ਕਹਾਵੈ। 40 ਸੀ ਪੁਰ ਹੋਏ, 40 ਸਾਲ ਦੀ ਆਰਜ਼ਾ ਉਹ ਆਰਜ਼ਾ ਹੁੰਦੀ ਹੈ ਜਿਹਨੂੰ ਆਪਾਂ ਫੁਲਫਿਲ ਆਫ ਲਾਈਫ ਕਹਿੰਦੇ ਹਾਂ। 85 ਪੱਗ ਖਿੱਸੈ, ਗੁਰਦੇਵ ਮਹਾਰਾਜ ਨੇ ਆਖਿਆ 50 ਸਾਲ ਦੀ ਆਰਜ਼ਾ ਹੋਈ ਤੇ ਹੁਣ ਪੈਰ ਖਿਸਕਣੇ ਸ਼ੁਰੂ ਹੋ ਗਏ। 60 ਕਾ ਬੁਢੇਪਾ ਆਵੈ, 60 ਸਾਲਾਂ ਦੀ ਆਰਜ਼ਾ ਉਹ ਆਰਜ਼ਾ ਹੈ ਜਦੋਂ ਬੁਢੇਪਾ ਆਪਣਾ ਪ੍ਰਭਾਵ ਮਨੁੱਖੀ ਸਰੀਰ ਉੱਤੇ ਆ ਕੇ ਪਾ ਦਿੰਦਾ। 70 ਕਾ ਮਤਹੀਣ, 17 ਸਾਲਾਂ ਦਾ ਹੋਇਆ ਹੁਣ ਮਤ ਤੋਂ ਸੱਖਣਾ ਹੋ ਗਿਆ, ਇਹਦਾ ਅਰਥ ਇਹ ਹੈ ਵੀ ਹੁਣ ਮਤ ਓਨੀ ਤੇਜ਼ ਤਰਾਰ ਨਹੀਂ ਰਹੀ, ਹੁਣ ਜਿਹੜਾ ਇੰਟਲੈਕਟ ਹੈ ਉਹ ਘੱਟ ਗਿਆ, ਹੁਣ ਚੀਜ਼ਾਂ ਦੀ ਸਮਝ ਘੱਟ ਗਈ। ਮਹਾਰਾਜ ਨੇ ਆਖਿਆ 80 ਕਾ ਵਿਹਾਰ ਨਾ ਪਾਵੈ, 80 ਸਾਲਾਂ ਦਾ ਹੋਇਆ ਤੇ ਸਰੀਰ ਵਿੱਚ ਉਹ ਤਾਕਤ ਨਹੀਂ ਰਹੀ, ਉਹ ਜ਼ੋਰ ਨਹੀਂ ਰਿਹਾ। 90 ਕਾ ਸੇਜਾ ਸਣੀ, 90 ਸਾਲ ਦੀ ਉਮਰ ਉਹ ਉਮਰ ਮਹਾਰਾਜ ਨੇ ਮਿਥੀ ਹੈ ਜਦੋਂ ਬੰਦੇ ਦਾ ਆਸਣ ਮੰਜੇ ਉੱਤੇ ਲੱਗ ਜਾਂਦਾ ਹੈ। ਤੋ ਇੱਕ ਜ਼ਿੰਦਗੀ ਦੇ ਪੜਾਅ ਨੇ, ਜਿਨ੍ਹਾਂ ਪੜਾਵਾਂ ਨੂੰ ਹਰ ਬੰਦਾ ਜਿਹੜਾ ਹੈ ਉਹ ਤਕਰੀਬਨ ਹੰਡਾਉਂਦਾ ਹੈ। ਸਤਿਗੁਰੂ ਸੱਚੇ ਪਾਤਸ਼ਾਹ ਬਾਣੀ ਦੇ ਵਿੱਚ ਬੜੇ ਕੀਮਤੀ ਖਿਆਲ ਦੇ ਕੇ ਗੱਲ ਸਮਝਾਉਂਦੇ ਨੇ, ਖਾਸ ਕਰਕੇ ਜਦੋਂ ਤੁਸੀਂ ਸਾਧ ਸੰਗਤ ਸ਼ੇਖ ਫਰੀਦ ਸਾਹਿਬ ਦੀ ਬਾਣੀ ਪੜ੍ਹੋਗੇ ਨਾ। ਉਹਨਾਂ ਨੇ ਬੁਢੇਪੇ ਦੇ ਸਮੇਂ ਦੀ ਜਿਹੜੀ ਅਵਸਥਾ ਹੁੰਦੀ ਹੈ ਉਹਨੂੰ ਬੜਾ ਬਾਖੂਬੀ ਬਿਆਨਿਆ। ਉਹ ਕਹਿੰਦੇ ਨੇ, ਬੁੱਢਾ ਹੋਆ ਸ਼ੇਖ ਫਰੀਦ, ਸ਼ੇਖ ਫਰੀਦ ਬੁੱਢਾ ਹੋ ਗਿਆ, ਕੰਬਣ ਲੱਗੀ ਦੇ, ਹੁਣ ਸਰੀਰ ਕੰਬਣ ਲੱਗ ਪਿਆ। ਜੇ 100 ਵਰਿਆਂ ਜੀਵਣਾ ਭੀ ਤਨ ਹੋਸੀ ਖੇ, ਜੇ 100 ਸਾਲ ਵੀ ਮੈਂ ਜੀ ਜਾਵਾਂ ਤੇ ਅਖੀਰਲਾ ਨਤੀਜਾ ਇਹ ਹੈ ਵੀ ਇਸ ਤਨ ਨੇ, ਇਸ ਸਰੀਰ ਨੇ ਮਿੱਟੀ ਹੋ ਜਾਣਾ। ਇੱਕ ਬਚਨ ਸ਼ੇਖ ਫਰੀਦ ਸਾਹਿਬ ਦਾ ਤੁਹਾਡੇ ਨਾਲ ਮੈਂ ਸਾਂਝਾ ਕੀਤਾ ਹੈ। ਬਾਬਾ ਸ਼ੇਖ ਫਰੀਦ ਸਾਹਿਬ ਪਤਾ ਕੀ ਕਹਿੰਦੇ ਨੇ, ਕਹਿੰਦੇ ਨੇ ਕੋਈ ਜ਼ਿੰਦਗੀ ਦੇ ਉੱਤੇ ਅਵਸਥਾ ਐਸੀ ਸੀ, ਉਮਰ ਐਸੀ ਸੀ ਵੀ ਇਹਨਾਂ ਨਿੱਕੀਆਂ ਨਿੱਕੀਆਂ ਲੱਤਾਂ ਦੇ ਨਾਲ ਮੈਂ ਉੱਚੀਆਂ ਨੀਵੀਆਂ ਥਾਵਾਂ ਉੱਤੇ ਭੱਜਾ ਹੀ ਫਿਰਦਾ ਸੀ। ਫਰੀਦਾ, ਇੰਨੀ ਨਿੱਕੀ ਜੰਗੀ ਹੈ, ਨਿੱਕੀ ਜੰਗੀ ਦਾ ਅਰਥ ਹੈ ਇਹਨਾਂ ਛੋਟੀਆਂ ਛੋਟੀਆਂ ਲੱਤਾਂ ਦੇ ਨਾਲ। ਥਲ ਡੂੰਗਰ ਭਵੇਂ ਹੋਮ, ਉੱਚੀਆਂ ਨੀਵੀਆਂ ਥਾਵਾਂ ਉੱਤੇ ਮੈਂ ਭੱਜਾ ਫਿਰਦਾ ਸੀ ਕਿਉਂਕਿ ਸਰੀਰ ਵਿੱਚ ਤਾਕਤ ਇੰਨੀ ਸੀ, ਸਰੀਰ ਦੀ ਸਮਰੱਥਾ ਇੰਨੀ ਸੀ। ਤੁਸੀਂ ਸਿਆਣੇ ਬੈਠੇ ਹੋ, ਪਹਿਲੇ ਸਮਿਆਂ ਵਿੱਚ ਨਾ ਜਦੋਂ ਟਰਾਂਸਪੋਰਟੇਸ਼ਨ ਦੇ ਕੋਈ ਬਹੁਤੇ ਵੱਡੇ ਸਾਧਨ ਨਹੀਂ ਸਨ ਹੁੰਦੇ, ਉਸ ਵਕਤ ਸਾਡੇ ਬਜ਼ੁਰਗ ਪੈਦਲ ਸਫ਼ਰ ਕਰਿਆ ਕਰਦੇ ਸਨ। ਪੈਦਲ ਯਾਤਰਾ ਉਹਨਾਂ ਨੇ ਕਰਨੀ, ਸਵੇਰੇ ਬਜ਼ੁਰਗ ਘਰੋਂ ਨਿਕਲਿਆ ਜਾਂ ਬੀਬੀ ਘਰੋਂ ਨਿਕਲੀ, ਸ਼ਾਮਾਂ ਨੂੰ ਘਰ ਤੱਕ ਆਉਂਦੀ ਆਉਂਦੀ ਬੀਬੀ ਨੇ ਆਖਣਾ ਮੈਂ ਆਪਣੀ ਧੀ ਵੱਲ ਵੀ ਜਾ ਆਈ, ਮੈਂ ਫਲਾਨੀ ਥਾਂ ਤੋਂ ਵੀ ਹੋ ਕੇ ਆ ਗਈ। ਤੋ ਉਹ ਉਦੋਂ ਸਾਧਨ ਨਾ ਹੋਣ ਕਰਕੇ ਨਿੱਕੀਆਂ ਲੱਤਾਂ ਦੇ ਨਾਲ ਬੰਦਾ ਇੰਨੀ ਯਾਤਰਾ ਕਰਦਾ ਹੁੰਦਾ ਸੀ। ਅਤੇ ਸ਼ੇਖ ਫਰੀਦ ਸਾਹਿਬ ਨੇ ਪਤਾ ਕੀ ਆਖਿਆ, ਆਖਿਆ ਵੇਖੋ ਸੰਸਾਰ ਦੇ ਲੋਕੋ, ਇੰਨੀ ਨਿੱਕੀ ਜੰਗੀ ਹੈ, ਇਹਨਾਂ ਨਿੱਕੀਆਂ ਨਿੱਕੀਆਂ ਲੱਤਾਂ ਦੇ ਨਾਲ ਥਲ ਡੂੰਗਰ ਭਵੇਂ ਹੋਮ, ਮੈਂ ਉੱਚੀਆਂ ਨੀਵੀਆਂ ਥਾਵਾਂ ਉੱਤੇ ਭੱਜਾ ਹੀ ਫਿਰਦਾ ਸੀ। ਅਤੇ ਅੱਜ ਕੀ ਹੋਇਆ,
ਅੱਜ ਸਰਾਣੇ ਪਿਆ ਹੋਇਆ ਪਾਣੀ ਦਾ ਕੁੱਜਾ ਵੀ ਪੋਤਰੇ ਨੂੰ ਆਵਾਜ਼ ਮਾਰ ਕੇ ਕਹਿਣਾ ਪੈਂਦਾ ਹੈ ਪੁੱਤ ਫੜਾਈ, ਕਿਉਂਕਿ ਸਰੀਰ ਦੀ ਸਤਿਆ ਉਹ ਨਹੀਂ ਰਹੀ। ਇੱਦਾਂ ਲੱਗਦਾ ਹੈ ਵੀ ਜਿਵੇਂ ਇਹ 100 ਕੋਹ ਮੇਰੇ ਕੋਲੋਂ ਦੂਰ ਪਿਆ ਹੋਵੇ, ਪਾਣੀ ਦਾ ਕੁੱਜਾ ਵੀ, ਪਾਣੀ ਦਾ ਗਲਾਸ ਜਿਹੜਾ ਸਰਾਣੇ ਪਿਆ ਹੋਇਆ। ਆਖਿਆ ਅੱਜ ਫਰੀਦਾ ਕੂਜੜਾ ਸਹਿ ਕੂਹਾਂ ਥੀਓਮ, ਨੇੜੇ ਪਿਆ ਹੋਇਆ ਪਾਣੀ ਦਾ ਕੁੱਜਾ ਵੀ 100 ਕੋਹ ਦੂਰ ਦੀਂਦਾ ਹੈ। ਤੋ ਇਸੇ ਅਵਸਥਾ ਤਹਿਤ ਸਤਿਕਾਰਯੋਗ ਬੀਬੀ ਜਗੀਰ ਕੌਰ ਸਿੱਧੂ, ਸਿੱਧੂ ਪਰਿਵਾਰ ਨੂੰ ਸਦੀਵੀ ਵਿਛੋੜਾ ਦੇ ਗਏ। ਮਾਤਾ ਜੀ ਤਕਰੀਬਨ 90 ਸਾਲ ਦੀ ਆਰਜ਼ਾ ਨੂੰ ਭੋਗ ਕੇ ਉਸ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ ਦੇ ਵਿੱਚ ਜਾ ਬਰਾਜੇ। ਤੋ ਸਾਧ ਸੰਗਤ, ਜਿੱਥੇ ਅਸੀਂ ਪਰਿਵਾਰ ਨੂੰ ਹੌਸਲੇ ਦੇ ਬੋਲ ਇਹ ਕਹਿ ਕੇ ਬੋਲਦੇ ਹਾਂ ਵੀ ਅਕਾਲ ਪੁਰਖ ਵਾਹਿਗੁਰੂ ਦਾ ਹੁਕਮ ਹੈ, ਦੁਨੀਆਂ ਉੱਤੇ ਕੋਈ ਐਸਾ ਬੂਟਾ ਨਹੀਂ ਹੈ ਜਿਹਦੇ ਉੱਤੇ ਪਤਝੜ ਆਈ ਹੋਵੇ ਜਿਹੜਾ ਸਾਡੇ ਸਾਹਮਣੇ ਨਜ਼ਰ ਆਉਂਦਾ ਹੈ, ਇਸੇ ਤਰੀਕੇ ਨਾਲ ਮਨੁੱਖੀ ਸਰੀਰ ਵੀ ਉਸ ਸੰਸਾਰ ਜਿਹੜਾ ਇਹ ਸੰਸਾਰ ਜਿਹਦੇ ਵਿੱਚ ਆਪਾਂ ਰਹਿੰਦੇ ਹਾਂ ਇਹਦੇ ਵਿੱਚ ਖਿੜਿਆ ਹੋਇਆ ਇੱਕ ਉਹ ਰੁੱਖ ਹੈ ਜਿਹਦੇ ਉੱਤੇ ਸਮਾਂ ਪਾ ਕੇ ਪਤਝੜ ਆਉਂਦੀ ਹੈ ਅਤੇ ਬੰਦੇ ਦਾ ਸਰੀਰ ਹੌਲੀ ਹੌਲੀ ਝੜ ਜਾਂਦਾ ਹੈ, ਖਤਮ ਹੋ ਜਾਂਦਾ ਹੈ, ਨਾਸ਼ ਹੋ ਜਾਂਦਾ ਹੈ। ਤੋ ਉਸੇ ਲੜੀ ਤਹਿਤ ਜਿਵੇਂ ਕਹਿੰਦੇ ਵੀ ਸਤਿਗੁਰ ਦੀ ਬਾਣੀ ਦਾ ਇੱਕ ਵਾਕ ਹੈ, ਮਹਾਰਾਜ ਕਹਿੰਦੇ ਜਿਵੇਂ ਘਰ ਵਿੱਚ ਪ੍ਰਾਹੁਣੇ ਆਏ ਹੋਣ ਨਾ, ਬੰਦਾ ਵੀ ਸੰਸਾਰ ਉੱਤੇ ਪ੍ਰਾਹੁਣਿਆਂ ਦੀ ਨਿਆਈ ਆਇਆ, ਜੈਸੇ ਰਹਿਣ ਪ੍ਰਾਹੁਣੇ ਉੱਠ ਚਲਸੈਂ ਪ੍ਰਭਾਤ, ਪ੍ਰਾਹੁਣੇ ਆਏ ਸਵੇਰ ਹੋਈ ਅਤੇ ਆਪਣੀ ਮੰਜ਼ਿਲ ਵੱਲ ਚਲੇ ਗਏ, ਬੰਦਾ ਵੀ ਇਸ ਜਹਾਨ 'ਤੇ ਮਹਾਰਾਜ ਦੀ ਬਾਣੀ ਕਹਿੰਦੀ ਪ੍ਰਾਹੁਣਿਆਂ ਦੀ ਨਿਆਈ ਆਇਆ ਹੈ, ਇੱਥੋਂ ਇਹਨੇ ਚਲੇ ਜਾਣਾ ਹੈ। ਬਾਣੀ ਦਾ ਇੱਕੋ ਮੈਸੇਜ ਉਪਦੇਸ਼ ਤੁਹਾਡੇ ਸਾਰਿਆਂ ਨਾਲ ਸਾਂਝਾ ਕਰਕੇ ਮੈਂ ਖਿਮਾ ਮੰਗਾਂਗਾ। ਗੁਰਦੇਵ ਨੇ ਆਖਿਆ ਜਦੋਂ ਪਤਾ ਹੈ ਆਪਾਂ ਜ਼ਿੰਦਗੀ ਉੱਤੇ ਪ੍ਰਾਹੁਣੇ ਆਏ ਹੋਏ ਹਾਂ, ਇਹ ਜ਼ਿੰਦਗੀ 4 ਦਿਨਾਂ ਦੀ ਖੇਡ ਹੈ, ਤੋ ਇਹਨੂੰ ਹੰਕਾਰ ਵਿੱਚ, ਇਹਨੂੰ ਅਭਿਮਾਨ ਵਿੱਚ, ਇਹਨੂੰ ਵਿਕਾਰਾਂ ਵਿੱਚ ਨਾ ਜੀ। ਬਾਬੇ ਨੇ ਆਖਿਆ ਪ੍ਰਾਣੀ ਤੂੰ ਆਇਆ ਲਾਹਾ ਲੈਣ, ਲੱਗਾ ਕਿਤਕ ਫੱਕੜੇ ਸਭ ਮੁੱਕਦੀ ਚੱਲੀ ਰਹਿਣ, ਜ਼ਿੰਦਗੀ ਦੀ ਰਾਤ ਮੁੱਕਦੀ ਜਾ ਰਹੀ ਹੈ, ਇਸ ਕਰਕੇ ਆਪਣੇ ਜੀਵਨ ਨੂੰ ਸਫਲ ਕਰ, ਗੁਰੂ ਦੀ ਮੱਤ ਨਾਲ ਜੋੜ। ਐਵੇਂ ਕਈ ਵਾਰ ਬੰਦਾ ਹੰਕਾਰ ਹਉਮੈ ਵਿੱਚ ਜੀਵਨ ਨੂੰ ਵਿਅਰਥ ਗਵਾ ਬਹਿੰਦਾ ਹੈ। ਸਤਿਗੁਰ ਨੇ ਆਖਿਆ ਜਾਂ ਰਹਿਣਾ ਨਾ ਹੀ ਐਤ ਜੱਗ ਤਾਂ ਕਾਇਤ ਗਰਭ ਹੰਡੀਆ, ਜਦੋਂ ਦੁਨੀਆਂ ਵਿੱਚ ਰਹਿਣਾ ਹੀ ਨਹੀਂ ਤੋ ਸੰਸਾਰ ਵਿੱਚ ਹੰਕਾਰੀ ਹੋ ਕੇ ਕਿਉਂ ਜੀਣਾ। ਤੋ ਬੇਬੀ ਜੀ 90 ਸਾਲ ਦੀ ਆਰਜ਼ਾ ਭੋਗ ਕੇ ਅਕਾਲ ਚਲਾਣਾ ਕਰ ਗਏ, ਸਦੀਵੀ ਵਿਛੋੜਾ ਦੇ ਗਏ। ਅਸੀਂ ਸਰੀਰ ਕਰਕੇ ਆਪਣੇ ਬਜ਼ੁਰਗਾਂ ਨੂੰ ਵਾਪਸ ਨਹੀਂ ਲਿਆ ਸਕਦੇ, ਪਰ ਇੱਕ ਅਰਦਾਸ ਜ਼ਰੂਰ ਹੈ ਵੀ ਉਹਨਾਂ ਬਜ਼ੁਰਗਾਂ ਦੇ ਜੀਵਨ ਵਿੱਚ ਜਿਹੜੇ ਗੁਣ ਸਨ, ਜਿਹੜੀਆਂ ਕੁਆਲਿਟੀਆਂ ਸਨ, ਜੇ ਪਰਿਵਾਰ ਉਹਨਾਂ ਨੂੰ ਕੈਰੀ ਕਰਕੇ ਤੁਰੇ, ਉਹਨਾਂ ਨੂੰ ਜੀਵਨ ਵਿੱਚ ਧਾਰਨ ਕਰੇ, ਅਤੇ ਸਾਡੇ ਬਜ਼ੁਰਗ ਸਰੀਰਾਂ ਕਰਕੇ ਬੇਸ਼ੱਕ ਸਾਡੇ ਵਿੱਚੋਂ ਚਲੇ ਜਾਣ, ਪਰ ਵਿਚਾਰਾਂ ਕਰਕੇ ਉਹ ਬਜ਼ੁਰਗ ਸਦੀਵ ਜਿਹੜੇ ਨੇ ਉਹ ਜਿਉਂਦੇ ਰਹਿੰਦੇ ਨੇ। ਤੋ ਗੁਰੂ ਦੇ ਚਰਨਾਂ ਵਿੱਚ ਅਰਦਾਸ ਹੈ ਸਮੁੱਚੇ ਸਿੱਧੂ ਪਰਿਵਾਰ ਨੂੰ, ਭੈਣ ਭਰਾਵਾਂ ਨੂੰ, ਰਿਸ਼ਤੇਦਾਰਾਂ, ਸਾਖ ਸੰਬੰਧੀਆਂ ਨੂੰ ਮਾਲਕ ਭਾਣਾ ਮਿੱਠਾ ਕਰਕੇ ਮੰਨਣ ਦਾ ਬਲ ਬਖਸ਼ਣ ਜੀ। ਸਵਾਓ ਸਾਧ ਸੰਗਤ, ਸਮਾਂ ਹੈ ਹੁਣ ਬੀਬੀ ਜੀ ਦੇ ਨਿਮਿਤ ਸ਼੍ਰੀ ਸਹਿਜ ਪਾਠ ਗੁਰਦੁਆਰਾ ਸਾਹਿਬ ਵਿਖੇ ਪ੍ਰਾਰੰਭ ਸਨ, ਤਿੰਨਾਂ ਦੇ ਭੋਗ ਪੈਣਗੇ। ਤੋ ਹੁਣ ਆਪ ਜੀ ਸ਼੍ਰੀ ਸਹਿਜ ਪਾਠ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੇ ਸਲੋਕ ਸਰਵਣ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸਤਨਾਮ ਵਾਹਿਗੁਰੂ ਸਾਹਿਬ ਜੀ। ਸੱਜਣ ਸੱਚਾ ਪਾਤਸ਼ਾਹ ਸਿਰਸ਼ਾਹ ਦੇਸ਼ਾਹ ਜਿਸ ਪਾਸ ਬੈਠਿਆ ਸੋਹੀਐ ਸਭਨਾ ਦਾ ਵਿਸਾਹ। ਸੱਜਣ ਸੱਚਾ ਪਾਤਸ਼ਾਹ ਸਿਰਸ਼ਾਹ ਦੇਸ਼ਾਹ ਜਿਸ ਪਾਸ ਬੈਠਿਆ ਸੋਹੀਐ ਸਭਨਾ ਦਾ ਵਿਸਾਹੂ। ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸਲੋਕ ਮਹੱਲਾ ਨਵਾਂ। ਗੁਣ ਗੋਬਿੰਦ ਗਾਇਓ ਨਹੀਂ ਜਨਮ ਅਕਾਰ ਥਕੀਨ, ਕਹੋ ਨਾਨਕ ਹਰ ਭਜ ਮਨਾ ਜਿਹ ਫਿਦ ਜਲ ਕੋ ਮੀਨ। ਵਿਖਿਅਨ ਸੋ ਕਾਹੇ ਰਚਿਓ ਨਿਮਖ ਨ ਹੋਏ ਉਦਾਸ, ਕਹੋ ਨਾਨਕ ਭਜ ਹਰ ਮਨਾ ਪਰ ਨ ਜਮਕੀ ਫਾਸ। ਤਰਣਾ ਪਿਓ ਇਉਂ ਹੀ ਗਇਓ ਦਿਓ ਜਰਾਤਨ ਜੀਤ, ਕਹੋ ਨਾਨਕ ਭਜ ਹਰ ਮਨਾ ਔਧ ਜਾਤ ਹੈ ਬੀਤ।